FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਅੱਜ ਐਤਵਾਰ ਹੈ। ਸ਼ੱਕ ਸੰਮਤ 1948 ਦੇ ਵੈਸ਼ਾਖ ਮਹੀਨੇ ਦੀ 25 ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 17 ਤਰੀਕ ਹੈ। ਇਸ ਵੇਲੇ ਸਵੇਰ ਦੇ 5:56 ਹੋਏ ਨੇ। ਹੁਣ ਤੋਂ ਸਾਡੀ ਅੱਜ ਦੀ ਸਭਾ ਦਾ ਆਗਾਜ਼ ਹੁੰਦਾ। ਆਕਾਸ਼ਵਾਣੀ ਸੁਣ ਰਹੇ ਸਾਰੇ ਸਰੋਤਿਆਂ ਦਾ ਸਾਡੀ ਅੱਜ ਦੀ ਸਭਾ 'ਚ ਸਵਾਗਤ ਹੈ।

ਇਸ ਪ੍ਰੋਗਰਾਮ ਤਹਿਤ ਤੁਸੀਂ ਸਰਵਣ ਕਰੋਗੇ ਸ਼ਬਦ ਅਤੇ ਭਜਨ ਅਤੇ ਆਓ ਸਰਵਣ ਕਰਦੇ ਹਾਂ ਸ਼ਬਦ ਕੌਣ ਜਾਣੇ ਗੁਣ ਤੇਰੇ ਭਾਈ।

ਪ੍ਰੋਗਰਾਮ ਦੇ ਵਿੱਚ ਆਓ ਅਗਲਾ ਸ਼ਬਦ ਸਰਵਨ ਕਰਦੇ ਹਾਂ, ਜੋ ਮੰਗਿਆ ਠਾਕੁਰ ਆਪਣੇ 'ਤੇ। ਇਸ ਸ਼ਬਦ ਨੂੰ ਗਾਇਨ ਕੀਤਾ ਭਾਈ ਮਹਿੰਦਰਜੀਤ ਸਿੰਘ ਜੀ ਅਤੇ ਰਾਗੀ ਜੱਥੇ ਵੱਲੋਂ।

0: ਪ੍ਰੋਗਰਾਮ ਦੇ ਅਖੀਰ 'ਚ ਆਓ ਸਰਵਨ ਕਰਦੇ ਹਾਂ ਭਜਨ ਅਨੂਪ ਜਲੋਟਾ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ।
1: ਆਪਣੇ ਪਿਤਾ ਸ਼੍ਰੀ ਪੁਰਸ਼ੋਤਮ ਦਾਸ ਜੀ ਆਪਣੇ ਕਾਮੋਂ ਕੇ ਲਈ।

ਅਨੂਪ ਚਲੋਟਾ ਦੁਆਰਾ ਗਾਏ ਇਸੇ ਭਜਨ ਦੇ ਨਾਲ ਹੀ ਮੈਨੂੰ ਜਸਵਿੰਦਰ ਸਿੰਘ ਸਹਿਗਲ ਨੂੰ ਪ੍ਰੋਗਰਾਮ ਅੰਮ੍ਰਿਤਵਾਣੀ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ।

0: FM ਬੈਂਡ 100.2 ਮੈਗਾ ਹਰਟਸ ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਜ਼ੋਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਇਸ ਵੇਲੇ ਸਵੇਰ ਦੇ ਠੀਕ 6:30 ਹੋਏ ਨੇ। ਹੁਣ ਤੋਂ ਲੈ ਕੇ 6:50 ਤੱਕ ਤੁਸੀਂ ਸੁਣੋਗੇ ਸਾਡੇ ਜਲੰਧਰ ਸੇਵਾ ਕੇਂਦਰ ਦੇ ਪ੍ਰੋਗਰਾਮ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਚੰਗਾ, ਸ਼ੁਕਰ ਮਾਲਕ ਦਾ।
1: ਹਾਂ, ਕਈ ਵਾਰ ਦੇਖੋ ਆਪਾਂ ਰੁੜੀਆ ਰਾਮ ਜੀ ਕੀ ਕੰਮ ਦਾ ਕਰਦੇ ਆ ਗਏ ਆ ਵੀ ਆਪਾਂ ਨੂੰ ਫਾਇਦਾ ਹੋਵੇ, ਪਰ ਅਣਜਾਣ ਪੁਣੇ ਚ ਕਈ ਵਾਰ ਨੁਕਸਾਨ ਵੀ ਹੋ ਜਾਂਦਾ ਆ ਜੀ ਉਹਦਾ।
0: ਦੇਖੋ ਜੀ, ਇਹ ਤਾਂ ਆਪਾਂ ਪਹਿਲਾਂ ਬਹੁਤ ਵਾਰੀ ਗੱਲ ਕੀਤੀ ਆ ਵੀ ਹਰ ਕੰਮ ਦੀ ਇੱਕ ਸਾਇੰਸ ਹੈ ਤੇ ਬਿਨਾਂ ਸਾਇੰਸ ਤੋਂ ਕੋਈ ਕੰਮ ਨਹੀਂ ਹੈ ਦੁਨੀਆਂ ਦੇ ਵਿੱਚ, ਹੈ ਨਾ। ਇਸੇ ਕਰਕੇ ਕਹਿੰਦੇ ਵੀ ਜਿਸ ਕਾ ਕਾਮ ਉਸੀ ਕੋ ਸਾਜੇ ਔਰ ਕਰੇ ਤੋ ਠੈਂਗਾ ਬਾਜੇ ਵਾਲੀ ਹਿਸਾਬ ਹੋ ਜਾਂਦਾ ਹੈ। ਹਰ ਕੰਮ ਦੀ ਸਾਇੰਸ ਹੋਣ ਦਾ ਮਤਲਬ ਇਹੀ ਹੈ ਕਿ ਹਰ ਇੱਕ ਕੰਮ ਦਾ ਇੱਕ ਤਰੀਕਾ ਹੈ, ਇੱਕ ਸਲੀਕਾ ਹੈ, ਔਰ ਹਰ ਬੰਦਾ ਹਰ ਕੰਮ ਨਹੀਂ ਕਰ ਸਕਦਾ।
1: ਬਿਲਕੁਲ ਜੀ, ਦੇਖੋ ਹੁਣ ਆਪਣੇ ਘਰਾਂ ਦੇ ਵਿੱਚ ਕਿੰਨੇ ਜ਼ਿਆਦਾ ਖੇਤੀ ਰਸਾਇਣ ਹੈ, ਜੇ ਖਾਦਾਂ ਲੈ ਲਓ ਜਾਂ ਕੀੜੇ ਮਾਰ ਦਵਾਈਆਂ ਲੈ ਲਓ, ਇਹਨਾਂ ਦੀ ਬੜੀ ਸਾਵਧਾਨੀ ਨਾਲ ਤੇ ਜੋ ਹਿਦਾਇਤਾਂ ਲਿਖੀਆਂ ਹੁੰਦੀਆਂ ਉਹਦੇ ਮੁਤਾਬਕ ਹੀ ਸਾਨੂੰ ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜੀ।
0: ਔਰ ਸੰਧੂ ਸਾਹਿਬ, ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਨਾ, ਚਾਹੇ ਆਪਾਂ ਕੀਟਨਾਸ਼ਕਾਂ ਦੀ ਗੱਲ ਕਰੀਏ ਜਾਂ ਰਸਾਇਣਕ ਖਾਦਾਂ ਦੀ ਗੱਲ ਕਰ ਲਈਏ, ਦੋਨਾਂ ਚੀਜ਼ਾਂ ਦੀ ਬੇਲੋੜੀ ਵਰਤੋਂ ਬਿਲਕੁਲ ਨਹੀਂ ਕਰਨੀ। ਸਭ ਤੋਂ ਪਹਿਲਾਂ ਅਹਿਮ ਜਿਹੜਾ ਮੁੱਢਲਾ ਕੰਮ ਇਹ ਆ ਜਾਂਦਾ ਹੈ ਕਿ ਬਿਨਾਂ ਲੋੜ ਤੋਂ, ਕਿਉਂਕਿ ਅੱਜ ਕੱਲ ਖੋਜਾਂ ਨੇ ਬਹੁਤ ਕੁਝ ਸਾਡੇ ਸਾਹਮਣੇ ਸਿੱਧ ਕਰਤਾ ਹੈ ਕਿ ਇਹਨਾਂ ਤੋਂ ਬਿਨਾਂ ਵੀ, ਜਿੱਦਾਂ ਆਪਾਂ ਜ਼ਿਕਰ ਕਰਦੇ ਹਾਂ ਰਸਾਇਣਕ ਖਾਦਾਂ ਦਾ, ਰਸਾਇਣਕ ਦਵਾਈਆਂ ਦਾ, ਇਹਨਾਂ ਬਿਨਾਂ ਵੀ ਸਾਡਾ ਕੰਮ ਚੱਲ ਜਾਂਦਾ ਹੈ। ਸੋ ਇਸ ਕਰਕੇ ਛੇਤੀ ਕਿਤੇ, ਜਿੱਦਾਂ ਅਸੀਂ ਕਹਿੰਦੇ ਹਾਂ ਆਸਾਨ ਤਰੀਕਾ ਹੁੰਦਾ, ਜਾਓ ਦੁਕਾਨ ਤੋਂ ਦਵਾਈ ਲਓ ਜਾਂ ਰਸਾਇਣਕ ਖਾਦ ਲਓ, ਪਾ ਦਿਓ। ਇਸ ਕਰਕੇ ਬਹੁਤ ਸਾਰੇ ਦੇਸੀ ਤਰੀਕੇ, ਦੇਸੀ ਨੁਸਖੇ ਵੀ ਹੈ ਜਿਨ੍ਹਾਂ ਨੂੰ ਅਮਲ ਦੇ ਵਿੱਚ ਲਿਆ ਕੇ ਆਪਾਂ, ਕਿਉਂਕਿ ਦੇਖੋ ਇਹਨਾਂ ਦਾ ਕਿਤੇ ਨਾ ਕਿਤੇ ਮਨੁੱਖਤਾ ਤੇ ਵੀ, ਸਾਡੇ ਆਲੇ ਦੁਆਲੇ ਤੇ, ਵਾਤਾਵਰਨ ਤੇ, ਹਰ ਜੀਆ ਜੰਦ ਤੇ ਪ੍ਰਭਾਵ ਮਾੜਾ ਪੈਣੇ ਪੈਣਾ
1: ਪੈਂਦਾ ਪੈਂਦਾ ਜੀ। ਬਿਲਕੁਲ ਜੀ, ਜਿਹੜੀ ਹੁਣ ਦੀ ਕੋਈ ਆਪਾਂ ਇਸਤੇਮਾਲ ਕਰਦੇ ਹਾਂ ਉਹਦੀ ਰਹਿੰਦ ਖੂੰਹਦ ਦਾ ਅਸਰ ਤਾਂ ਆਉਣਾ ਹੀ ਹੈ ਜੀ,
0: ਰਹਿੰਦ ਖੂੰਹਦ ਦਾ ਅਸਰ।
1: ਸੋ ਇਸ ਕਰਕੇ

0: ਜਿਸ ਤਰ੍ਹਾਂ ਆਪਾਂ ਨੂੰ ਮਾਹਰ ਇਹ ਕਹਿੰਦੇ ਆ ਵੀ ਫਸਲ ਦਾ ਆਪਾਂ ਲਗਾਤਾਰ ਸਰਵੇਖਣ ਕਰੀਏ।
1: ਹਾਂ ਬਿਲਕੁਲ,
0: ਇੱਕ ਆਰਥਿਕ ਆਗਾਰ ਹੁੰਦਾ ਜੀ ਹਰ ਕੀੜੇ ਦਾ, ਉਹ ਦੇਖ ਕੇ ਜੇ ਉਸ ਹਿਸਾਬ ਨਾਲ ਆਪਾਂ ਕੋਈ ਅੰਦਾਜ਼ਾ ਲਾਈਏ ਵੀ ਹੁਣ ਜੇ ਆਖਰੀ ਹਥਿਆਰ ਆਪਣੇ ਕੋਲ ਕਿ ਜਿਹੜੀ ਦਵਾਈਆਂ ਦਵਾਈਆਂ ਵੀ ਉਹ ਜਿਹੜੀਆਂ ਕਿ ਸਿਫਾਰਿਸ਼ ਕੀਤੀਆਂ ਜੀ,
1: ਬਿਲਕੁਲ,
0: ਕਿਉਂਕਿ ਦੇਖੋ ਰੁੜੀਆ ਰਾਮ ਜੀ ਆਪਾਂ ਜਾਣੇ ਦਵਾਈ ਦੇ ਉੱਪਰ ਨਾ ਵੱਖਰੇ ਵੱਖਰੇ ਨਿਸ਼ਾਨ ਲੱਗੇ ਹੁੰਦੇ ਆ ਜੀ, ਜਿੱਦਾਂ ਹਾਰਾ ਨਿਸ਼ਾਨ ਲੱਗਿਆ ਹੁੰਦਾ ਜੀ, ਇਹ ਮਤਲਬ ਹੈ ਕਿ ਇਹ ਥੋੜ੍ਹੀ ਜਿਹੀ ਆਪਣੇ ਵਾਸਤੇ ਸੁਰੱਖਿਅਤ ਹੈਗੀ ਹੈ। ਲਾਲ ਨਿਸ਼ਾਨ ਲੱਗਿਆ ਉਹਦੇ ਬਹੁਤ ਹੀ ਖਤਰਨਾਕ, ਬਹੁਤ ਸਾਵਧਾਨੀ ਰੱਖਣ ਦੀ ਲੋੜ ਪੈਂਦੀ ਹੈ, ਇਹ ਆਪਾਂ ਜ਼ਰੂਰ ਧਿਆਨ ਰੱਖੀਏ। ਅੱਛਾ ਦੇਖੋ ਦਵਾਈ ਦੀ ਸ਼ੀਸ਼ੀ ਦੇ ਉੱਪਰ ਲਿਖਿਆ ਹੁੰਦਾ ਵੀ ਇਹਨੂੰ ਬੱਚਿਆਂ ਤੋਂ ਪਾਲਤੂ ਜਾਨਵਰਾਂ ਤੋਂ ਦੂਰ ਰੱਖੋ, ਬੰਦ ਰੱਖੋ ਇਹਨੂੰ, ਜਿੰਦਰੇ 'ਚ ਰੱਖੋ ਬੰਦ ਕਰਕੇ।
1: ਇੱਕ ਕਈਆਂ ਦੀ ਆਦਤ ਹੈ ਵੀ ਦਵਾਈ ਵਾਲੇ ਡੱਬਾ ਜਦੋਂ ਖਤਮ ਹੋ ਗਿਆ ਨਾ ਤੇ ਉਹਨੂੰ ਘਰੇ ਕੰਮ ਚਲਾ ਲੈਂਦੇ, ਵਰਤੋਂ ਚਲਾ
0: ਲੈਂਦੇ, ਲਾ ਲੈਂਦੇ।
1: ਕਿੱਡੀ ਅਣਗਹਿਲੀ ਹੈ ਔਰ ਕਿੱਡੀ ਬੇਗੌਰੀ ਹੈ, ਨਾ ਸਮਝੀ ਹੈ ਕਿ ਇੱਕ ਜ਼ਹਿਰ ਵਾਲੀ ਚੀਜ਼ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਲੈ ਕੇ ਆ ਰਹੇ ਹੋ। ਦੇਖੋ ਇਹ ਬਹੁਤ ਅਹਿਮ ਗੱਲ ਹੈ, ਕਿਉਂਕਿ ਆਪਾਂ ਅਖਬਾਰਾਂ 'ਚ ਪੜ੍ਹਦੇ ਹਾਂ, ਟੈਲੀਵਿਜ਼ਨ ਰੇਡੂਏ 'ਤੇ ਸੁਣਦੇ ਹਾਂ ਵੀ ਭਾਈ ਫਲਾਣੀ ਜਗ੍ਹਾ ਜਿਹੜਾ ਹੈ ਹਾਦਸਾ ਵਾਪਰ ਗਿਆ ਇਸੇ ਅਣਗਹਿਲੀ ਕਰਕੇ, ਜਾਂ ਤਾਂ ਕੋਈ ਪਸ਼ੂ ਜਿਹੜਾ ਹੈ ਉਹ ਦਵਾਈ ਨਿਕਲ ਗਿਆ, ਜਾਂ ਕੋਈ ਤੁਹਾਡਾ ਜੀਆ ਜੰਤ ਜਿਹੜਾ ਘਰ ਦਾ ਜੀ ਹੈ ਉਹਨੇ ਭੁਲੇਖੇ ਨਾਲ ਕੋਈ ਹੱਥ ਲਾ ਲਿਆ ਉਹਨੂੰ ਚੜ ਗਈ ਦਵਾਈ। ਇੱਕ ਤਾਂ ਦੇਖੋ ਜਿੱਦਾਂ ਪਹਿਲੀ ਗੱਲ ਤਾਂ ਇਹੀ ਹੈ ਕਿ ਬਿਨਾਂ ਲੋੜ ਤੋਂ ਇਹਨਾਂ ਨੂੰ ਵਰਤੋ ਨਾ, ਜੇ ਵਰਤਣੀ ਹੈ ਤੇ ਭਾਈ ਪੂਰੀ ਸਾਵਧਾਨੀ ਨਾਲ, ਜਿਸ ਬੰਦੇ ਨੇ ਸਪਰੇਅ ਕਰਨੀ ਹੈ ਪਹਿਲੀ ਗੱਲ ਤਾਂ ਉਹਦੀ ਜਾਨ ਵੀ ਕੀਮਤੀ ਹੈ, ਇਸ ਕਰਕੇ ਉਹਨੂੰ ਉਹਦਾ ਵੀ ਆਪਾਂ ਧਿਆਨ ਰੱਖਣਾ, ਜਿਹੜਾ ਬੰਦਾ ਦਵਾਈ ਛਿੜਕਣ ਜਾ ਰਿਹਾ ਕਿਹੜੀ ਨੋਜ਼ਲ ਵਰਤ ਰਿਹਾ, ਫਿਰ ਦਵਾਈ ਦਾ ਟਾਈਮ ਟੇਬਲ ਕੀ ਹੈ, ਕਿਹੜੇ ਸਮੇਂ ਤੇ ਦਵਾਈ ਛਿੜਕ ਰਿਹਾ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿੱਦਾਂ ਤੁਸੀਂ ਕਿਹਾ ਸਿਫਾਰਿਸ਼ ਕੀਤੀ ਦਵਾਈ, ਪਾਣੀ ਦੀ ਮਿਕਦਾਰ, ਇਹ ਸਾਰੀਆਂ ਚੀਜ਼ਾਂ ਹੈ, ਕਿਉਂਕਿ ਦਵਾਈਆਂ ਨੂੰ ਆਪਾਂ ਨੇ ਵਰਤੋਂ 'ਚ ਕਰਨਾ, ਸੁਰੱਖਿਅਤ ਵਰਤੋਂ ਕਰਨੀ ਹੈ, ਨਾ ਕਿ ਇਹਨਾਂ ਦੀ ਦੁਰਵਰਤੋਂ ਕਰਨੀ ਹੈ।
0: ਹਾਂ ਪੂਰੇ ਆਪਣੇ ਆਪਣੇ ਜੋ ਢੰਗ ਤਰੀਕੇ ਵਰਤੋ ਜੀ, ਹੁਣ ਕਈ ਵਾਰ ਨਾ ਆਪਣੇ ਵਧੀਆ ਗਲਵਸ ਮਿਲ ਜਾਂਦੇ ਆ,
1: ਮਿਲ ਜਾਂਦੇ ਜੀ,
0: ਉਹ ਪਾ ਲਓ, ਹੈਨੀ, ਮਾਸਕ ਮਿਲਦਾ
1: ਮਿਲਦਾ ਜੀ ਮਿਲਦਾ,
0: ਕਿਉਂਕਿ ਜ਼ਿਆਦਾਤਰ ਸਮੱਸਿਆ ਆਉਂਦੀ ਹੈ ਕਿ ਦਵਾਈ ਜਿਹੜੀ ਤੁਹਾਡੇ ਮੂੰਹ ਦੇ ਰਾਹੀਂ ਜਾਂ ਸਾਹ ਦੇ ਰਾਹੀਂ ਅੰਦਰ
1: ਜਾਂਦੀ ਹੈ, ਜਾਂਦੀ,
0: ਪਹਿਲਾਂ ਉਹਦਾ ਪ੍ਰਬੰਧ ਕਰੋ, ਤੁਹਾਡੇ ਸਰੀਰ 'ਤੇ ਕੋਈ ਜ਼ਖਮ ਨਾ ਹੋਵੇ, ਕਿਉਂਕਿ ਉਹ ਜ਼ਖਮ ਦੇ ਰਾਹੀਂ ਵੀ ਦਵਾਈ ਜਿਹੜੀ ਹੈ ਅੰਦਰ ਜਾ ਸਕਦੀ ਹੈਗੀ ਹੈ। ਬੰਦਾ ਦੇਖੋ ਆਪਾਂ ਕਹਿੰਦੇ ਵੀ ਤੰਦਰੁਸਤ ਹੋਵੇ ਅਤੇ ਜਦੋਂ ਖਾਲੀ ਪੇਟ ਆਪਾਂ ਛਿੜਕਾਅ ਵੀ ਨਾ ਕਰੀਏ, ਨਾਲ ਇੱਕ ਬੰਦਾ ਜ਼ਰੂਰ ਹੋਵੇ,
1: ਬੜਾ ਜ਼ਰੂਰੀ ਹੈ ਜੀ। ਇੱਕ ਹੋਰ ਸੰਧੂ ਸਾਹਿਬ, ਜਿੱਥੇ ਗਰਜ਼ੀ ਹੁੰਦੀ ਹੈ ਕਿ ਜਿਹੜੇ ਆਲੇ ਦੁਆਲੇ ਸਾਡੀਆਂ ਫਸਲਾਂ ਸੀ ਉਹਨਾਂ ਦਾ ਧਿਆਨ ਨਹੀਂ ਰੱਖਦੇ, ਹਰਾ ਪੱਠਾ ਵੀ ਖੇਤਾਂ ਦੇ ਵਿੱਚ
0: ਲੱਗਾ ਹੁੰਦਾ ਜੀ,
1: ਲੱਗਾ ਹੁੰਦਾ ਕਿ
0: ਹਵਾ ਦਾ ਰੁੱਖ ਦੇਖ ਲਓ,
1: ਹੈ ਨਾ, ਅਤੇ ਇਸ ਕਰਕੇ ਫਲਦਾਰ ਬੂਟੇ ਵੀ ਨੇ ਸਾਡੇ ਕੋਲ, ਹੋਰ ਬੜੀਆਂ ਚੀਜ਼ਾਂ ਹੈ ਜਿਹਨਾਂ ਦੀ ਘਰਾਂ ਦੇ ਵਿੱਚ ਸਾਡੇ ਵਰਤੋਂ ਹੁੰਦੀ ਹੈ। ਸੋ ਇਸ ਕਰਕੇ ਅਸੀਂ ਜਦੋਂ ਦਵਾਈ ਦਾ ਛਿੜਕਾਅ ਕਰਨਾ ਹੈ ਉਹਦਾ ਕੋਈ ਨਾ ਕੋਈ ਛੱਟਾ ਜਿਹੜਾ ਹੈ ਗੁਆਂਢੀ ਫਸਲ ਤੱਕ ਪਹੁੰਚਦਾ ਜ਼ਰੂਰ ਹੈ। ਇਸ ਕਰਕੇ ਜੇ ਅਸੀਂ ਦਵਾਈ ਛਿੜਕੀ ਹੈ ਜਿੱਦਾਂ ਤੁਸੀਂ ਕਿਹਾ ਵੀ ਉਹਦੇ ਉੱਤੇ ਹਦਾਇਤਾਂ ਹੁੰਦੀਆਂ, ਭਾਈ ਇੰਨੇ ਦੇਰ ਕਿਸੇ ਤਰ੍ਹਾਂ ਦੀ ਇਹਦੀ ਵਰਤੋਂ ਨਹੀਂ ਕਰਨੀ,
0: ਨਹੀਂ ਕਰਨੀ ਜੀ, ਕਈ ਵਾਰ ਘਾਹ ਕੱਢਣੇ
1: ਤੁਰ ਪੈਂਦੇ, ਬਿਲਕੁਲ ਬਿਲਕੁਲ।
0: ਹੁਣ ਕਈ ਵਾਰ ਜਿਹੜੀ ਹੁਣ ਦਵਾਈਆਂ ਇਹੋ ਜਿਹੀਆਂ ਹੁੰਦੀਆਂ ਦਾਣੇਦਾਰ, ਬੜੀਆਂ ਖਤਰਨਾਕ ਹੁੰਦੀਆਂ ਜੀ, ਲੰਮਾ ਸਮਾਂ ਰਹਿੰਦੀਆਂ ਹੈਗੀਆਂ, ਤੇ ਉਹਨਾਂ ਦੀ ਵੈਸੇ ਦੂਰੋਂ ਪਤਾ ਲੱਗ ਜਾਂਦਾ ਵੇਖੇ ਦਵਾਈ ਪਾਈ ਹੋਈ
1: ਪਾਈ ਹੈ ਜੀ, ਪਾਈ,
0: ਬਚ ਕੇ ਰਹੋ ਅਤੇ ਘਾਹ ਵਗੈਰਾ ਉੱਥੋਂ ਕੱਢ ਕੇ ਨਾ ਪਸ਼ੂ ਨੂੰ ਪਾਈਏ ਆਪਾਂ। ਇੱਕ ਦੇਖੋ ਹੋਰ ਕਈ ਗਲਤੀ ਹੋ ਜਾਂਦੀ ਰੋਲੀਆ ਰਾਮ ਜੀ, ਵੀ ਕਈ ਵਾਰ ਢੋਲੀ ਆਪਾਂ ਨੇ ਨਾ ਨਦੀਨ ਨਾਸ਼ਕਾਂ ਵਾਸਤੇ ਵਰਤੀ ਸੀ ਅਤੇ ਗਲਤੀ ਨਾ ਕਿਤੇ ਉਹ ਹੀ ਵਰਤ ਗਈ ਆਪਣੇ ਕੋਲ ਕੀਟਨਾਸ਼ਕਾਂ ਵਾਸਤੇ ਅਤੇ ਫਸਲ 'ਤੇ ਮਾੜਾ ਅਸਰ ਪੈ
1: ਜਾਂਦਾ।
0: ਇਸ ਕਰਕੇ ਆਪਾਂ ਨੂੰ ਮਾਹਰ ਕਹਿੰਦੇ ਵੀ ਢੋਲੀ ਜਿਹੜੀ ਨਾ ਵੱਖਰੀ ਰੱਖੋ, ਵੀ ਨਦੀਨ ਨਾਸ਼ਕਾਂ ਵਾਲੀ ਵੱਖਰੀ ਹੋਵੇ ਅਤੇ ਕੀਟਨਾਸ਼ਕਾਂ ਵਾਲੀ ਵੱਖਰੀ ਹੋਵੇ, ਤਾਂ ਕਿ ਇਹ ਗੁੰਜਾਇਸ਼ ਹੀ ਨਾ ਰਹੇ ਵੀ ਕੋਈ ਗਲਤ ਜਿਹੜਾ ਸਾਡੇ ਦਵਾਈ ਦਾ ਜਿਹੜਾ ਨਾ ਰਿਐਕਸ਼ਨ ਹੋ ਜਾਏ।
1: ਇੱਕ ਨਾ ਆਮ ਤੌਰ 'ਤੇ ਸੰਧੂ ਸਾਹਿਬ ਹੋਰ ਵੀ ਹੈ ਕਿ ਅਸੀਂ ਨਾ ਡਾਕਟਰ ਜੀ ਥੋੜ੍ਹੀ ਜਿਹੀ ਆਪਣੀ ਵੀ ਜ਼ਿਆਦਾ ਕਰਦੇ ਹਾਂ ਕਿ ਅਸੀਂ ਦਵਾਈਆਂ ਦਾ ਮਿਸ਼ਰਣ ਵੀ ਤਿਆਰ ਕਰ ਲੈਂਦੇ
0: ਹਾਂ
1: ਵੀ ਚੱਲ ਯਾਰ ਉਹ ਕਿਸੇ ਨੇ ਕਹਿਤਾ ਯਾਰ ਆਹ ਦਵਾਈ ਵਰਤੀ ਸੀ, ਅਗਲਾ ਕਹਿੰਦਾ ਯਾਰ ਫਲਾਣਾ ਸੀ ਉਹਨੇ ਕਿਹਾ ਚੱਲ ਥੋੜ੍ਹੀ ਵਿੱਚ ਇਹ ਵੀ ਪਾ ਲਓ, ਇਹ ਮਿਸ਼ਰਣ ਨਾਲ ਤੁਹਾਡਾ ਕੰਮ ਨਹੀਂ ਚੱਲਣਾ, ਮਿਸ਼ਰਣ ਨੇ ਤੁਹਾਨੂੰ ਖਰਾਬ ਕਰ ਦੇਣਾ। ਇਸ ਕਰਕੇ ਕਿਉਂਕਿ ਹੁਣ ਤਾਂ ਯੂਨੀਵਰਸਿਟੀ ਹੈ, ਮਹਿਕਮਾ ਜ਼ਰਾਇਤ ਹੈ ਸਾਡੇ ਕੋਲ, ਅਦਾਰੇ ਹੈ, ਜਾਣਕਾਰੀ ਦਾ ਸੋਮਾ ਸਾਡੇ ਘਰ ਤੱਕ ਹੈ, ਜੋ ਸਿਫਾਰਿਸ਼ ਕੀਤਾ ਜਾਂਦਾ ਜਿੰਨਾ ਸਿਫਾਰਿਸ਼ ਕੀਤਾ ਜਾਂਦਾ ਔਰ ਜਿਵੇਂ ਸਿਫਾਰਿਸ਼ ਕੀਤਾ ਜਾਂਦਾ ਉਸ ਲਿਹਾਜ਼ ਦੇ ਨਾਲ ਹੀ ਆਪਾਂ ਛਿੜਕਾਅ ਕਰਨਾ। ਇਹ ਕਿਸੇ ਦੇ ਕਹੇ ਕਹਾਏ ਜਾਂ ਦੁਕਾਨਦਾਰ ਦੇ ਕਹੇ ਕਹਾਏ, ਇਹ ਆਪਾਂ ਆਪੇ ਮਿਸ਼ਰਣ ਕਰ ਲੈਣਾ ਜਾਂ ਆਪੇ ਮਿਕਦਾਰ ਦਵਾਈ ਦੀ ਵਧਾ ਲੈਣੀ, ਪਾਣੀ ਦੀ ਮਾਤਰਾ ਘਟਾ ਲੈਣੀ, ਇਹ ਕਿਤੇ ਨਾ ਕਿਤੇ ਸਾਡੇ ਲਈ ਜਿਹੜਾ ਘਾਤਕ ਸਾਬਿਤ ਹੋ ਸਕਦਾ।
0: ਪੱਕੀ ਗੱਲ ਆ ਜੀ, ਤਾਂ ਹੀ ਆਪਾਂ ਦੇਖੋ ਵਾਰ ਵਾਰ ਇਹੋ ਹੀ ਆਪਾਂ ਨੂੰ ਕਿਸਾਨ ਵੀਰਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਵੀ ਜੋ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਨੇ ਨਾ, ਦੇਖੋ ਬੜੇ ਸਾਇੰਸਦਾਨ ਲੰਬੀ ਖੋਜ ਕਰਦੇ ਆ ਜੀ, ਐਵੇਂ ਨਹੀਂ ਵੀ ਇੱਕ ਦਿਨ 'ਚ ਜਾ ਕੇ ਉਹਨਾਂ ਨੇ ਦੇਤਾ ਵੀ ਆ ਕਰ ਲਓ ਜੀ ਵਰਤ ਲਓ, ਉਹ ਪੂਰੇ ਹਰ ਪਹਿਲੂ

0: ਨੂੰ ਜਾਂਚ ਪਰਖ ਕੇ ਫਿਰ ਸਾਡੇ ਲਈ ਸਿਫਾਰਿਸ਼ ਕਰਦੇ ਵੀ ਕਿਸ ਢੰਗ ਦੇ ਨਾਲ ਕਦੋਂ ਇਹਦੀ ਵਰਤੋਂ ਕਰਨੀ ਹੈ, ਕਿੰਨੀ ਮਾਤਰਾ ਚ, ਕਿੰਨੀ ਮਾਤਰਾ ਚ ਪਾਣੀ ਲੈਣਾ ਆਪਣਾ ਜੀ। ਨੋਜ਼ਲ ਦਾ ਵੀ ਧਿਆਨ ਰੱਖਣਾ ਪੈਂਦਾ ਜੀ, ਵੱਖਰੀ ਵੱਖਰੀ ਹੁੰਦੀ ਹੈਗੀ ਹੈ। ਅਤੇ ਅੱਛਾ, ਜਦੋਂ ਕੰਮ ਖਤਮ ਹੋ ਗਿਆ ਉਦੋਂ ਬਾਅਦ ਵੀ ਰੁੜੀ ਆਰਾਮ ਵੀ ਧਿਆਨ ਰੱਖੋ ਕਿ ਇਹ ਨਹੀਂ ਵੀ ਆਪਣਾ ਹੁਣ ਕੰਮ ਖਤਮ ਹੋ ਗਿਆ, ਉਸ ਤੋਂ ਬਾਅਦ ਆਪਣੇ ਚੰਗੇ ਤਰੀਕੇ ਨਾਲ ਨਹਾ ਧੋ ਕੇ ਕੱਪੜੇ ਚੇਂਜ ਕਰਕੇ ਫਿਰ ਕੋਈ ਆਪਾਂ ਕੁਝ ਖਾਈਏ ਪੀਏ ਜੀ।
1: ਬਿਲਕੁਲ ਜੀ, ਜਿੱਦਾਂ ਆਪਾਂ ਪਹਿਲੋਂ ਵੀ ਜ਼ਿਕਰ ਕੀਤਾ ਸੀ ਕਿ ਬੜੀ ਜਾਨ ਹਰ ਬੰਦੇ ਦੀ ਕੀਮਤੀ ਹੈ, ਜਿਹੜਾ ਬੰਦਾ ਛਿੜਕਾਅ ਕਰ ਰਿਹਾ ਹੈ ਤਾਂ ਤੁਸੀਂ ਦੱਸਿਆ ਹੀ ਆ ਵੀ ਜਿੱਦਾਂ ਦਸਤਾਨੇ ਹੈ। ਇੱਕ ਆਮ ਤੌਰ 'ਤੇ ਸੰਧੂ ਸਾਹਿਬ ਜਦੋਂ ਆਪਾਂ ਦਵਾਈਆਂ ਖੋਲ੍ਹਦੇ ਹਾਂ ਨਾ, ਜਦੋਂ ਢੱਕਣ ਖੋਲ੍ਹਦੇ ਹਾਂ ਜਾਂ ਕਈ ਦਵਾਈਆਂ ਬੋਰਿਆਂ ਦੇ ਵਿੱਚ ਵੀ ਹੁੰਦੀਆਂ ਪਾੜਦੇ ਹਾਂ, ਉਦੋਂ ਬਹੁਤ ਤਵੱਜੋ ਆਦਿ ਦੇਣੀ ਜ਼ਰੂਰੀ ਹੈ, ਹੈ ਨਾ। ਅਤੇ ਇਸ ਕਰਕੇ ਉਸ ਸਮੇਂ ਵੀ ਦਵਾਈ ਅੰਦਰ ਜਾਣ ਦਾ ਖਦਸ਼ਾ ਬਹੁਤ ਜ਼ਿਆਦਾ ਰਹਿੰਦਾ ਹੈ। ਇੱਕ ਤਾਂ ਦੇਖੋ, ਦਵਾਈ ਕੋਈ ਵੀ ਸਪਰੇਅ ਕਰਨਾ, ਛਿੜਕਾਅ ਸ਼ਾਂਤ ਮੌਸਮ ਦੇ ਵਿੱਚ ਕਰਨਾ ਹੈ।
0: ਹਾਂ, ਆਮ ਤੌਰ ਤੇ ਆਪਾਂ ਹੁਣ ਦੇਖੋ ਮਿੱਤਰ ਕੀੜੇ ਵੀ ਆ, ਸ਼ਾਇਦ ਮੱਖੀਆਂ ਦੇ ਬਕਸੇ ਵੀ ਰੱਖੇ ਹੁੰਦੇ,
1: ਬਿਲਕੁਲ ਬਿਲਕੁਲ,
0: ਉਹਨਾਂ ਦਾ ਵੀ ਧਿਆਨ ਰੱਖਣਾ ਹੈ ਤਾਂ ਕਿ ਨੁਕਸਾਨ ਨਾ ਹੋਵੇ ਜੀ, ਕਿਸੇ ਵੀ ਤਰੀਕੇ ਨਾਲ ਆਪਾਂ ਨੂੰ ਫਾਇਦਾ ਉਠਾਉਣਾ ਆ।
1: ਆਹੋ ਜੀ, ਸ਼ਾਇਦ ਮੱਖੀਆਂ ਤਾਂ ਦੇਖੋ ਹੁਣ ਸਾਰਾ ਦਿਨ ਤਾਂ ਸਰਗਰਮ ਰਹਿੰਦੀਆਂ ਨੀ, ਉਹਨਾਂ ਦਾ ਵੀ ਇੱਕ ਸਮਾਂ
0: ਹੁੰਦਾ,
1: ਤੇ ਉਸ ਸਮੇਂ ਦੇ ਵਿੱਚ ਆਉਣਾ ਹੈ। ਤੇ ਉਸ ਸਮੇਂ ਜੇ ਆਪਾਂ ਸਪਰੇਅ ਕਰਾਂਗੇ ਤਾਂ ਮਤਲਬ ਤੇ ਸਿੱਧਾ ਸਿੱਧਾ ਉਹਨਾਂ ਤੇ ਹਮਲਾ ਹੋ ਗਿਆ।
0: ਹਮਲਾ ਹੋ ਗਿਆ।
1: ਚੱਲੀਏ ਆਪਾਂ।
0: ਜੈ ਹਿੰਦ ਜੀ।
1: ਜੈ ਜੀ।

ECG ਅੱਜ ਦਾ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:40 ਹੋ ਰਹੇ ਨੇ। ਆਹੁਣ ਸਰਵਣ ਕਰਦੇ ਹਾਂ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ ਮਾਨਸ ਖਾਨ।

0: ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ ਮਾਨਸ ਗਾਨ।
1: ਹੁਣੇ ਤੁਸੀਂ ਸੁਣ ਰਹੇ ਸੀ ਸਾਡੇ ਜਲੰਧਰ ਸੇਵਾ ਕੇਂਦਰ ਦੇ ਪ੍ਰੋਗਰਾਮ FM ਬੈਂਡ 100.2 ਮੈਗਾ ਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਅਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਇਸ ਵੇਲੇ ਸਵੇਰ ਦੇ ਠੀਕ 6:50 ਹੋਏ ਨੇ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਨਵੀਂ ਸਵੇਰ।

ਅੱਜ ਐਤਵਾਰ ਹੈ। ਸ਼ੱਕ ਸੰਮਤ 1948 ਦੇ ਵੈਸਾਖ ਮਹੀਨੇ ਦੀ 25 ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 17 ਤਰੀਕ ਹੈ ਅਤੇ ਅੱਜ ਦਾ ਇਹ ਨਵੀਂ ਸਵੇਰ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ ਜਸਵਿੰਦਰ ਸਿੰਘ ਸਹਿਗਲ। ਅਤੇ ਆਓ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਚੰਗੇ ਵਿਚਾਰ ਦੇ ਨਾਲ। ਮਨੁੱਖ ਦੀਆਂ ਇੱਛਾਵਾਂ ਦੇ ਨਾਲ ਭੱਜ ਦੌੜ ਸ਼ੁਰੂ ਹੁੰਦੀ ਹੈ ਅਤੇ ਸਬਰ ਸ਼ੁਕਰ ਦੇ ਨਾਲ ਖਤਮ। ਇਸ ਪ੍ਰੋਗਰਾਮ 'ਚ ਹੁਣ ਤੁਸੀਂ ਸਰਵਣ ਕਰੋਗੇ ਸ਼ਬਦ ਅਤੇ ਭਜਨ, ਅਤੇ ਉਹ ਇਸ ਪ੍ਰੋਗਰਾਮ ਦਾ ਭਜਨ ਸਰਵਣ ਕਰਦੇ ਹਾਂ ਅਨੂਪ ਜਲੋਟਾ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ।

0: ਸਕੂਲ ਸਕੂਲ ਵਿੱਚ ਪਾਠ ਪੜ੍ਹਾਈਏ, ਪਾਣੀ ਨੂੰ ਗੰਦਾ ਹੋਣ ਤੋਂ ਬਚਾਈਏ, ਪਲਾਸਟਿਕ ਦੀ ਵਰਤੋਂ ਘਟਾਓ, ਪਾਣੀ ਨੂੰ ਗੰਦਲਾ ਹੋਣ ਤੋਂ ਬਚਾਓ, ਦੇਸ਼ ਵਿੱਚ ਜਾਗ੍ਰਿਤੀ ਫੈਲਾਓ, ਪਾਣੀ ਬਚਾਓ, ਦੇਸ਼ ਬਚਾਓ।
1: FM ਬੈਂਡ 7.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਜ਼ੋਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਇਸ ਵੇਲੇ ਸਵੇਰ ਦੇ ਠੀਕ 7:10 ਹੋਏ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।

ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਲੈ ਕੇ ਮੈਂ ਹਾਜ਼ਰ ਹਾਂ ਜਸਵਿੰਦਰ ਸਿੰਘ ਸਹਿਗਲ। ਇਸ ਪ੍ਰੋਗਰਾਮ 'ਚ ਸਭ ਤੋਂ ਪਹਿਲਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਆਕਾਸ਼ਵਾਣੀ ਪਟਿਆਲਾ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸਵੇਰੇ 8:40 'ਤੇ ਪ੍ਰੋਗਰਾਮ ਪੇਸ਼ ਕਰਾਂਗੇ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਫਿਲਮੀ ਜੰਕਸ਼ਨ। 10:02 'ਤੇ ਪ੍ਰੋਗਰਾਮ ਪੇਸ਼ ਕਰਾਂਗੇ ਖਜ਼ਾਨਾ। ਇਸ ਪ੍ਰੋਗਰਾਮ ਤਹਿਤ ਤੁਸੀਂ ਫਿਲਮੀ ਗੀਤ ਸੁਣ ਸਕਦੇ ਹੋ। ਸਵੇਰੇ 10:32 'ਤੇ ਪ੍ਰੋਗਰਾਮ ਪੇਸ਼ ਕਰਾਂਗੇ ਹੈਲੋ ਫਰਮਾਇਸ਼। ਇਹ ਪ੍ਰੋਗਰਾਮ ਅੱਜ ਦਾ ਲਾਈਵ ਫੋਨ ਇਨ ਹੋਵੇਗਾ। ਦਿਨ ਦੇ 11:02 'ਤੇ ਪ੍ਰੋਗਰਾਮ ਪੇਸ਼ ਕਰਾਂਗੀ ਹਿੰਦੀ ਜ਼ਾਇਕਾ। ਇਸ ਪ੍ਰੋਗਰਾਮ ਤਹਿਤ ਤੁਸੀਂ

ਹਿੰਦੀ ਫਿਲਮੀ ਗੀਤ ਸੁਣ ਸਕਦੇ ਹੋ। ਦਿਨ ਦੇ 11:30 ਵਜੇ ਬੱਚਿਆਂ ਲਈ ਸਪੈਸ਼ਲ ਪ੍ਰੋਗਰਾਮ ਭਵਿੱਖ ਦੇ ਸਿਤਾਰੇ ਤੁਸੀਂ ਸੁਣੋਗੇ ਦਿਨ ਦੇ 11:30 ਵਜੇ। 12:05 ਤੇ ਭੈਣਾਂ ਲਈ ਖਾਸ ਪ੍ਰੋਗਰਾਮ ਹੋਵੇਗਾ ਨਾਰੀ ਲੋਕ। ਦੁਪਹਿਰ 1:02 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਨਗਮੇ। ਅੱਜ ਦਾ ਇਹ ਪ੍ਰੋਗਰਾਮ ਹਿੰਦੀ ਗੀਤਾਂ 'ਤੇ ਆਧਾਰਿਤ ਹੋਵੇਗਾ। ਦੇਸ਼ ਭਗਤੀ ਨਾਲ ਸੰਬੰਧਿਤ ਪ੍ਰੋਗਰਾਮ ਸਰਫਰੋਸ਼ ਤੁਸੀਂ ਸੁਣੋਗੇ ਦੁਪਹਿਰ 2:00। ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 2:30। ਸ਼ਾਮ 5:02 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ। ਸ਼ਾਮ 5:30 ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਲਈ ਖਾਸ ਪ੍ਰੋਗਰਾਮ ਹੋਵੇਗਾ ਕਿਸਾਨ ਵਾਣੀ। ਸ਼ਾਮ 6:10 ਤੇ ਤੁਸੀਂ ਸੁਣੋਗੇ ਦੇਸ਼ ਭਗਤੀ ਦੇ ਨਗਮੇ ਅਤੇ ਸ਼ਾਮ 6:30 ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਹੋਵੇਗਾ ਵਿਪ ਕਿਓਰ। ਸ਼ਾਮ 7:02 ਤੇ ਤੁਸੀਂ ਸਰਵਣ ਕਰੋਗੇ ਭਗਤੀ ਸੰਗੀਤ ਦਾ ਪ੍ਰੋਗਰਾਮ ਬੰਦਗੀ। ਸ਼ਾਮ 7:40 ਤੇ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਹੋਵੇਗਾ ਸ਼ਾਮ ਸੁਹਾਨੀ। ਅੱਜ ਦਾ ਇਹ ਪ੍ਰੋਗਰਾਮ ਲਾਈਵ ਫੋਨ ਇਨ ਹੋਵੇਗਾ। ਰਾਤ 8:15 ਪ੍ਰੋਗਰਾਮ ਪੇਸ਼ ਕਰਾਂਗੇ ਗੁਲਦਸਤਾ। ਦਸ ਵੱਜ ਕੇ 2 ਮਿੰਟ ਤੇ ਰਾਤ ਨੂੰ ਤੁਸੀਂ ਸੁਣੋਗੇ ਪੰਜਾਬੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਪੰਜਾਬੀ ਤੜਕਾ ਅਤੇ ਅੱਜ ਦਾ ਇਹ ਪ੍ਰੋਗਰਾਮ ਵਟਸਐਪ ਮੈਸੇਜ 'ਤੇ ਆਧਾਰਿਤ ਹੋਵੇਗਾ। ਰਾਤ 10:30 ਤੁਸੀਂ ਆਨੰਦ ਮਾਣੋਗੇ ਪੁਰਾਣੀ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਰਜਨੀਗੰਧਾ ਤਹਿਤ। ਅੱਜ ਦੀ ਸਭਾ 'ਚ ਖਬਰਾਂ ਦਾ ਵੇਲਾ ਹੋਵੇਗਾ। ਸਵੇਰੇ 8:00 ਸਮਾਚਾਰ ਪ੍ਰਭਾਤ ਤਹਿਤ ਹਿੰਦੀ ਸਮਾਚਾਰ, 8:15 ਮੋਰਨਿੰਗ ਨਿਊਜ਼ ਤਹਿਤ ਅੰਗਰੇਜ਼ੀ 'ਚ ਸਮਾਚਾਰ ਅਤੇ 8:30 ਪੰਜਾਬੀ 'ਚ ਖਬਰਾਂ। ਦਿਨ ਦੇ 12:00 ਹਿੰਦੀ 'ਚ ਸਮਾਚਾਰ, 1:10 'ਤੇ ਪ੍ਰਾਦੇਸ਼ਿਕ ਸਮਾਚਾਰ, 1:40 'ਤੇ ਪੰਜਾਬੀ 'ਚ ਖਬਰਾਂ, 1:50 'ਤੇ ਉਰਦੂ 'ਚ ਖਬਰਾਂ ਅਤੇ 2:15 'ਤੇ ਦੁਪਹਿਰ ਸਮਾਚਾਰ ਤਹਿਤ ਹਿੰਦੀ 'ਚ ਸਮਾਚਾਰ। ਸ਼ਾਮ ਨੂੰ 6:00 ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ, 7:30 ਪੰਜਾਬੀ 'ਚ ਖਬਰਾਂ। ਰਾਤ 9:45 ਸਮਾਚਾਰ ਸੰਧਿਆ ਤਹਿਤ ਹਿੰਦੀ ਸਮਾਚਾਰ, ਰਾਤ 11:00 ਹਿੰਦੀ ਸਮਾਚਾਰ ਅਤੇ 11:05 'ਤੇ ਅੰਗਰੇਜ਼ੀ ਸਮਾਚਾਰ ਪ੍ਰਸਾਰਿਤ ਕੀਤੇ ਜਾਣਗੇ। 11:10 'ਤੇ ਹੋਵੇਗੀ ਸਾਡੀ ਅੱਜ ਦੀ ਸਭਾ ਦੀ ਸਮਾਪਤੀ। ਸੋ ਇਹ ਸੀ ਆਕਾਸ਼ਵਾਣੀ ਪਟਿਆਲਾ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਪ੍ਰੋਗਰਾਮ ਦੇ ਵਿੱਚ ਆਓ ਇੱਕ ਗੀਤ ਸੁਣਦੇ ਹਾਂ, ਗੁਰਦਾਸ ਮਾਨ ਦੀ ਆਵਾਜ਼।

ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਅਤੇ ਪ੍ਰੋਗਰਾਮ ਚੱਲ ਰਿਹਾ ਗੁੱਡ ਮਾਰਨਿੰਗ ਮਾਲਵਾ। ਪ੍ਰੋਗਰਾਮ ਦੇ ਵਿੱਚ ਆਓ ਤੁਹਾਡੇ ਨਾਲ ਹੁਣ ਸਾਂਝੀਆਂ ਕਰਦੀਆਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਅਤੇ ਨੀਦਰਲੈਂਡਸ ਵਿਸ਼ਵ ਸੰਕਟਾਂ ਦਰਮਿਆਨ ਇੱਕ ਭਰੋਸੇਮੰਦ, ਪਾਰਦਰਸ਼ੀ ਅਤੇ ਭਵਿੱਖ ਲਈ ਤਿਆਰ ਸਪਲਾਈ ਵਿਵਸਥਾ ਬਣਾਉਣ ਲਈ ਮਿਲ ਕੇ ਕੰਮ ਕਰ ਰਹੇ ਨੇ। ਕੇਂਦਰੀ ਜਾਂਚ ਬਿਊਰੋ ਨੇ ਨੀਟ UG 2026 ਪ੍ਰੀਖਿਆ ਦਾ ਪੇਪਰ ਲੀਕ ਹੋਣ ਦੇ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਮਨੀਸ਼ਾ ਗੁਰੂਨਾਥ ਮੰਦਾਰੀ ਨੂੰ ਪੁਣੇ ਤੋਂ ਗ੍ਰਿਫਤਾਰ ਕੀਤਾ। ਸਿੱਖਿਆ ਮੰਤਰਾਲੇ ਨੇ ਦੇਸ਼ ਵਿੱਚ ਸਕੂਲੀ ਪੜ੍ਹਾਈ ਵਿੱਚ ਛੱਡਣ ਵਾਲਿਆਂ, ਖਾਸ ਕਰਕੇ 14 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੀ ਵੱਧਦੀ ਗਿਣਤੀ 'ਤੇ ਚਿੰਤਾ ਪ੍ਰਗਟ ਕੀਤੀ ਏ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਏਕੀਕ੍ਰਿਤ ਖੇਤੀ ਨੂੰ ਉਤਸ਼ਾਹਿਤ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਏ। ਭਾਰਤ ਨੇ ਸਿੰਧੂ ਜਲ ਸੰਧੀ ਬਾਰੇ ਗੈਰ ਕਾਨੂੰਨੀ ਤੌਰ 'ਤੇ ਗਠਿਤ ਸਾਲਸੀ ਅਦਾਲਤ ਦੇ ਹਾਲ ਹੀ ਦੇ ਫੈਸਲੇ ਨੂੰ ਰੱਦ ਕਰ ਦਿੱਤਾ। ਪੰਜਾਬ ਚੋਣ ਕਮਿਸ਼ਨ ਨੇ ਨਗਰ ਨਿਗਮ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਕ ਢੰਗ ਨਾਲ ਨੇਪਰੇ ਚੜਾਉਣ ਲਈ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰਾਂ ਵਜੋਂ ਨਿਯੁਕਤ ਕੀਤਾ। ਤਰਨ ਤਾਰਨ ਪੁਲਿਸ ਨੇ ਗੁਰਦਾਸਪੁਰ 'ਚ SDM ਅਨੁਪ੍ਰੀਤ ਕੌਰ ਰੰਧਾਵਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ। ਖੇਤੀ ਵਿਰਾਸਤ ਮਿਸ਼ਨ ਵੱਲੋਂ ਪਰਾਲੀ ਸੰਭਾਲ ਅਤੇ ਵਾਤਾਵਰਨ ਸੁਰੱਖਿਆ ਲਈ 10 ਰੋਜ਼ਾ ਪਰਾਲੀ ਸੰਭਾਲ ਚੇਤਨਾ ਯਾਤਰਾ ਦੀ ਸ਼ੁਰੂਆਤ ਹੋਈ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ 22 ਜੂਨ ਤੱਕ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਅਤੇ ਗਾਂਧੀਨਗਰ 'ਚ ਏਸ਼ੀਅਨ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਸੰਜਨਾ ਨੇ ਔਰਤਾਂ ਦੇ 77 ਕਿਲੋ ਵਰਗ ਵਿੱਚ ਕਾਂਸੀ ਦੇ 3 ਤਮਗੇ ਜਿੱਤੇ। ਇਹ ਸਨ ਹੁਣ ਤੱਕ ਦੀਆਂ ਚੋੜਵੀਆਂ ਖਬਰਾਂ। ਪ੍ਰੋਗਰਾਮ ਦੇ ਵਿੱਚ ਆਓ ਇੱਕ ਅਗਲਾ ਗੀਤ ਸੁਣਦੇ ਹਾਂ, ਵਡਾਲੀ ਬ੍ਰਦਰਸ ਦੀ ਆਵਾਜ਼ 'ਚ।

0: 23 जुलाई 1927 ਨੂੰ ਮੁੰਬਈ ਰੇਡੀਓ ਸਟੇਸ਼ਨ ਦੇ ਉਦਘਾਟਨ ਦੇ ਨਾਲ ਭਾਰਤ 'ਚ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨਸ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ, ਉਦੋਂ ਇਸ ਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਅਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ ਤੇ ਢੇਰ ਸਾਰੀਆਂ ਵਧਾਈਆਂ ਹੋਣ।
1: ਪ੍ਰੋਗਰਾਮ ਦੇ ਵਿੱਚ ਆਓ ਗੀਤ ਸੁਣਦੇ ਹਾਂ ਅਰਿਜੀਤ ਸਿੰਘ ਤੇ ਅਸੀਸ ਕੌਰ ਦੀਆਂ ਆਵਾਜ਼ਾਂ 'ਚ।

ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਅੱਜ ਦੇ ਦਿਨ ਦੇ ਵਿੱਚ ਕੀ ਹੈ ਖਾਸ ਜਾਂ ਕਿਹੜੀ ਅਜਿਹੀ ਘਟਨਾ ਜਿਹੜੀ ਅੱਜ ਦੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਦਰਜ ਹੈ। ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇਹ ਗੀਤ ਅਮਰਿੰਦਰ ਗਿੱਲ ਦੀ ਆਵਾਜ਼ 'ਚ।

ਕਰੇਗਾ। ਦੋਵਾਂ ਆਗੂਆਂ ਨੇ ਊਰਜਾ, ਸ਼ਿਪਿੰਗ, ਸਿਹਤ ਸੰਭਾਲ, ਖੇਤੀਬਾੜੀ, ਵਪਾਰ ਅਤੇ ਤਕਨਾਲੋਜੀ ਖੇਤਰਾਂ ਚ ਪ੍ਰਮੁੱਖ ਨੀਦਰਲੈਂਡ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਦੀ ਨੀਦਰਲੈਂਡ ਦੀ ਫੇਰੀ 17 ਮਹੱਤਵਪੂਰਨ ਰਣਨੀਤਿਕ ਪ੍ਰਾਪਤੀਆਂ ਨਾਲ ਸਮਾਪਤ ਹੋਈ। ਇਨ੍ਹਾਂ ਵਿਚ ਨਵਿਆਉਣਯੋਗ ਊਰਜਾ ਤੇ ਇਕ ਕਾਰਜ ਸਮੂਹ ਦੀ ਸਥਾਪਨਾ ਅਤੇ ਸਵੱਛ ਊਰਜਾ ਸਹਿਯੋਗ ਨੂੰ ਤੇਜ਼ ਕਰਨ ਲਈ ਇਕ ਗ੍ਰੀਨ ਹਾਈਡਰੋਜਨ ਕਾਰਜ ਯੋਜਨਾ, ਸਪਲਾਈ ਚੇਨ ਨੂੰ ਸੁਰੱਖਿਅਤ ਕਰਨ ਲਈ ਮਹੱਤਵਪੂਰਨ ਖਣਿਜ ਸਹਿਯੋਗ, ਗੁਜਰਾਤ ਵਿਚ ਇਕ ਪ੍ਰੋਜੈਕਟ ਰਾਹੀਂ ਪਾਣੀ ਪ੍ਰਬੰਧਨ ਅਤੇ ਨੀਦਰਲੈਂਡ ਸਹਿਯੋਗ, ਤ੍ਰਿਪੁਰਾ ਵਿਚ ਫੁੱਲਾਂ ਦੀ ਖੇਤੀ ਲਈ ਇਕ ਭਾਰਤ ਨੀਦਰਲੈਂਡ ਸੈਂਟਰ ਫਾਰ ਐਕਸੀਲੈਂਸ ਦੀ ਸਥਾਪਨਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੀਡਨ ਦੇ ਦੋ ਦਿਨਾਂ ਦੌਰੇ ਤੇ ਗੋਥੇਨਬਰਗ ਪਹੁੰਚਣਗੇ। ਉਨ੍ਹਾਂ ਦਾ ਦੌਰਾ ਭਾਰਤ ਤੇ ਸਵੀਡਨ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਇਕ ਇਤਿਹਾਸਕ ਮੀਲ ਪੱਥਰ ਸਾਬਤ ਹੋਵੇਗਾ। ਸ੍ਰੀ ਮੋਦੀ ਸਵੀਡਨ ਦੇ ਪ੍ਰਧਾਨ ਮੰਤਰੀ ਉਲਫ ਕ੍ਰਿਸਟਨਸ ਨਾਲ ਗੱਲਬਾਤ ਕਰਨਗੇ, ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨਗੇ ਅਤੇ ਵਪਾਰ ਨੂੰ ਵਧਾਉਣ ਦੇ ਨਾਲ ਨਾਲ ਤਬਦੀਲੀ, AI, ਉਭਰ ਰਹੀਆਂ ਤਕਨਾਲੋਜੀਆਂ, ਸਟਾਰਟਅਪਸ, ਮਜ਼ਬੂਤ ਸਪਲਾਈ ਚੇਨ, ਰੱਖਿਆ, ਪੁਲਾੜ, ਜਲਵਾਯੂ ਤਬਦੀਲੀ ਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਵਰਗੇ ਖੇਤਰਾਂ ਚ ਸਹਿਯੋਗ ਦੇ ਨਵੇਂ ਰਸਤੇ ਲੱਭੇ ਜਾਣਗੇ। ਭਾਰਤੀ ਪੁਰਾਤੱਤ ਸਰਵੇਖਣ ਵਿਭਾਗ ASI ਨੇ ਮੱਧ ਪ੍ਰਦੇਸ਼ ਦੇ ਥਾਰ ਜ਼ਿਲ੍ਹੇ ਵਿਚ ਸਥਿਤ ਪੂਜਸ਼ਾਲਾ ਕੰਪਲੈਕਸ ਵਿਚ ਹਿੰਦੂਆਂ ਨੂੰ ਪੂਜਾ ਅਤੇ ਹੋਰ ਰਸਮਾਂ ਲਈ ਦਾਖਲੇ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਹਾਈਕੋਰਟ ਨੇ ਪੂਜਸ਼ਾਲਾ ਨੂੰ ਦੇਵੀ ਸਰਸਵਤੀ ਨੂੰ ਸਮਰਪਿਤ ਇਕ ਮੰਦਰ ਐਲਾਨਿਆ ਸੀ। ASI ਦੇ ਹੁਕਮ ਦਾ ਹਵਾਲਾ ਦਿੰਦਿਆਂ ਇਕ ਅਧਿਕਾਰੀ ਨੇ ਕਿਹੈ ਕਿ ਹਿੰਦੂਆਂ ਨੂੰ ਉਨ੍ਹਾਂ ਦੀਆਂ ਪ੍ਰਾਚੀਨ ਰਵਾਇਤਾਂ ਦੇ ਮੁਤਾਬਕ ਪੂਜਾ ਅਤੇ ਅਧਿਐਨ ਲਈ ਕੰਪਲੈਕਸ ਚ ਬਿਨਾਂ ਕਿਸੇ ਪਾਬੰਦੀ ਦੇ ਦਾਖਲੇ ਦੀ ਇਜਾਜ਼ਤ ਦਿੱਤੀ ਜਾਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਰਵਉੱਚ ਅਦਾਲਤ ਜੱਜਾਂ ਦੀ ਗਿਣਤੀ ਸੋਧ ਆਰਡੀਨੈਂਸ 2026 ਜ਼ਰੀਏ ਚੀਫ਼ ਜਸਟਿਸ ਤੋਂ ਇਲਾਵਾ ਸੁਪਰੀਮ ਕੋਰਟ ਵਿਚ ਜੱਜਾਂ ਦੀ ਮਨਜ਼ੂਰ ਗਿਣਤੀ 33 ਤੋਂ ਵਧਾ ਕੇ 37 ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕਾਨੂੰਨ ਤੇ ਨਿਆਂ ਮੰਤਰਾਲੇ ਦੇ ਇਕ ਨੋਟੀਫਿਕੇਸ਼ਨ ਮੁਤਾਬਕ ਇਹ ਆਰਡੀਨੈਂਸ ਸੁਪਰੀਮ ਕੋਰਟ ਜੱਜਾਂ ਦੀ ਗਿਣਤੀ ਐਕਟ 1956 ਚ ਸੋਧ ਕਰਦੈ। ਇਹ ਸੋਧ ਦੇ ਨਾਲ ਸੁਪਰੀਮ ਕੋਰਟ ਵਿਚ ਚੀਫ਼ ਜਸਟਿਸ ਸਮੇਤ ਜੱਜਾਂ ਦੀ ਕੁੱਲ ਗਿਣਤੀ ਵਧ ਕੇ 38 ਹੋ ਗਈ ਹੈ। ਕੀਮਤੀ ਧਾਤਾਂ ਉਤੇ ਭਾਰੀ ਕਸਟਮ ਡਿਊਟੀ ਲਗਾਉਣ ਤੋਂ ਕੁਝ ਦਿਨਾਂ ਬਾਅਦ ਸਰਕਾਰ ਨੇ ਚਾਂਦੀ ਦੀ ਦਰਾਮਦ ਤੇ ਪਾਬੰਦੀ ਲਗਾ ਦਿੱਤੀ ਹੈ। ਵਿਦੇਸ਼ੀ ਵਪਾਰ ਬਾਰੇ ਡਾਇਰੈਕਟੋਰੇਟ ਜਨਰਲ ਨੇ ਇਕ ਨੋਟੀਫਿਕੇਸ਼ਨ ਚ ਕਿਹੈ ਕਿ ਸੋਨਾ ਅਤੇ ਪਲੈਟੀਨਮ ਪਲੇਟਡ ਚਾਂਦੀ ਸਮੇਤ ਚਾਂਦੀ ਦੀ ਦਰਾਮਦ ਲਈ ਨੀਤੀ ਨੂੰ ਮੁਫ਼ਤ ਤੋਂ ਪਾਬੰਦੀਸ਼ੁਦਾ ਸ਼੍ਰੇਣੀ ਵਿਚ ਰੱਖਿਆ ਗਿਐ। ਬੁੱਧਵਾਰ ਨੂੰ ਸਰਕਾਰ ਨੇ ਕੀਮਤੀ ਧਾਤਾਂ ਦੇ ਦਰਾਮਦ ਡਿਊਟੀ 6% ਤੋਂ ਵਧਾ ਕੇ 15% ਕਰ ਦਿੱਤੀ ਹੈ। ਪਾਬੰਦੀਸ਼ੁਦਾ ਸ਼੍ਰੇਣੀ ਚ ਆਉਣ ਵਾਲੀਆਂ ਚੀਜ਼ਾਂ ਦੀ ਦਰਾਮਦ ਲਈ ਸਰਕਾਰੀ ਲਾਇਸੈਂਸ ਦੀ ਲੋੜ ਹੁੰਦੀ ਹੈ। ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿਚ ਹਵਾਬਾਜ਼ੀ ਟਰਬਾਈਨ ਈਂਧਨ ਤੇ ਵੈਟ ਨੂੰ 25% ਤੋਂ ਘਟਾ ਕੇ 7% ਕਰਨ ਦਾ ਮਹੱਤਵਪੂਰਨ ਫੈਸਲਾ ਲਿਆ ਏ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਪਰਕ ਅਤੇ ਆਰਥਿਕ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਦੇ ਮੁਤਾਬਕ ਹੈ। ਇਸ ਦਾ ਉਦੇਸ਼ ਹਵਾਬਾਜ਼ੀ ਖੇਤਰ ਨੂੰ ਰਾਹਤ ਪ੍ਰਦਾਨ ਕਰਨਾ ਅਤੇ ਸੈਰ ਸਪਾਟੇ ਤੇ ਵਸਤਾਂ ਦੀ ਢੋਆ ਢੁਆਈ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਿਆਇਤੀ ਦਰ ਸ਼ੁਰੂ ਵਿਚ 6 ਮਹੀਨਿਆਂ ਚ ਲਈ ਲਾਗੂ ਹੋਵੇਗੀ। ਉਨਾਂ ਕਿਹਾ ਕਿ ਦੇਸ਼ ਅਤੇ ਦਿੱਲੀ ਦੋਵਾਂ ਦੇ ਹਿੱਤ ਵਿਚ ਲਏ ਗਏ ਇਸ ਫੈਸਲੇ ਨਾਲ ਸਰਕਾਰ ਨੂੰ ਲਗਭਗ 985 ਕਰੋੜ ਦਾ ਮਾਲੀਆ ਨੁਕਸਾਨ ਹੋ ਸਕਦਾ ਹੈ। ਇਕ ਰਾਸ਼ਟਰ ਇਕ ਚੋਣ ਬਿੱਲ ਤੇ ਸਾਂਝੀ ਸੰਸਦੀ ਕਮੇਟੀ ਨੇ ਕੱਲ੍ਹ ਬੰਗਲੁਰੂ ਵਿਚ ਰਾਜਨੀਤਿਕ ਪਾਰਟੀਆਂ, ਵਿਧਾਨਕ ਸੰਸਥਾਵਾਂ ਅਤੇ ਸਿਵਲ ਸੁਸਾਇਟੀਆਂ ਦੇ ਨੁਮਾਇੰਦਿਆਂ ਨਾਲ ਵਿਆਪਕ ਵਿਚਾਰ ਵਟਾਂਦਰਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਚੇਅਰਮੈਨ PP ਚੌਧਰੀ ਨੇ ਕਿਹਾ ਕਿ ਕਰਨਾਟਕ ਦੇ ਉਪ ਮੁੱਖ ਮੰਤਰੀ DK ਸ਼ਿਵ ਕੁਮਾਰ, ਸਾਬਕਾ ਮੁੱਖ ਮੰਤਰੀ ਵੀਰੱਪਾ ਮੋਇਲੀ ਅਤੇ ਭਾਰਤੀ ਜਨਤਾ ਪਾਰਟੀ ਦੇ ਹੋਰਨਾਂ ਪਾਰਟੀਆਂ ਦੇ ਨੇਤਾਵਾਂ ਨੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਨੇ। ਉਨਾਂ ਕਿਹਾ ਕਿ ਕਮੇਟੀ ਕਈ ਰਾਜਾਂ ਦੇ ਆਪਣੇ ਦੌਰਿਆਂ ਦੌਰਾਨ ਇਤਰਾਜ਼ ਤੇ ਸੁਝਾਅ ਇਕੱਤਰ ਕਰ ਰਹੀ ਹੈ ਸ਼ਾਮਲ ਚੁਣੌਤੀਆਂ ਬਾਰੇ। ਉਨਾਂ ਕਿਹਾ ਕਿ ਦੇਸ਼ ਭਰ ਵਿਚ ਇਕੋ ਸਮੇਂ ਚੋਣਾਂ ਕਰਵਾਉਣ ਲਈ ਕੁਝ ਸੂਬਿਆਂ ਦੀਆਂ ਵਿਧਾਨ ਸਭਾਵਾਂ ਨੂੰ ਸਮੇਂ ਤੋਂ ਪਹਿਲਾਂ ਭੰਗ ਕਰਨਾ ਪਵੇਗਾ ਤੇ ਇਨ੍ਹਾਂ ਮੁੱਦਿਆਂ ਨੂੰ ਦਲ ਬਦਲੀ, ਵਿਰੋਧੀ ਕਾਨੂੰਨ, ਅਵਿਸ਼ਵਾਸ ਪ੍ਰਸਤਾਵਾਂ ਤੇ ਰਾਸ਼ਟਰਪਤੀ ਸ਼ਾਸਨ ਰਾਹੀਂ ਹੱਲ ਕਰਨਾ ਪਵੇਗਾ। ਉਨਾਂ ਸਮਝਾਇਆ ਕਿ ਵਾਰ ਵਾਰ ਚੋਣਾਂ ਕਰਵਾਉਣਾ ਰਾਸ਼ਟਰ ਹਿੱਤ ਵਿਚ ਨਹੀਂ ਹੈ ਕਿਉਂਕਿ ਜਦੋਂ ਚੋਣ ਜ਼ਾਬਤਾ ਲਾਗੂ ਹੁੰਦੈ ਤਾਂ ਵਿਕਾਸ ਕਾਰਜਾਂ ਤੇ ਆਰਥਿਕ ਗਤੀਵਿਧੀਆਂ ਵਿਚ ਵਿਘਨ ਪੈਂਦਾ ਏ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ ਪੇਪਰ ਲੀਕ ਮਾਮਲੇ ਚ ਪੁਣੇ ਤੋਂ ਇਕ ਹੋਰ ਮੁਲਜ਼ਮ ਪ੍ਰੋਫੈਸਰ ਮਨੀਸ਼ਾ ਮੰਧਾਰੇ ਨੂੰ ਗ੍ਰਿਫ਼ਤਾਰ ਕੀਤੈ। ਉਹ ਪੁਣੇ ਦੇ ਕਾਲਜ ਚ ਵਨਸਪਤੀ ਵਿਗਿਆਨ ਦੀ ਅਧਿਆਪਕ ਹੈ। CBI ਦੇ ਮੁਤਾਬਕ ਕੌਮੀ ਪ੍ਰੀਖਿਆ ਏਜੰਸੀ ਨੇ ਮਨੀਸ਼ਾ ਮੰਧਾਰੇ ਨੂੰ ਪ੍ਰੀਖਿਆ ਪ੍ਰਕਿਰਿਆ ਦੇ ਮਾਹਰ ਵਜੋਂ ਨਿਯੁਕਤ ਕੀਤਾ ਸੀ। ਇਸ ਤੋਂ ਪਹਿਲਾਂ CBI ਨੇ 14 ਮਈ ਨੂੰ ਪੁਣੇ ਤੋਂ ਮਨੀਸ਼ਾ ਵਾਘਮਾਰੇ ਨੂੰ ਗ੍ਰਿਫ਼ਤਾਰ ਕੀਤਾ। ਦੋਵਾਂ ਮੁਲਜ਼ਮਾਂ ਨੂੰ ਕੱਲ੍ਹ ਪੁਣੇ ਦੀ ਇਕ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਬਾਅਦ ਵਿਚ ਜਾਂਚ ਲਈ ਦਿੱਲੀ ਲਿਆਂਦਾ ਗਿਆ। ਇਸ ਦੌਰਾਨ CBI ਨੇ ਮਾਮਲੇ ਦੀ ਜਾਂਚ ਕਰਦੇ ਹੋਏ ਦੇਸ਼ ਭਰ ਵਿਚ 6 ਥਾਵਾਂ ਤੇ ਛਾਪੇਮਾਰੀ ਕੀਤੀ ਹੈ।
मौसम विभाग ने कहा है कि दक्षण पछमी मानसून अरब सागर, बंगाल की खाड़ी, अंडेमान सागर, अंडेमान टापू ते पूरे निकोबार टापुआ के कई हिस्सों च अगे वध्या है। विभाग ने अगले दो दिन हिमाचल प्रदेश, उत्तराखंड, बिहार समेत होरना कई थावां ते गरज

0: ਚਮਕ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਵਿਚ ਵੀ ਕਈ ਥਾਵਾਂ ਤੇ 22 ਜੂਨ ਤੱਕ ਵੱਧ ਤੋਂ ਵੱਧ ਤਾਪਮਾਨ 4 ਤੋਂ 5 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਕਾਰਨ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਬੈਂਕਾਕ ਵਿਚ ਥਾਈਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਮਰਦ ਡਬਲਜ਼ ਫਾਈਨਲ ਵਿਚ ਭਾਰਤ ਦੇ ਸਾਤਵਿਕ ਸਾਈਰਾਜ ਰੈਂਕੀ ਰੈਡੀ ਅਤੇ ਚਿਰਾਗ ਸ਼ੈਟੀ ਦਾ ਮੁਕਾਬਲਾ ਅੱਜ ਇੰਡੋਨੇਸ਼ੀਆ ਦੇ ਲੀਓਰੋਲੀ ਕਾਰਨੋਡੋ ਅਤੇ ਡੈਨੀਅਲ ਮਾਰਟਿਨ ਨਾਲ ਹੋਵੇਗਾ। ਉਧਰ ਆਈਪੀਐਲ ਕ੍ਰਿਕਟ ਵਿਚ ਕੋਲਕਾਤਾ ਨਾਈਟ ਰਾਈਡਰਸ ਨੇ ਬੀਤੀ ਰਾਤ ਗੁਜਰਾਤ ਟਾਈਟਨਸ ਨੂੰ 29 ਦੌੜਾਂ ਨਾਲ ਹਰਾਇਆ। ਟੂਰਨਾਮੈਂਟ ਵਿਚ ਅੱਜ ਪੰਜਾਬ ਕਿੰਗਸ ਦਾ ਮੁਕਾਬਲਾ ਧਰਮਸ਼ਾਲਾ ਚ ਰਾਇਲ ਚੈਲੰਜਰਸ ਬੰਗਲੁਰੂ ਨਾਲ ਬਾਅਦ ਦੁਪਹਿਰ 3:30 ਵਜੇ ਅਤੇ ਇਕ ਹੋਰ ਮੈਚ ਵਿਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਸ਼ਾਮੀ 7:30 ਵਜੇ ਦਿੱਲੀ ਕੈਪੀਟਲਸ ਨਾਲ ਹੋਵੇਗਾ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਰੌਬ ਚੈਟਨ ਵਿਚਕਾਰ ਵਿਆਪਕ ਵਿਚਾਰ ਵਟਾਂਦਰੇ ਤੋਂ ਬਾਅਦ ਦੋਵਾਂ ਮੁਲਕਾਂ ਨੇ ਦੁਵੱਲੇ ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸਵੀਡਨ ਦੇ 2 ਦਿਨਾਂ ਦੌਰੇ ਤੇ ਗੋਥੇਨਬਰਗ ਪਹੁੰਚਣਗੇ। ਮੱਧ ਪ੍ਰਦੇਸ਼ ਵਿਚ ਉੱਚ ਅਦਾਲਤ ਦੇ ਫੈਸਲੇ ਤੋਂ ਬਾਅਦ ਭਾਰਤੀ ਪੁਰਾਤੱਤ ਸਰਵੇਖਣ ਵਿਭਾਗ ਨੇ ਪੋਰਟਸ਼ਾਲਾ ਚ ਹਿੰਦੂਆਂ ਦੇ ਨਿਰਵਿਘਨ ਦਾਖਲੇ ਦੀ ਇਜਾਜ਼ਤ ਦਿੱਤੀ। ਸਰਕਾਰ ਨੇ ਚਾਂਦੀ ਦੀ ਦਰਾਮਦ ਤੇ ਪਾਬੰਦੀ ਲਗਾਈ, ਇਸ ਨੂੰ ਮੁਕਤ ਤੋਂ ਪਾਬੰਦੀਸ਼ੁਦਾ ਸ਼੍ਰੇਣੀ ਵਿਚ ਰਖਿਆ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।
1: FM ਬੈਂਡ 7.2 ਮੈਗਾਹਰਟਜ਼ ਦੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਜ਼ੋਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਇਸ ਵੇਲੇ ਸਵੇਰ ਦੇ ਠੀਕ 8:40 ਹੋਏ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਫਿਲਮੀ ਜੰਕਸ਼ਨ। ਇਸ ਪ੍ਰੋਗਰਾਮ ਤਹਿਤ ਤੁਸੀਂ ਪੰਜਾਬੀ ਫਿਲਮੀ ਗੀਤ ਸੁਣੋਗੇ ਤੇ ਆਓ ਇਸ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ। ਐਮੀ ਵਿਰਕ, ਤਾਨੀਆ, ਬੀਪਰਾਕ, ਜਾਨੀ ਤੇ ਸਾਥੀਆਂ ਦੀਆਂ ਆਵਾਜ਼ਾਂ 'ਚ।
2: ਸਾਡਾ ਪਿੰਡ ਮੁਸਲਮਾਨਾਂ ਦਾ ਸੀ। 47 ਦੀ ਵੰਡ ਵੇਲੇ ਉਹਨਾਂ ਨੇ ਜਾਣ ਲੱਗ ਕੇ ਕਿਹਾ ਸੀ ਵੀ ਸਰਦਾਰੋ ਸਾਡੀਆਂ ਮੁਸੀਬਤਾਂ ਨਾ ਢਾਇਓ।
1: ਇਹ ਗੀਤ ਤੁਸੀਂ ਸੁਣ ਰਹੇ ਹੋ ਫਿਲਮ ਸੁਪਨਾ ਵਿੱਚੋਂ।
2: ਮਸੀਤ 'ਚ ਲਿਆ ਕੇ ਆਪਣਾ ਬਾਬਾ ਰੱਖ ਲਿਆ, ਦੋਨਾਂ ਦਾ ਸਾਂਝਾ ਜਾਂ ਰੱਬ।

0: ਘੱਟ ਸਮੇਂ ਵਿੱਚ ਵਧੇਰੇ ਲਾਭ, ਬਸ ਇੱਕ ਕਲਿੱਕ ਤੇ। ਕਮਾਲ ਹੈ।
1: ਫਸਿਆ।
2: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
0: ਜਾਣਕਾਰ ਬਣੋ, ਸੁਚੇਤ ਰਹੋ।
3: ਆਓ ਅਗਲਾ ਗੀਤ ਸੁਣਦੇ ਹਾਂ, ਮੇਰੇ ਯਾਰਾ ਵੇ। ਫਿਲਮ ਕਿਸਮਤ 2 ਵਿੱਚੋਂ ਬੀ ਬਰਾਕ ਤੇ ਸਾਥੀਆਂ ਦੀਆਂ ਆਵਾਜ਼ਾਂ 'ਚ।

0: ਰੁੱਖ ਲਗਾਈਏ ਰੁੱਖ ਬੇਲੀਓ, ਰੁੱਖ ਲਗਾਈਏ ਰੁੱਖ, ਫੇਰ ਮਿਲੇਗਾ ਸੁੱਖ ਬੇਲੀਓ, ਫੇਰ ਮਿਲੇਗਾ ਸੁੱਖ। ਰੁੱਖਾਂ ਤੋਂ ਮੈਂ ਸਦਕੇ ਜਾਵਾਂ, ਦਿੰਦੇ ਸਾਨੂੰ ਠੰਡੀਆਂ ਛਾਵਾਂ। ਆਪ ਹੰਢਾਉਂਦੇ ਧੁੱਪ ਬੇਲੀਓ, ਆਪ ਹੰਢਾਉਂਦੇ ਧੁੱਪ, ਸਾਫ਼ ਰਹੇਗਾ ਪੌਣ ਤੇ ਪਾਣੀ, ਵਧੇ ਫੁੱਲੇਗੀ ਕੁਦਰਤ ਰਾਣੀ, ਜੇ ਲਾਵਾਂਗੇ ਰੁੱਖ ਬੇਲੀਓ, ਜੇ ਲਾਵਾਂਗੇ ਰੁੱਖ। ਰੁੱਖ ਲਗਾਓ, ਵਾਤਾਵਰਨ ਬਚਾਓ।
1: ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਅਤੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ, ਫਿਲਮੀ ਜੰਕਸ਼ਨ ਦਾ। ਅਤੇ ਇਸ ਪ੍ਰੋਗਰਾਮ 'ਚ ਆਓ ਅਗਲਾ ਗੀਤ ਸੁਣਦੇ ਹਾਂ ਮੰਨਾ ਨੂਰ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ।

0: ਸਾਫ ਸੁਥਰਾ ਵਾਤਾਵਰਣ ਕੁਦਰਤ ਦੀ ਵਡਮੁੱਲੀ ਦਾਤ ਹੈ, ਪਰ ਅਸੀਂ ਇਸ ਨੂੰ ਆਪਣੀ ਲਾਪਰਵਾਹੀ ਤੇ ਨਿੱਜੀ ਸਵਾਰਥਾਂ ਕਰਕੇ ਰੋਜ਼ ਗੰਧਲਾ ਕਰ ਰਹੇ ਹਾਂ। ਆਪਣੀ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਤਬਾਹੀ ਵੱਲ ਲੈ ਕੇ ਜਾ ਰਹੇ ਹਾਂ। ਗੰਧਲਾ ਵਾਤਾਵਰਣ ਨਾ ਕੇਵਲ ਸਾਡੀ ਸਿਹਤ ਤੇ ਮਾੜਾ ਪ੍ਰਭਾਵ ਪਾਉਂਦਾ, ਬਲਕਿ ਬੇਸ਼ਕੀਮਤੀ ਤੇ ਦੁਰਲੱਭ ਕੁਦਰਤੀ ਸੰਸਾਧਨਾਂ ਨੂੰ ਵੀ ਨਸ਼ਟ ਕਰਦਾ। ਸਾਡਾ ਸਭ ਦਾ ਫਰਜ਼ ਬਣਦਾ ਕਿ ਅੱਗੇ ਵੱਧ ਕੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਦੇ ਉਪਰਾਲੇ ਕਰੀਏ। ਵਾਤਾਵਰਣ ਬਚਾਓ, ਜੀਵਨ ਬਚਾਓ।
1: ਬਲਿਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ।
2: FM ਬੈਂਡ 7.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਜ਼ੋਨ AIR ਐਪ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਬੁਲਾ ਲਓ, ਸਵੇਰ ਦੇ ਠੀਕ 9:05 ਹੋਏ ਨੇ ਤੇ ਹੁਣ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।

ਤੁਸੀਂ ਹੁਣੇ ਸੁਣ ਰਹੇ ਸੀ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ FM 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਓਨ AIR ਐਪ 'ਤੇ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਮਿਲਾ ਲਓ ਇਸ ਵੇਲੇ ਠੀਕ ਸਵੇਰ ਦੇ 10 ਵਜੇ ਨੇ। ਆਓ ਤੁਹਾਡੇ ਨਾਲ ਹੁਣ ਸਾਂਝੀਆਂ ਕਰਦੇ ਹਾਂ ਜੋੜਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਰੋਬ ਜ਼ੇਟਨ ਵਿਚਕਾਰ ਵਿਚਾਰ ਵਟਾਂਦਰੇ ਤੋਂ ਬਾਅਦ ਦੋਵਾਂ ਮੁਲਕਾਂ ਨੇ ਦੁਵੱਲੇ ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤੀ ਪ੍ਰਗਟ ਕੀਤੀ ਏ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸਵੀਡਨ ਦੇ 2 ਦਿਨਾਂ ਦੌਰੇ 'ਤੇ ਗੋਥੇਨਬਰਗ ਪਹੁੰਚਣਗੇ। ਮੱਧ ਪ੍ਰਦੇਸ਼ ਉੱਚ ਅਦਾਲਤ ਦੇ ਫੈਸਲੇ ਤੋਂ ਬਾਅਦ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ ਨੇ ਪੌਸ਼ਾਲਾ ਵਿੱਚ ਹਿੰਦੂਆਂ ਦੇ ਨਿਰਵਿਘਨ ਦਾਖਲੇ ਦੀ ਇਜਾਜ਼ਤ ਦਿੱਤੀ। ਸਰਕਾਰ ਨੇ ਚਾਂਦੀ ਦੀ ਦਰਾਮਦ 'ਤੇ ਪਾਬੰਦੀ ਲਗਾਈ, ਇਸ ਨੂੰ ਮੁਕਤ ਤੋਂ ਪਾਬੰਦੀ ਸ਼ੁਦਾ ਸ਼੍ਰੇਣੀ ਵਿੱਚ ਰੱਖਿਆ। ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿੱਚ ਹਵਾਬਾਜ਼ੀ ਟਰਬਾਈਨ ਈਂਧਨ 'ਤੇ ਵੈਟ ਨੂੰ 25% ਤੋਂ ਘਟਾ ਕੇ 7% ਕਰਨ ਦਾ ਐਲਾਨ ਕੀਤਾ। ਪੰਜਾਬ ਚੋਣ ਕਮਿਸ਼ਨ ਨੇ ਨਗਰ ਨਿਗਮ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਕ ਢੰਗ ਨਾਲ ਨੇਪਰੇ ਚੜਾਉਣ ਲਈ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰ ਵਜੋਂ ਨਿਯੁਕਤ ਕੀਤਾ। ਖੇਤੀ ਵਿਰਾਸਤ ਮਿਸ਼ਨ ਵੱਲੋਂ ਮੁਕਤਸਰ, ਫਿਰੋਜ਼ਪੁਰ ਅਤੇ ਫਿਰੋਜ਼ਕੋਟ ਜ਼ਿਲ੍ਹਿਆਂ 'ਚ ਪਰਾਲੀ ਸੰਭਾਲ ਅਤੇ ਵਾਤਾਵਰਨ ਸੁਰੱਖਿਆ ਲਈ 10 ਦਿਨਾਂ ਪਰਾਲੀ ਸੰਭਾਲਣ ਚੇਤਨਾ ਯਾਤਰਾ ਦੀ ਸ਼ੁਰੂਆਤ ਹੋਈ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ 22 ਜੂਨ ਤੱਕ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। IPL ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੇ ਬੀਤੀ ਰਾਤ ਗੁਜਰਾਤ ਟਾਈਟਨਸ ਨੂੰ 29 ਦੌੜਾਂ ਨਾਲ ਹਰਾਇਆ। ਅਤੇ ਬੈਂਕਾਕ 'ਚ ਥਾਈਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਮਰਦ ਡਬਲਸ ਫਾਈਨਲਸ ਵਿੱਚ ਅੱਜ ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈੱਡੀ ਅਤੇ ਚਿਰਾਗ ਸ਼ੈੱਟੀ ਦਾ ਮੁਕਾਬਲਾ ਇੰਡੋਨੇਸ਼ੀਆਈ ਜੋੜੀ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ।

0: ਹਾਈਵੇ ਜਾਂ ਐਕਸਪ੍ਰੈਸਵੇ ਤੇ ਵਾਹਨ ਚਲਾਉਂਦੇ ਸਮੇਂ ਬਹੁਤ ਸਾਰੇ ਲੋਕ ਲਾਪਰਵਾਹੀ ਨਾਲ ਓਵਰਟੇਕ ਕਰਦੇ ਨੇ ਜਾਂ ਸਹੀ ਲੇਨ ਤੇ ਗੱਡੀ ਨਹੀਂ ਚਲਾਉਂਦੇ, ਜਿਸ ਕਾਰਨ ਹਾਦਸੇ ਵਾਪਰਦੇ ਨੇ ਅਤੇ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਹਾਈਵੇ ਤੇ ਕਈ ਲੋਕ ਖੱਬੇ ਪਾਸੇ ਤੋਂ ਕਿਸੇ ਹੋਰ ਵਾਹਨ ਨੂੰ ਓਵਰਟੇਕ ਕਰਨ ਦੀ ਗਲਤੀ ਕਰ ਬੈਠਦੇ ਨੇ, ਜੋ ਕਿ ਸਹੀ ਨਹੀਂ ਹੈ। ਓਵਰਟੇਕ ਕਰਨ ਲਈ ਕਿਸੇ ਵੀ ਵਾਹਨ ਨੂੰ ਸੱਜੇ ਪਾਸੇ ਤੋਂ ਓਵਰਟੇਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਸਾਵਧਾਨੀ ਨਾਲ। ਜੇਕਰ ਤੁਸੀਂ ਅੱਗੇ ਜਾ ਰਹੇ ਵਾਹਨ ਨੂੰ ਓਵਰਟੇਕ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣਾ ਹੌਰਨ ਵਜਾਓ ਅਤੇ ਸਾਹਮਣੇ ਵਾਲੀ ਕਾਰ ਨੂੰ ਸੁਚੇਤ ਕਰੋ। ਜਦੋਂ ਸਾਹਮਣੇ ਵਾਲੀ ਕਾਰ ਤੁਹਾਨੂੰ ਸਾਈਡ ਦੇਵੇ ਤਾਂ ਹੀ ਓਵਰਟੇਕ ਕਰੋ। ਯਾਦ ਰੱਖੋ, ਘਰ ਵਿੱਚ ਤੁਹਾਡੇ ਆਪਣੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ।
1: ਅਤੇ ਹੁਣ ਪੇਸ਼ ਹੈ ਜੀ ਪ੍ਰੋਗਰਾਮ ਖਜ਼ਾਨਾ। ਇਸ ਪ੍ਰੋਗਰਾਮ ਤਹਿਤ ਤੁਸੀਂ ਹਿੰਦੀ ਫਿਲਮੀ ਗੀਤ ਸੁਣੋਗੇ ਅਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ ਜਸਵਿੰਦਰ ਸਿੰਘ ਸਹਿਗਲ। ਅਸੀਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਅੱਜ ਦੇ ਦਿਨ ਸੰਨ 1951 ਦੇ ਵਿੱਚ ਜਨਮੇ ਪ੍ਰਸਿੱਧ ਗਜ਼ਲ ਅਤੇ ਗਾਇਕ ਪੰਕਜ ਉਦਾਸ ਜੀ ਦਾ ਜਨਮ ਦਿਨ ਹੈ ਅਤੇ ਕਈ ਲੋਕ ਜਿਹੜਾ ਉਹਨਾਂ ਨੂੰ ਤਲਤ ਅਜੀਜ਼ ਅਤੇ ਜਗਜੀਤ ਸਿੰਘ ਵਰਗੇ ਹੋਰਨਾਂ ਸੰਗੀਤਕਾਰਾਂ ਨਾਲ ਇਸ ਸ਼ੈਲੀ ਦਿਨ ਨੂੰ ਪ੍ਰਸਿੱਧ ਸੰਗੀਤਕਾਰ ਦੇ ਦਾਇਰੇ ਵਜੋਂ ਲਿਆਉਣ ਦਾ ਸਿਹਰਾ ਦਿੱਤਾ ਜਾਂਦਾ ਅਤੇ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਇਸ ਜਨਮ ਦਿਨ ਦੇ ਮੌਕੇ 'ਤੇ ਆਓ ਸੁਣਦੇ ਹਾਂ ਉਹਨਾਂ ਦਾ ਹੀ ਗਾਇਆ ਫਿਲਮ ਸਾਜਨ ਵਿੱਚੋਂ ਇੱਕ ਗੀਤ।

1991 ਦੇ ਵਿੱਚ ਰਿਲੀਜ਼ ਹੋਈ ਸਾਜਨ ਇੱਕ ਹਿੰਦੀ ਫਿਲਮ ਹੈ ਜਿਸ ਦੇ ਮੁੱਖ ਅਦਾਕਾਰ ਸਲਮਾਨ ਖਾਨ, ਸੰਜੇ ਦੱਤ ਅਤੇ ਮਾਧੁਰੀ ਦੀਕਸ਼ਿਤ ਨੇ।

ਅਸੀਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਦੁਨੀਆ ਭਰ ਦੇ ਵਿੱਚ 18 ਕਰੋੜ 35 ਲੱਖ ਦੀ ਕਮਾਈ ਕਰਨ ਵਾਲੀ 1991 ਦੇ ਵਿੱਚ ਰਿਲੀਜ਼ ਹੋਈ ਹੈ ਸਭ ਤੋਂ ਬਿਹਤਰੀਨ ਕਮਾਈ ਵਾਲੀ ਫਿਲਮ ਸੀ ਅਤੇ ਇਸ ਨੂੰ 37ਵੇਂ ਫਿਲਮਫੇਅਰ ਅਵਾਰਡ ਵਿੱਚ 11 ਨਾਮਜ਼ਦਗੀਆਂ ਵੀ ਪ੍ਰਾਪਤ ਹੋਈਆਂ।

ਇਸ ਫਿਲਮ ਦੇ ਵਿੱਚ ਕਲਾ ਦੇ ਅਧਿਆਪਕ ਵੱਲੋਂ ਇੱਕ ਬੱਚੇ ਨੂੰ ਕਿਸ ਤਰ੍ਹਾਂ ਸਿਖਾਉਣ ਦੀ ਜਿਹੜੀ ਪੜ੍ਹਾਈ ਦੇ ਵਿੱਚ ਕਲਾ ਉਹ ਦਿਖਾਈ ਗਈ ਹੈ ਅਤੇ ਕਿਸ ਤਰ੍ਹਾਂ ਉਸ ਨੂੰ ਕਮਜ਼ੋਰ ਤੋਂ ਇੱਕ ਵਧੀਆ ਤਰੀਕੇ ਨਾਲ ਉਸ ਨੂੰ ਹੁਸ਼ਿਆਰ ਬੱਚੇ ਦਾ ਦਰਜਾ ਦਿੱਤਾ ਜਾਂਦਾ ਫਿਰ

ਪ੍ਰੋਗਰਾਮ ਦੇ ਵਿੱਚ ਆਓ ਅਗਲਾ ਗੀਤ ਸੁਣਦੇ ਹਾਂ ਕ੍ਰੀਚਰ 3D ਵਿੱਚੋਂ, ਜੋ 2014 ਦੇ ਵਿੱਚ ਭਾਰਤੀ ਹਿੰਦੀ ਭਾਸ਼ਾ ਦੀ 3D ਮੋਨਸਟਰ ਹੋਰਰ ਫਿਲਮ ਹੈ ਅਤੇ ਇਸ ਫਿਲਮ ਦੇ ਵਿੱਚ ਬਿਪਾਸ਼ਾ ਬਾਸੂ ਕਾਫੀ ਲੰਬੇ ਅੰਤਰਾਲ ਤੋਂ ਬਾਅਦ ਨਜ਼ਰ ਆਏ ਸਨ।

ਪ੍ਰੋਗਰਾਮ ਦੇ ਵਿੱਚ ਆਓ ਅਗਲਾ ਗੀਤ ਸੁਣਦੇ ਹਾਂ। ਤੇਰੀ ਮੇਰੀ ਕਹਾਣੀ ਜਿਸ ਨੂੰ ਆਵਾਜ਼ ਦਿੱਤੀ ਹੈ ਹਰੀਜੀਤ ਸਿੰਘ ਨੇ, ਸੰਗੀਤਬੱਧ ਕੀਤਾ ਚਿਰੰਤਨ ਭੱਟ ਨੇ।

ਇਹ ਗੀਤ ਤੁਸੀਂ ਆਨੰਦ ਮਾਣ ਰਹੇ ਹੋ ਫਿਲਮ ਗੱਬਰ ਇਸ ਬੈਗ ਵਿੱਚੋਂ। ਇਸ ਫਿਲਮ ਦਾ ਨਾਮ ਅਮਜਦ ਖਾਨ ਦੁਆਰਾ ਫਿਲਮ ਸ਼ੋਲੇ ਵਿੱਚ ਨਿਭਾਏ ਗਏ ਕਿਰਦਾਰ ਤੋਂ ਲਿਆ ਗਿਆ ਅਤੇ 2002 ਵਿੱਚ ਆਈ ਤਮਿਲ ਫਿਲਮ ਰਮਨਾ ਦਾ ਅਧਿਕਾਰਿਤ ਰੀਮੇਕ ਹੈ।

ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਅਰਮਾਨ ਮਲਿਕ, ਨੀਤੀ ਮੋਹਨ ਅਤੇ ਸਾਥੀਆਂ ਨੇ। ਬੋਲ ਲਿਖੇ ਨੇ ਰਸ਼ਮੀ ਵਿਰਾਗ ਦੇ ਅਤੇ ਧੁਨ ਬਣਾਈ ਹੈ ਅਮਾਲ ਮਲਿਕ ਨੇ।

2015 ਦੇ ਵਿੱਚ ਰਿਲੀਜ਼ ਹੋਈ ਇਹ ਇੱਕ ਥ੍ਰਿਲਰ ਫਿਲਮ ਹੈ ਜਿਸ ਦੇ ਵਿੱਚ ਸ਼ਰਵਨ ਜੋਸ਼ੀ, ਕਰਨ ਸਿੰਘ ਗਰੋਵਰ, ਜ਼ਰੀਨ ਖਾਨ, ਡੇਜ਼ੀ ਸ਼ਾਹ ਅਤੇ ਪ੍ਰਿਯਾਂਸ਼ੂ ਚੈਟਰਜੀ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਏ ਸਨ।

FM ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ ਇਸ ਵੇਲੇ ਠੀਕ ਸਵੇਰ ਦੇ 10:30 ਹੋ ਰਹੇ ਨੇ। ਪੇਸ਼ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਤੇ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਆਨੰਦਿਤਾ ਸ਼ਰਮਾ ਤੇ ਇਸ ਪ੍ਰੋਗਰਾਮ ਤਹਿਤ ਤੁਸੀਂ ਸੁਣ ਸਕਦੇ ਹੋ ਆਪਣੀ ਫਰਮਾਇਸ਼ ਤੇ ਪੰਜਾਬੀ ਗੀਤ। ਤੇ ਫਰਮਾਇਸ਼ ਭੇਜਣ ਲਈ ਤੁਸੀਂ ਸਾਨੂੰ ਕਰਨਾ ਹੈ ਜੀ ਫੋਨ ਤੇ ਸਾਡਾ ਨੰਬਰ ਹੈ 2280-94-0175 ਪਟਿਆਲਾ ਦਾ ਏਰੀਆ ਕੋਡ ਹੈ। ਜਿੰਨੀ ਦੇਰ ਤੱਕ ਕੋਈ ਸਰੋਤ ਸਾਡੇ ਨਾਲ ਜੁੜਦੇ ਨੇ ਆਪਣਾ ਫਰਮਾਇਸ਼ ਦਾ ਗੀਤ ਸੁਣਨ ਲਈ, ਉਨ ਦੇਰ ਤੱਕ ਅਸੀਂ ਪ੍ਰੋਗਰਾਮ ਦਾ ਪਹਿਲਾ ਗੀਤ ਸੁਣ ਲੈਣਾ ਸੁਰਜੀਤ ਬਿੰਦ ਰੱਖਿਆ ਦੀ ਆਵਾਜ਼ 'ਚ।

0: ਹੈਲੋ,
1: ਜੀ
0: ਸਤਿ ਸ਼੍ਰੀ ਅਕਾਲ ਜੀ।
1: ਭੈਣ
0: ਨਾਮ ਦੱਸ ਦਿਓ ਆਪਣਾ, ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਜੀ, ਨਾਮ ਜੀ ਹਰਚਰਨ ਸਿੰਘ ਹੈ ਜੀ।
0: ਜੀ, ਅਤੇ ਕਿਹੜਾ ਗੀਤ ਸੁਣਨਾ ਚਾਹੋਗੇ ਤੁਸੀਂ ਫਿਰ?
1: ਗੁਰਦਾਸ ਮਾਨ ਦਾ ਸੁਣਨਾ ਭੈਣ ਜੀ, ਸਾਈਕਲ ਦਾ।
0: ਠੀਕ ਹੈ ਜੀ, ਗੁਰਦਾਸ ਮਾਨ ਦਾ ਗੀਤ ਤੁਹਾਨੂੰ ਸੁਣਾ ਰਹੇ ਹਾਂ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਸ਼ੁਕਰੀਆ ਭੈਣ ਜੀ।

0: ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
1: ਨਾਮ ਬਲਵਿੰਦਰ ਸਿੰਘ ਜੀ, ਪਿੰਡ ਹਸੇ ਮਜਰੇ ਨੱਬਾ ਰੋਡ ਜੀ, ਜ਼ਿਲ੍ਹਾ ਪਟਿਆਲਾ ਜੀ।
0: ਜੀ, ਅਤੇ ਕਿਹੜਾ ਗੀਤ ਸੁਣੋਗੇ?
1: ਅਮ੍ਰਿਤਾ ਵਿਰਕ ਦਾ ਸੁਣਾ ਦਿਓ ਮੈਡਮ ਜੀ, ਕੋਈ ਸੁਣਾ ਦਿਓ ਜੀ।
0: ਠੀਕ ਹੈ ਜੀ, ਅਮ੍ਰਿਤਾ ਵਿਰਕ ਦਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ, ਧੰਨਵਾਦ ਜੀ।

0: Akashwani at 90.
1: Hello. ਸਤਿਕਾਲ ਜੀ
2: ਹਰਤ ਸਿੰਘ ਮੱਟੂ ਪਿੰਡ ਵਾਲੀਆਂ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਜੀ
1: ਜੀ ਤੇ ਕਿਹੜਾ ਗੀਤ ਸੁਣੋਗੇ
2: ਕੇਦੀਪ ਤੇ ਨਰਿੰਦਰ ਬੀਬਾ ਦਾ ਕਿੱਕਰ ਤੇ ਕਾਟੋ
1: ਠੀਕ ਹੈ ਜੀ ਸੁਣਵਾ ਰਹੇ ਹਾਂ ਗੀਤ ਤੁਹਾਨੂੰ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ
2: ਧੰਨਵਾਦ ਜੀ

0: ਜੀ ਕਿਹੜਾ ਗੀਤ
1: ਸੁਣੋ? ਗੀਤ ਹੈ ਜੀ ਅਮਰਿੰਦਰ ਗਿੱਲ ਦਾ ਨਾਜ਼ਰਾ ਨਾਸੀਬ ਦੀ ਬਾਜੀ।
0: ਠੀਕ ਹੈ ਜੀ, ਗੀਤ ਸੁਣੋ। ਜੀ ਗੀਤ ਸੁਣਵਾਇਆ ਤੁਹਾਡੀ ਪਸੰਦ ਤੇ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਬਹੁਤ ਬਹੁਤ ਧੰਨਵਾਦ ਜੀ।
0: ਸ਼ੁਕਰੀਆ।

0: ਹੈਲੋ ਭੈਣ ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਨਾਮ ਦੱਸ ਦੋ ਆਪਣਾ।
0: ਬਲਵਿੰਦਰ ਬਿੱਲਾ ਮਾਧੋਪੁਰੀ, ਪਿੰਡ ਮਾਧੋਪੁਰ, ਬਿਲਕੁਲ ਨੇੜੇ ਸਰਹੰਦ ਜ਼ਿਲ੍ਹਾ, ਸ੍ਰੀ ਫਤਿਹਗੜ੍ਹ
1: ਸਾਹਿਬ ਜੀ। ਤੇ ਕਿਹੜਾ ਗੀਤ ਸੁਣੋਗੇ?
0: ਨਰਿੰਦਰ ਬੀਬਾ ਦਾ ਗੀਤ ਹੈ ਜੀ, ਪੰਜਾਬਣ ਜੱਟੀ ਆਈ ਨਗੋ ਜੈਨ।
1: ਠੀਕ ਹੈ ਜੀ, ਨਰਿੰਦਰ ਬੀਬਾ ਦਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
0: ਠੀਕ ਹੈ ਜੀ।

ਬਲਵਿੰਦਰ, ਗੁਣਤਾਸ, ਰਮਨਦੀਪ, ਮਨਿੰਦਰ, ਪਿੰਡ ਮੁਰਜੰਡ ਸਿੱਖਾਂ ਹਨੂੰਮਾਨਗੜ੍ਹ ਤੋਂ। ਅਮਰਜੀਤ, ਬਾਲਾ ਜੀ, ਜਲਾਲਪੁਰ ਮੰਡੀ ਗੋਬਿੰਦਗੜ੍ਹ ਤੋਂ। ਚੰਡੀਗੜ੍ਹ ਤੋਂ ਸਤੀਸ਼ ਨੇਜਾ, ਬਿਮਲਾ, ਸ਼ੇਫਾਲੀ, ਸ਼ੈਫੀ ਅਤੇ ਮਾਸਟਰ ਡੇਵਿਸ। ਲੋਕੋ ਕਲੋਨੀ ਲੋਹਾਰੂ ਹਰਿਆਣਾ ਤੋਂ ਬਿੱਲੂ ਸਿੰਘ, ਲਕਸ਼ਮੀ ਦੇਵੀ, ਸੁਰਿੰਦਰ, ਬਰਖਾ, ਯੋਗੇਂਦਰ, ਨਰਿੰਦਰ ਅਤੇ ਪੂਰਾ ਹੀ ਇਹਨਾਂ ਦਾ ਚੰਡਾਲੀਆ ਪਰਿਵਾਰ। ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ, ਲਵਲੀ ਅਤੇ ਆਰਤੀ ਅਰੋੜਾ। ਪਿੰਡ ਕਰੇਲੀ, ਜ਼ਿਲ੍ਹਾ ਬਰੇਲੀ ਤੋਂ ਮੁਹੰਮਦ ਆਮੀਰ, ਨਸਰੀਨ, ਸਮਾ, ਸ਼ਮੀਮ ਅਤੇ ਮਾਹੇ ਨੂਰ ਅੰਸਾਰੀ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ। ਪਿੰਡ ਮੁਰਾਦਪੁਰ ਪਟਿਆਲਾ ਤੋਂ ਜਰਨੈਲ ਸਿੰਘ, ਜੋਬਨਪ੍ਰੀਤ, ਜੋਬਨਦੀਪ, ਕੁਲਦੀਪ, ਬਿਮਲ, ਕੁਲਵੀਰ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ। ਅਤੇ ਉਹ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ, ਉਦਿਤ ਨਾਰਾਇਣ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ। ਇਹ ਗੀਤ ਤੁਸੀਂ ਸੁਣ ਰਹੇ ਹੋ ਫਿਲਮ ਹੈਪੀ ਭਾਗ ਜਾਏਗੀ ਵਿੱਚੋਂ।

ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਸਾਨੂੰ ਫਰਮਾਇਸ਼ਾਂ ਭੇਜਦੇ ਨੇ। ਜਨਕਪੁਰੀ, ਸਹਾਰਨਪੁਰ ਤੋਂ ਜੋਨ ਡਿਕੈਸਟੋ, ਰੋਜ਼ੀ ਪਰਲ ਅਤੇ ਵਿਲਿਸ ਡਿਕੈਸਟੋ, ਪਿੰਡ ਅਤੇ ਡਾਕਖਾਨਾ ਲੋਗਾ, ਠਾਕੁਰਾ ਵਾਲਾ, ਸਵਰਨ, ਦਲਜੀਤ, ਗੁਰਨੂਰ, ਕਿਰਪਾ ਕਰਕੇ ਨੰਬਰ 1 ਤੋਂ ਹੀ ਮੈਸੇਜ ਭੇਜੋ ਅਤੇ ਵਾਰ ਵਾਰ ਮੈਸੇਜ ਨਾ ਭੇਜਿਆ ਜਾਵੇ। ਪਿੰਡ ਲਸੂੜੀਆ, ਤਹਿਸੀਲ ਨਰਸਿੰਘਗੜ੍ਹ, ਜ਼ਿਲ੍ਹਾ ਰਾਜਗੜ੍ਹ, ਮੱਧ ਪ੍ਰਦੇਸ਼ ਤੋਂ ਗੋਵਿੰਦ, ਸੁਮਨ ਅਤੇ ਕ੍ਰਿਤਿਕਾ, ਅਜੇ ਸ਼ਰਮਾ, ਕਾਜਲ ਸ਼ਰਮਾ, ਅੰਕੁਸ਼, ਮਾਨਸੀ, ਪਿੰਡ ਸੁੱਲਰ, ਜ਼ਿਲ੍ਹਾ ਪਟਿਆਲਾ ਤੋਂ, ਪਿੰਡ ਹਾਂਡੀਖੇੜਾ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਰਾਧੇਸ਼ਾਮ ਸ਼ਰਮਾ, ਇੰਦਿਰਾ ਅਤੇ ਸਾਰਥਕ ਸ਼ਰਮਾ, ਪਿੰਡ ਖਰੀਆ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਪ੍ਰਤਾਪ ਜਨਾਗਲ, ਇੰਦਿਰਾ, ਮੁਕੇਸ਼, ਦਿਨੇਸ਼, ਅੰਸ਼ੂ ਅਤੇ ਬਲਦੇਵ ਕਟਾਰੀਆ, ਪਿੰਡ ਤੇਡਾਖਾਨਾ, ਨੇਮਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ, ਗੁਰਪ੍ਰੀਤ, ਲਵਪ੍ਰੀਤ ਅਤੇ ਕਰਮਜੀਤ ਕੌਰ, ਪਿੰਡ ਹੀਰਾਵਲੀ ਫਜ਼ਿਲਕਾ ਤੋਂ ਹਜ਼ਾਰੀ ਲਾਲ, ਮੋਨੀ ਅਤੇ ਭੁਪਿੰਦਰ, ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ, ਯੋਗੇਸ਼, ਮੈਂਡੀ, ਸੌਰਵ, ਸਾਇਨਾ ਅਤੇ ਨਿਵਾਨ ਸ਼ਰਮਾ, ਪਿੰਡ ਫਰਾਸੀ ਹਿਸਾਰ ਤੋਂ ਰਾਜਕੁਮਾਰ, ਪ੍ਰਮੋਦ ਅਤੇ ਪੁਸ਼ਪਿੰਦਰ, ਦਾਦਾ ਬਾਬੂ ਰੋਡ ਗਿਰੀਡੀ ਝਾਰਖੰਡ ਤੋਂ ਮੁਹੰਮਦ ਯਾਸੀਨ, ਅੰਜਾਨ, ਸਾਈਮਾ ਨਵਾਜ਼, ਹਸਨ, ਬਾਬੂ ਅਹਦ, ਮਿਫਰਾ ਅਤੇ ਬੇਬੀ ਚਾਹਤ, ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ। ਅਤੇ ਇਸ ਪ੍ਰੋਗਰਾਮ 'ਚ ਆਖਰੀ ਫਰਮਾਇਸ਼ ਆਈ ਆ ਸਾਨੂੰ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਤੋਂ ਵਿਕਰਮ ਕੜਵਾਸਰਾ, ਸਚਿਨ, ਸਤੀਸ਼, ਯੋਗੇਸ਼ ਅਤੇ ਯੂਧਵ। ਅਤੇ ਉਹ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਇਸ ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ ਫਿਲਮ ਪੁਸ਼ਪਾ ਵਿੱਚੋਂ।

0: आवाज विश्वास अते विरासत ते 90 साल दी कहानी आकाशवाणी
1: हुण पेश है जी प्रोग्राम भविख दे सितारे। इस प्रोग्राम दे विच सरकारी सीनियर सेकेंडरी स्कूल बॉर्डर टाउन पटियाला दे विद्यार्थियों ने हिस्सा लिया।
2: ਸਾਰੇ ਹੀ ਸਰੋਤਿਆਂ ਦਾ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਭਵਿੱਖ ਦੇ ਸਿਤਾਰੇ ਵਿੱਚ ਨਿੱਘਾ ਸਵਾਗਤ ਹੈ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਜੈਸਮਿਨ। ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਬੱਚਿਆਂ ਦੀ ਦੁਨੀਆ ਦੀ ਸੈਰ 'ਤੇ ਲੈ ਕੇ ਜਾਵਾਂਗੇ, ਉਹ ਦੁਨੀਆ ਜਿੱਥੇ ਚਹਿਕਦੇ ਹਾਸੇ ਅਤੇ ਪਿਆਰੀਆਂ ਪਿਆਰੀਆਂ ਗੱਲਾਂ ਨੇ। ਸ਼ੁਰੂਆਤ ਕਰਾਂਗੇ ਪ੍ਰੋਗਰਾਮ ਦੀ ਇਸ ਸ਼ਬਦ ਦੇ ਨਾਲ।
3: ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਦੇ ਵਿਦਿਆਰਥੀ ਹਾਂ। ਅਸੀਂ 11ਵੀਂ ਜਮਾਤ ਦੇ ਵਿਦਿਆਰਥੀ ਹਾਂ ਅਤੇ ਆਪ ਜੀ ਦੇ ਸਾਹਮਣੇ ਸ਼ਬਦ ਪੇਸ਼ ਕਰਨ ਜਾ ਰਹੇ ਹਾਂ। ਮੇਰਾ ਨਾਮ ਹਰਮਨਪ੍ਰੀਤ ਕੌਰ ਹੈ।
4: ਮੇਰਾ ਨਾਮ ਕਿਰਨ ਹੈ।
5: ਮੇਰਾ ਨਾਮ ਭਾਵਨਾ ਹੈ।
6: ਮੇਰਾ ਨਾਮ ਦਿਵਿਆਂਸ਼ੀ ਹੈ।
7: ਮੇਰਾ ਨਾਮ ਸੁਵਿਤਾ ਕੌਰ ਹੈ।
8: ਮੇਰਾ ਨਾਮ ਬਲਪ੍ਰੀਤ ਕੌਰ ਹੈ।
9: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗ੍ਰੀਨ
1: ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਆਂ ਵਿਦਿਆਰਥਣਾਂ ਹਾਂ। ਮੈਂ ਅਨਾਮਿਕਾ
2: ਤੇ ਮੈਂ ਖੁਸ਼ੀ। ਅੱਜ ਅਸੀਂ ਤੁਹਾਡੇ ਸਾਹਮਣੇ ਕੁਝ ਗਿੱਧੇ ਦੀਆਂ ਬੋਲੀਆਂ ਪੇਸ਼ ਕਰਨ ਜਾ ਰਹੇ ਹਾਂ ਜੋ ਕਿ ਨਸ਼ਿਆਂ ਤੇ ਹਨ।

ਇਹ ਸੀ ਅੱਜ ਦਾ ਪ੍ਰੋਗਰਾਮ ਭਵਿੱਖ ਦੇ ਸਿਤਾਰੇ। ਅਸੀਂ ਸਕੂਲ ਦਾ ਧੰਨਵਾਦ ਕਰਦੇ ਹਾਂ ਆਪਣਾ ਸਮਾਂ ਦੇਣ ਲਈ ਅਤੇ ਬੱਚਿਆਂ ਨੂੰ ਤਿਆਰੀ ਕਰਵਾਉਣ ਲਈ। ਸਰੋਤਿਆਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸੁਣਨ ਲਈ, ਅਤੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਵਾਚਕ ਜੈਸਮਿਨ, ਪੇਸ਼ਕਸ਼ ਮੁਹੰਮਦ ਇਮਤਿਆਜ਼।

ਅਤੇ ਅੱਜ ਭੈਣਾਂ ਦਾ ਪਸੰਦੀਦਾ ਪ੍ਰੋਗਰਾਮ ਨਾਰੀ ਲੋਕ ਲੈ ਕੇ ਹਾਜ਼ਰ ਹੈ ਆਨੰਦਿਤਾ ਸ਼ਰਮਾ। ਅਤੇ ਜਿਵੇਂ ਪ੍ਰੋਗਰਾਮ ਦੀ ਅਸੀਂ ਸ਼ੁਰੂਆਤ ਕਰਦੇ ਹਾਂ ਇੱਕ ਸੁਰਖੀ ਦੇ ਨਾਲ, ਅਤੇ ਅੱਜ ਦੀ ਸੁਰਖੀ ਅਸੀਂ ਸਾਂਝੀ ਕਰ ਲੈਂਦੇ ਹਾਂ ਕਿ ਬੰਗਲਾਦੇਸ਼ ਦੀ ਇੱਕ ਭੈਣ ਦੀ ਕਹਾਣੀ ਇਹ, ਜੰਤਲੂ ਨਾਇਮਾ ਜਿਨ੍ਹਾਂ ਦਾ ਨਾਂ ਹੈ। ਅਤੇ ਇਹਨਾਂ ਦੀ ਕਹਾਣੀ ਇੱਦਾਂ ਹੈ ਕਿ ਇਹ ਇੱਕ ਪਿੰਡ ਦੇ ਰਹਿਣ ਵਾਲੇ ਨੇ, ਅਤੇ ਰਵਾਇਤੀ ਪਿੰਡ ਦੀ ਭੂਮਿਕਾਵਾਂ ਨੂੰ ਟਾਲਦੇ ਹੋਏ ਉਹਨਾਂ ਨੇ ਇੱਕ ਸਫਲਤਾਪੂਰਵਕ ਇੱਕ ਵਾਧਾ ਫੁੱਲ ਦਾ ਜਿਹੜਾ ਘਰੇਲੂ ਅਚਾਰ ਉਦਯੋਗ ਬਣਾਉਣ ਦਾ ਜਿਹੜਾ ਹੈ ਫੈਸਲਾ ਕੀਤਾ। ਉਹਨਾਂ ਨੇ ਘਰੇ ਹੀ ਅਚਾਰ ਵਗੈਰਾ ਬਣਾਉਣੇ ਸ਼ੁਰੂ ਕੀਤੇ, ਅਤੇ ਹੌਲੀ ਹੌਲੀ ਕਰਦੇ ਕਰਦੇ ਉਹਨਾਂ ਨੇ ਇਹਨੂੰ ਇੱਕ ਤਰ੍ਹਾਂ ਨਾਲ ਆਪਣਾ ਇੱਕ ਬਿਜ਼ਨਸ ਮੰਨਿਆ। ਕਿ ਜਦੋਂ ਉਹਨਾਂ ਨੂੰ ਲੱਗਿਆ ਕਿ ਇਹ ਕਾਫ਼ੀ ਅੱਗੇ ਵਾਧਾ ਫੁੱਲ ਰਿਹਾ, ਲੋਕ ਖਰੀਦ ਵੀ ਰਹੇ ਨੇ, ਲੋਕ ਕਾਫ਼ੀ ਇਹਦੇ ਉਤਸ਼ਾਹ ਵੀ ਕਰ, ਮਤਲਬ ਲੋਕ ਇਹਦੀ ਪ੍ਰਸ਼ੰਸਾ ਵੀ ਕਰ ਰਹੇ ਨੇ ਕਿ ਬਹੁਤ ਚੰਗੀ ਚੀਜ਼ ਹੈ, ਤਾਂ ਇਹ ਦੇਖਦੇ ਦੇਖਦੇ ਉਹਨਾਂ ਨੇ ਇਹਨੂੰ ਇੱਕ ਬਿਜ਼ਨਸ ਦੀ ਤਰ੍ਹਾਂ ਸ਼ੁਰੂ ਕੀਤਾ। ਅਤੇ ਇਹ ਵੀ ਦੱਸਦੀ ਕਿ ਉਹਨਾਂ ਦੀ ਹੁਣ ਸਾਲਾਨਾ ਜਿਹੜੀ ਲਗਭਗ ਜਿਹੜੀ ਹੈ 3 ਲੱਖ ਰੁਪਏ ਜਿਹੜੇ ਉਹ ਕਮਾ ਰਹੇ ਨੇ। ਅਤੇ ਇਹ ਸਾਬਿਤ ਕਰਦਾ ਹੈ ਕਿ ਜਨੂੰਨ ਅਤੇ ਦ੍ਰਿੜਤਾ ਕਿਸੇ ਵੀ ਸ਼ੌਂਕ ਨੂੰ ਇੱਕ ਜੇਤੂ ਸਵੈ ਨਿਰਭਰ ਕਾਰੋਬਾਰ ਵਿੱਚ ਜਿਹੜੀ ਹੈ ਬਦਲ ਸਕਦੀ ਹੈ। ਕਿ ਉਹ ਇੱਕ ਸਿਰਫ ਦੇਖੋ ਹੋਮ ਮੇਕਰ ਸੀ, ਘਰੇ ਕੰਮ ਕਰਦੇ ਸੀ, ਹਾਊਸ ਵਾਈਫ ਸੀ, ਪਰ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਮੈਂ ਵਧੀਆ ਅਚਾਰ ਬਣਾ ਸਕਦੀ ਹਾਂ। ਜਦੋਂ ਲੋਕਾਂ ਨੇ ਕੋਈ ਘਰ ਦੇ ਲੋਕਾਂ ਨੇ ਤਾਰੀਫ ਕੀਤੀ ਵੀ ਤੁਹਾਡੇ 'ਚ ਕਲਾ ਹੈ, ਵੀ ਸ਼ਾਇਦ ਤੁਸੀਂ ਹੋਰ ਵਧੀਆ ਇਹ ਕਰ ਸਕਦੇ ਹੋ, ਤਾਂ ਕਰਦੇ ਕਰਦੇ ਉਹਨਾਂ ਨੇ ਅਚਾਰ ਬਣਾਉਣੇ ਸ਼ੁਰੂ ਕੀਤੇ। ਪਹਿਲਾਂ ਥੋੜ੍ਹੇ ਬਣਾਏ, ਥੋੜ੍ਹੀ ਜਗ੍ਹਾ ਵੇਚਣੇ ਸ਼ੁਰੂ ਕੀਤੇ ਉਹਨਾਂ ਨੇ, ਫਿਰ ਹੌਲੀ ਹੌਲੀ ਕਰਦੇ ਕਰਦੇ ਉਹਨਾਂ ਵਿੱਚ ਕਾਰੋਬਾਰ 'ਚ ਵਾਧਾ ਹੋਇਆ। ਤਾਂ ਇਹ ਕਹਾਣੀ ਸਾਨੂੰ ਇਹ ਦੱਸਦੀ ਹੈ ਕੋਈ ਵੀ ਸਾਡੇ 'ਚ ਜਿਹੜਾ ਹੈ ਸਕਿੱਲ ਹੋ ਸਕਦਾ ਸਾਡੇ ਅੰਦਰ, ਜ਼ਰੂਰੀ ਨਹੀਂ ਖਾਣਾ ਬਣਾਉਣਾ ਹੋਵੇ, ਸਿਲਾਈ ਕਢਾਈ ਹੋਵੇ। ਵੈਸੇ ਵੀ ਅੱਜ ਕੱਲ੍ਹ ਦੇਖੀਏ, ਅੱਜ ਕੱਲ੍ਹ ਸਿਲਾਈ ਕਢਾਈ ਜਿਹੜੀ ਹੈ, ਪਹਿਲਾਂ ਕੁੜੀਆਂ ਨੂੰ ਸਿਖਾਇਆ ਜਾਂਦਾ ਸੀ, ਪੇਂਡੂ ਘਰਾਂ ਦੇ ਵਿੱਚ ਜ਼ਿਆਦਾਤਰ ਕੁੜੀਆਂ ਨੂੰ ਸਿਲਾਈ ਕਢਾਈ ਆਉਂਦੀ ਸੀ, ਪਰ ਅੱਜ ਕੱਲ੍ਹ ਟੈਕਨੋਲੋਜੀ ਕਰਕੇ ਜਿਹੜੀ ਹੈ ਉਹ

ਚੀਜ਼ਾਂ ਵੀ ਅਸੀਂ ਭੁੱਲਦੇ ਜਾ ਰਹੇ ਹਾਂ, ਤਾਂ ਕੋਸ਼ਿਸ਼ ਕਰੀਏ ਕਿ ਆਪਾਂ ਆਪਣੇ ਥਰੂ ਹੀ ਲੋਕਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੀਏ, ਅਤੇ ਬਾਕੀ ਗੱਲਾਂ ਵੀ ਇਸ ਤਰ੍ਹਾਂ ਜਾਰੀ ਰੱਖਾਂਗੇ। ਆਓ ਸੁਣ ਲੈਂਦੇ ਹਾਂ ਗੀਤ।

0: ਪਾਣੀ ਦੀ ਹਰ ਇੱਕ ਬੂੰਦ ਕੀਮਤੀ ਹੈ। ਪਾਣੀ ਹੈ ਅਨਮੋਲ ਰਤਨ, ਇਸ ਨੂੰ ਬਚਾਉਣ ਦਾ ਕਰੋ ਯਤਨ। ਜੋ ਪਾਣੀ ਬਚਾਵੇਗਾ ਉਹ ਸਮਝਦਾਰ ਕਹਾਵੇਗਾ। ਪਾਣੀ ਬਚਾਓ, ਦੇਸ਼ ਬਚਾਓ।
1: ਤੇ ਭੈਣਾਂ ਨੂੰ ਇਹ ਵੀ ਦੱਸ ਦਈਏ ਕਿ ਅੱਜ ਦੇ ਦਿਨ ਤੁਸੀਂ ਸੁਣ ਸਕਦੇ ਹੋ ਆਪਣੀ ਫਰਮਾਇਸ਼ 'ਤੇ ਪੰਜਾਬੀ ਗੀਤ। ਅਤੇ ਆਪਣੀ ਫਰਮਾਇਸ਼ 'ਤੇ ਪੰਜਾਬੀ ਗੀਤ ਸੁਣਨ ਲਈ ਤੁਸੀਂ ਸਾਨੂੰ ਕਰਨਾ ਜੀ ਵਟਸਐਪ। ਸਾਡਾ ਨੰਬਰ ਹੈ 94650-0268। ਭੈਣਾਂ ਆਪਣੇ ਪਸੰਦ ਦੇ ਪੰਜਾਬੀ ਗੀਤ ਸੁਣਨ ਲਈ ਸਾਨੂੰ ਇਸ ਨੰਬਰ 'ਤੇ ਮੈਸੇਜ ਕਰ ਸਕਦੀਆਂ ਨੇ।

ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ, ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ, ਅਤੇ ਗੀਤ ਸੁਣਨ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਪਟੇਲ ਨਗਰ ਮਲੋਟ ਤੋਂ ਗੀਤਾ ਰਾਣੀ ਜਜੋਰੀਆ, ਗਗਨਦੀਪ, ਆਰਜ਼ੂ ਜਜੋਰੀਆ ਗੁੱਡੂ ਅਤੇ ਸਨੇਹਾ। ਫਰਮਾਇਸ਼ ਸਾਨੂੰ ਭੇਜੀ ਹੈ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਕਮਲ ਪਾਠਕ, ਦੀਪਿਕਾ ਮਲਹੋਤਰਾ ਅਤੇ ਗਾਵਿਆ ਮਲਹੋਤਰਾ ਨੇ। ਆਓ ਸੁਣ

ਇਹਨਾਂ ਦੀ ਫਰਮਾਇਸ਼, ਇਹਨਾਂ ਦੀ ਪਸੰਦ ਇਹ ਗੀਤ। ਹੋਰ ਭੈਣਾਂ ਵੀ ਸਾਨੂੰ ਆਪਣੇ ਪਸੰਦ ਦੇ ਗੀਤ ਸੁਣਨ ਲਈ ਕਰ ਸਕਦੀਆਂ ਨੇ ਮੈਸੇਜ। ਸਾਡਾ ਨੰਬਰ ਹੈ ਜੀ 94650 0268।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਈ ਹੈ ਤਾਂ ਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਜੀ ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ ਅਤੇ ਅਗਲਾ ਗੀਤ ਸੁਣਨ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਖੇੜੀ ਜੱਟਾਂ ਤੋਂ ਸ਼ਵੀ ਯਸ਼ਿਕਾ ਅਤੇ ਪਿੰਡ ਤੇਜਾਂ ਮੋੜੀਆਂ ਬਾਲਾਂ ਤੋਂ ਵਰਨੀਤ ਕੌਰ ਸੰਧੂ ਅਤੇ ਪਵਨੀਤ ਕੌਰ ਸੰਧੂ ਕਨੇਰਾ ਮੁਹੱਲਾ ਪਟਿਆਲਾ ਤੋਂ ਨੀਲਮ ਬੱਤਾ ਪਲਕ ਗੀਤੂ ਬੱਤਾ ਅਤੇ ਨਿਹਾਰਿਕਾ ਬੱਤਾ ਅਮਰਗੜ੍ਹ ਸ਼ਾਹਦੂਰਗੜ੍ਹ ਤੋਂ ਲਖਵਿੰਦਰ ਕੌਰ ਮਾਨ ਖੁਸ਼ਪ੍ਰੀਤ ਕੌਰ ਮਾਨ ਅਤੇ ਕੁਲਵਿੰਦਰ ਕੌਰ ਮਾਨ ਆਓ ਸੁਣਦਿਆਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਅਨਮੋਲ ਗਗਨ ਮਾਨ ਦੀ ਆਵਾਜ਼ 'ਚ ਇਹ ਗੀਤ

0: ਹਾਈਵੇ ਜਾਂ ਐਕਸਪ੍ਰੈਸਵੇ ਤੇ ਵਾਹਨ ਚਲਾਉਂਦੇ ਸਮੇਂ ਬਹੁਤ ਸਾਰੇ ਲੋਕ ਲਾਪਰਵਾਹੀ ਨਾਲ ਓਵਰਟੇਕ ਕਰਦੇ ਨੇ ਜਾਂ ਸਹੀ ਲੇਨ ਤੇ ਗੱਡੀ ਨਹੀਂ ਚਲਾਉਂਦੇ, ਜਿਸ ਕਾਰਨ ਹਾਦਸੇ ਵਾਪਰਦੇ ਨੇ ਅਤੇ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਹਾਈਵੇ ਤੇ ਕਈ ਲੋਕ ਖੱਬੇ ਪਾਸੇ ਤੋਂ ਕਿਸੇ ਹੋਰ ਵਾਹਨ ਨੂੰ ਓਵਰਟੇਕ ਕਰਨ ਦੀ ਗਲਤੀ ਕਰ ਬੈਠਦੇ ਨੇ, ਜੋ ਕਿ ਸਹੀ ਨਹੀਂ ਹੈ। ਓਵਰਟੇਕ ਕਰਨ ਲਈ ਕਿਸੇ ਵੀ ਵਾਹਨ ਨੂੰ ਸੱਜੇ ਪਾਸੇ ਤੋਂ ਓਵਰਟੇਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਸਾਵਧਾਨੀ ਨਾਲ। ਜੇਕਰ ਤੁਸੀਂ ਅੱਗੇ ਜਾ ਰਹੇ ਵਾਹਨ ਨੂੰ ਓਵਰਟੇਕ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣਾ ਹੌਰਨ ਵਜਾਓ ਅਤੇ ਸਾਹਮਣੇ ਵਾਲੀ ਕਾਰ ਨੂੰ ਸੁਚੇਤ ਕਰੋ। ਜਦੋਂ ਸਾਹਮਣੇ ਵਾਲੀ ਕਾਰ ਤੁਹਾਨੂੰ ਸਾਈਡ ਦੇਵੇ ਤਾਂ ਹੀ ਓਵਰਟੇਕ ਕਰੋ। ਯਾਦ ਰੱਖੋ, ਘਰ ਵਿੱਚ ਤੁਹਾਡੇ ਆਪਣੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ।
1: ਜੀ, ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ, ਅਤੇ ਅਗਲਾ ਗੀਤ ਸੁਣਨ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਲੁਧਿਆਣਾ ਤੋਂ ਮੰਜੂ ਸ਼ਰਮਾ, ਅਰੁਣਾ ਸ਼ਰਮਾ, ਅਤੇ ਆਦਰਸ਼ ਨਗਰ ਮਲੋਟ ਤੋਂ ਮੀਨਾ ਸ਼ਰਮਾ, ਸ਼ਾਇਨਾ ਸ਼ਰਮਾ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ ਕੈਂਚੀਆਂ ਤੋਂ ਮਨਜੀਤ ਕੌਰ ਜੌੜਾ, ਅਨਾਰਕਲੀ ਬਾਜ਼ਾਰ ਜਗਰਾਓ ਤੋਂ ਆਸ਼ੀਸ਼ ਆਸ਼ਿਕਾ ਮਲਹੋਤਰਾ, ਬੇਬੀ ਗਵਿਆ, ਅਤੇ ਪਟਿਆਲਾ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਮੋਨਿਕਾ ਅਹੂਜਾ। ਆਓ ਸੁਣਦੇ ਹਾਂ ਸਾਰਿਆਂ ਦੇ ਰਲੀ ਮਿਲੀ ਫਰਮਾਇਸ਼ ਅਤੇ ਅਮਰਿੰਦਰ ਗਿੱਲ ਦੀ ਆਵਾਜ਼ 'ਚ ਇਹ ਗੀਤ।

0: 90 ਸਾਲਾਂ ਤੋਂ ਲੋਕਾਂ ਦੀ ਆਵਾਜ਼, ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ।
1: ਜੀ, ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ। ਭੈਣਾਂ ਸੁਣ ਸਕਦੀਆਂ ਨੇ ਆਪਣੀ ਪਸੰਦ ਦੇ ਪੰਜਾਬੀ ਗੀਤ, ਅਤੇ ਆਪਣੇ ਪਸੰਦ ਦੇ ਗੀਤ ਸੁਣਨ ਲਈ ਸਾਨੂੰ ਕਰਨਾ ਜੀ ਤੁਸੀਂ ਮੈਸੇਜ। ਸਾਡਾ ਨੰਬਰ ਹੈ 9460506268। ਅਤੇ ਅਗਲਾ ਗੀਤ ਸੁਣਨ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਮੁੱਲਾਪੁਰ ਤਾਖਾ ਮੰਡੀ ਤੋਂ, ਬੀਟੀ ਜੈਨ, ਮੌਸਮੀ ਜੈਨ, ਨਗੀਨਾ ਜੈਨ ਅਤੇ ਸੂਰਬੀ ਜੈਨ। ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਰਾਜਵਿੰਦਰ ਕੌਰ, ਗੁਰਨੂਰ, ਮਨਪ੍ਰੀਤ ਕੌਰ ਅਤੇ ਤਾਜਵੀਰ ਮਨੂ। ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਅਤੇ ਅਨਮੋਲ ਗਗਨ ਮਾਨ ਦੀ ਆਵਾਜ਼ 'ਚ ਇਹ ਗੀਤ।

0: 23 जुलाई 1927 नूं मुंबई रेडियो स्टेशन दे उद्घाटन दे नाल भारत रेडियो प्रसारण दी रस्मी शुरुआत हुई। हालांकि गैर रस्मी शुरुआत इस तो 3 साल पहला हो चुकी सी। उदो ब्रिटिश हुकूमत ने प्राइवेट रेडियो स्टेशन्स नूं लाइसेंस देण दा फैसला किया सी। तेज दे तहत मुंबई च गेटवे ऑफ इंडिया दे नेड़ियों रेडियो क्लब तो पहला प्रसारण किया गया। सन 1930 च रेडियो दा राष्ट्रीकरण होया, उदो इस दा नां रख्या गया इंडियन ब्रॉडकास्टिंग। 8 जून 1936 नूं इस कंपनी दा नां रख्या गया ऑल इंडिया रेडियो। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸ ਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ ਤੇ ਢੇਰ ਸਾਰੀਆਂ ਵਧਾਈਆਂ ਹੋਣ।
1: ਜੀ, ਤੁਸੀਂ ਜੁੜੇ ਹੋਏ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ ਅਤੇ ਭੈਣਾਂ ਆਪਣੀ ਪਸੰਦ ਦਾ ਪੰਜਾਬੀ ਗੀਤ ਸੁਣ ਸਕਦੀਆਂ ਨੇ। ਉਹਦੇ ਲਈ ਤੁਸੀਂ ਸਾਨੂੰ ਕਰਨਾ ਹੈ ਮੈਸੇਜ। ਸਾਡਾ ਨੰਬਰ ਹੈ 9465050268। ਅਤੇ ਅਗਲੇ ਗੀਤ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਪਿੰਡ ਸਿਉਣਾ ਤੋਂ ਪਾਲ ਕੌਰ, ਮਨਵੀਰ ਕੌਰ, ਮਨਜੀਤ ਕੌਰ, ਅਰਸ਼ਦੀਪ। ਅਤੇ ਆਓ ਸੁਣਦੇ ਹਾਂ ਇਹਨਾਂ ਦੀ ਪਸੰਦ 'ਤੇ ਸਤਵਿੰਦਰ ਮਿੱਟੀ ਦੀ ਆਵਾਜ਼ 'ਚ ਬੋਲੀਆਂ।

0: ਪਾਣੀ ਦੀ ਹਰ ਇੱਕ ਬੂੰਦ ਕੀਮਤੀ ਹੈ। ਪਾਣੀ ਹੈ ਅਨਮੋਲ ਰਤਨ, ਇਸ ਨੂੰ ਬਚਾਉਣ ਦਾ ਕਰੋ ਯਤਨ। ਜੋ ਪਾਣੀ ਬਚਾਵੇਗਾ ਉਹ ਸਮਝਦਾਰ ਕਹਾਵੇਗਾ। ਪਾਣੀ ਬਚਾਓ, ਦੇਸ਼ ਬਚਾਓ।
1: ਤੇ ਇਸੇ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਨਾਰੀ ਲੋਕ ਖਤਮ ਕਰਨ ਦੀ ਆਨੰਦਿਤਾ ਸ਼ਰਮਾ ਨੂੰ ਦਿਓ ਇਜਾਜ਼ਤ।

FM ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲੋ ਇਸ ਵੇਲੇ ਠੀਕ ਦੁਪਹਿਰ ਦਾ 1 ਵਜ ਰਿਹਾ। ਆਓ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਸਾਡੀ ਬਾਕੀ ਰਹਿੰਦੀ ਸਭਾ 'ਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। ਪ੍ਰੋਗਰਾਮਾਂ ਦੇ ਵੇਰਵੇ ਤੋਂ ਠੀਕ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਨਗਮੇ ਤਹਿਤ ਹਿੰਦੀ 'ਚ ਗੀਤ, ਤੁਹਾਡੇ ਜਿਹੜੇ ਫਰਮਾਇਸ਼ਾਂ 'ਤੇ ਆਧਾਰਿਤ, ਯਾਨੀ ਕਿ ਤੁਸੀਂ ਜਿਹੜੀ ਚਿੱਠੀਆਂ ਭੇਜਣੇ ਉਹਦੇ 'ਤੇ ਆਧਾਰਿਤ ਜਿਹੜਾ ਹੈ ਇਹ ਪ੍ਰੋਗਰਾਮ ਹੋਏਗਾ। 1:10 'ਤੇ ਪੇਸ਼ ਹੋਣਗੀਆਂ ਪ੍ਰਾਦੇਸ਼ਿਕ ਸਮਾਚਾਰ ਤਹਿਤ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। 1:15 'ਤੇ ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ ਪੇਸ਼ ਕੀਤਾ ਜਾਏਗਾ। 1:40 'ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। 1:50 'ਤੇ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਦੁਪਹਿਰ 2 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਸਰਫਰੋਸ਼ ਦਾ। ਦੁਪਹਿਰ 2:15 'ਤੇ ਪੇਸ਼ ਹੋਣਗੀਆਂ ਦੁਪਹਿਰ ਸਮਾਚਾਰ ਤਹਿਤ ਹਿੰਦੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। 2:30 ਦਾ ਸਮਾਂ ਰਹੇਗਾ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਦਾ, ਜਿਸ ਵਿੱਚ ਅੱਜ ਕੋਈ ਵਿਸ਼ਾ ਨਹੀਂ ਹੈਗਾ, ਅੱਜ ਖੁੱਲ੍ਹੀਆਂ ਗੱਲਾਂ ਹੋਣਗੀਆਂ। ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ 5 ਵਜੇ ਤੱਕ ਪੇਸ਼ ਹੋਣਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। ਸ਼ਾਮ 5 ਵਜੇ ਪੇਸ਼ ਹੋਏਗਾ ਪ੍ਰੋਗਰਾਮ ਗੱਲਾਂ 'ਚੋਂ ਗੱਲ। 5:30 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਕਿਸਾਨਵਾਣੀ ਦਾ। ਸ਼ਾਮ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਸ਼ਾਮ 6:05 'ਤੇ ਪ੍ਰੋਗਰਾਮਾਂ ਦਾ ਵੇਰਵਾ ਇੱਕ ਵਾਰ ਫਿਰ ਦੱਸਿਆ ਜਾਏਗਾ ਅਤੇ ਨਾਲ ਹੀ ਤੁਸੀਂ ਸੁਣੋਗੇ ਦੇਸ਼ ਭਗਤੀ ਗੀਤ। ਸ਼ਾਮ 6:20 'ਤੇ ਪੇਸ਼ ਹੋਣਗੀਆਂ ਪ੍ਰਾਦੇਸ਼ਿਕ ਸਮਾਚਾਰ ਤਹਿਤ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਸ਼ਾਮ 6:30 ਦਾ ਸਮਾਂ ਰਹੇਗਾ ਨੌਜਵਾਨਾਂ ਦੋਸਤਾਂ ਲਈ ਪ੍ਰੋਗਰਾਮ ਵਿਬਕਿਓਰ ਦਾ। ਸ਼ਾਮ 7 ਵਜੇ ਪੇਸ਼ ਹੋਏਗਾ ਪ੍ਰੋਗਰਾਮ ਬੰਦਗੀ, ਜਿਸ ਤਹਿਤ ਤੁਸੀਂ ਸਰਵਣ ਕਰੋਗੇ ਸ਼ਬਦ ਅਤੇ ਭਜਨ। ਸ਼ਾਮ 7:30 ਪੇਸ਼ ਹੋਣਗੀਆਂ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਸ਼ਾਮ 7:40 'ਤੇ ਪੇਸ਼ ਹੋਏਗਾ ਪ੍ਰੋਗਰਾਮ ਸ਼ਾਮ ਸੁਹਾਣੀ, ਜਿਸ 'ਤੇ ਕਿ ਤੁਸੀਂ ਆਪਣੀ ਫਰਮਾਇਸ਼ 'ਤੇ ਹਿੰਦੀ ਅਤੇ ਪੰਜਾਬੀ ਗੀਤ ਸੁਣ ਸਕੋਗੇ ਸਾਨੂੰ ਫੋਨ ਕਰਕੇ। ਰਾਤ 8:15 'ਤੇ ਪੇਸ਼ ਹੋਏਗਾ ਪ੍ਰੋਗਰਾਮ ਗੁਲਦਸਤਾ। ਰਾਤ 8:45 'ਤੇ ਪੇਸ਼ ਹੋਣਗੀਆਂ ਸਮਾਚਾਰ ਸੰਧਿਆ ਤਹਿਤ ਹਿੰਦੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਰਾਤ 9 ਵਜੇ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। ਰਾਤ 10 ਵਜੇ ਪੇਸ਼ ਹੋਏਗਾ ਪ੍ਰੋਗਰਾਮ ਪੰਜਾਬੀ ਤੜਕਾ, ਜਿਸ 'ਤੇ ਤੁਸੀਂ ਵਟਸਐਪ 'ਤੇ ਫਰਮਾਇਸ਼ ਭੇਜ ਕੇ ਆਪਣੇ ਸੁਣੋਗੇ ਪੰਜਾਬੀ ਗੀਤ। ਰਾਤ 10:30 ਦਾ ਸਮਾਂ ਰਹੇਗਾ ਪ੍ਰੋਗਰਾਮ ਰਜਨੀਗੰਧਾ ਦਾ, ਜਿਸ ਤਹਿਤ ਤੁਸੀਂ ਸੁਣੋਗੇ ਪੁਰਾਣੇ ਹਿੰਦੀ ਫਿਲਮੀ ਗੀਤ। ਸਭਾ ਦੇ ਅਖੀਰ 'ਚ ਰਾਤ 11 ਵਜੇ ਪੇਸ਼ ਹੋਣਗੀਆਂ ਹਿੰਦੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ ਅਤੇ 11:05 'ਤੇ ਅੰਗਰੇਜ਼ੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਇਹ ਸਨ ਸਾਡੇ ਅੱਜ ਦੀ ਰਹਿੰਦੀ ਸਭਾ 'ਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਨਗਮੇ ਅਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਆਨੰਦਿਤਾ ਸ਼ਰਮਾ। ਅਤੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਆਪਣੀ ਫਰਮਾਇਸ਼ 'ਤੇ ਹਿੰਦੀ ਗੀਤ, ਅਤੇ ਫਰਮਾਇਸ਼ਾਂ ਜਿਹੜੀਆਂ ਹੋਣਗੀਆਂ ਖਤਾਂ 'ਤੇ ਆਧਾਰਿਤ ਤੁਹਾਡਾ ਇਹ ਗੀਤਾਂ ਦਾ ਪ੍ਰੋਗਰਾਮ ਰਹਿਣਾ। ਅਤੇ ਪਹਿਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਸ਼ਾਹਦੂਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ। ਮਹਿਜ਼ ਗੇਟ ਨਾਭਾ ਤੋਂ ਜੋਤੀ ਰਾਣੀ, ਗੁਰਮੰਤ ਕੌਰ ਅਤੇ ਮਨੂ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਪੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਪੱਤਾ। ਆਓ ਸੁਣਦਿਆਂ ਇਹਨਾਂ ਦੀ ਫਰਮਾਇਸ਼ ਅਤੇ ਫਿਲਮ ਰੱਬ ਨੇ ਬਣਾ ਦੀ ਜੋੜੀ 'ਚੋਂ ਇਹ ਗੀਤ।

0: ਜਿਸ ਥਾਂ ਤੇ ਸਫਾਈ ਵਸੇ ਹਰ ਬਿਮਾਰੀ ਦੂਰ ਉਥੋਂ ਨਸੇ।
1: ਧਾਰਮਿਕ ਸਥਾਨਾਂ, ਬੱਸ ਅੱਡਿਆਂ, ਹਸਪਤਾਲਾਂ, ਡਾਕਘਰਾਂ, ਪਾਰਕਾਂ, ਬਾਜ਼ਾਰਾਂ, ਰੇਲਵੇ ਸਟੇਸ਼ਨਾਂ ਜਾਂ ਸਰਕਾਰੀ ਦਫ਼ਤਰਾਂ ਵਿੱਚ ਸਫਾਈ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ।
2: ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ 1:15 ਤੇ ਪੇਸ਼ ਕੀਤਾ ਜਾਏਗਾ। FMN 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਲਾਂ ਵਿੱਚ ਜਾਣੀ 1:10 ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਤਹਿਤ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਉਡੀਕ।

ਪ੍ਰਕਿਰਿਆ ਕੱਲ ਖਤਮ ਹੋ ਗਈ ਏ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਮਈ ਨੂੰ ਹੋਏਗੀ, ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 19 ਮਈ ਏ। ਕਮਿਸ਼ਨ ਨੇ ਚੋਣਾਂ ਨੂੰ ਨਿਰਪੱਖ, ਸੁਤੰਤਰ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਾਉਣ ਲਈ ਸੂਬੇ ਦੇ 23 ਜ਼ਿਲ੍ਹਿਆਂ ਵਿੱਚ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਨਿਗਰਾਨ ਨਿਯੁਕਤ ਕੀਤਾ ਹੈ। ਪਿਛਲੇ ਮਹੀਨੇ ਦੀ 27 ਤਰੀਕ ਨੂੰ ਗੁਰਦਾਸਪੁਰ ਵਿੱਚ ਇੱਕ ਦੁਕਾਨ ਨੇੜੇ

ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਨਗਵੇ, ਅਤੇ ਅਗਲੇ ਗੀਤ ਲਈ ਸਾਨੂੰ ਫਰਮਾਇਸ਼ ਆਈ ਹੈ ਅਲੀਕਾ ਡੱਬ ਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ, ਸੁਨੀਤਾ ਅਤੇ ਕੁਲਦੀਪ ਗਾਂਧੀ। ਮੁਕਤਸਰ ਤੋਂ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨੀਸ਼ੂ ਅਤੇ ਭੁਪਿੰਦਰ। ਮੱਖੋ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮੁਨੀਸ਼ ਬਜਾਜ। ਆਓ ਸੁਣਦਿਆਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਇਹ ਗੀਤ।

0: ਮੰਮੀ ਮੈਂ ਆਇਆ ਜਾ ਕੇ।
1: ਕਿੱਥੇ ਚੱਲਿਆ ਪੁੱਤ?
0: ਆ ਬਸ ਆਇਆ ਮੈਂ ਜੂਸ ਪੀਆ ਵਾ।
1: ਆ ਦੋ ਡਿੰਗਾ ਤੇ ਤਾਂ ਜੂਸ ਦੀ ਦੁਕਾਨ ਹੈ, ਐ ਕਰ ਪੈਦਲ ਚੱਲ ਜਾ, ਨਹੀਂ ਸਾਈਕਲ ਲੈ ਜਾ ਉਹ ਖੜਾ।
0: ਉਹ ਮੰਮੀ ਕਿਹੜਾ ਚਲਾਉਂਦਾ ਅੱਜਕੱਲ ਸਾਈਕਲ?
1: ਪੁੱਤ ਆ ਮਸ਼ੀਨੀ ਚੀਜ਼ਾਂ ਤਾਂ ਬਿਮਾਰੀਆਂ ਦਾ ਘਰ ਨੇ, ਤੇਰੇ ਬਾਪੂ ਜੀ ਨੂੰ ਦੇਖ ਲੈ, ਸਾਰੀ ਉਮਰ ਹੋ ਗਈ ਸਾਈਕਲ ਚਲਾਉਂਦਿਆਂ ਨੂੰ, ਇਸ ਉਮਰ ਵਿੱਚ ਵੀ ਕੋਈ ਬਿਮਾਰੀ ਨੇੜੇ ਤੇੜੇ ਨਹੀਂ।
0: ਮੰਮੀ ਗੱਲ ਤਾਂ ਵਿਚਾਰਨ ਵਾਲੀ ਹੈ, ਬਾਪੂ ਜੀ ਕਾਇਮ ਪਏ ਨੇ। ਆ ਖੜਾਤਾ ਮੋਟਰਸਾਈਕਲ, ਅੱਜ ਤੋਂ ਸਾਈਕਲ ਸ਼ੁਰੂ।
2: ਮਹਿੰਗੀ ਮੋਟਰ ਤੋਂ ਉਹ ਸਸਤਾ ਸਾਈਕਲ ਚੰਗਾ, ਮਹਿੰਗੀ ਮੋਟਰ ਤੋਂ ਉਹ ਸਸਤਾ ਸਾਈਕਲ ਚੰਗਾ, ਮਹਿੰਗੀ ਮੋਟਰ
3: ਤੋਂ। ਲਓ ਭੈਣ ਜੀ, ਆਪਣੀ ਗੁੱਡੀ ਦੇ ਜਨਮ ਦਿਨ ਮਨਾਉਣ ਦੀ ਸਾਰੀ ਤਿਆਰੀ ਹੋ ਗਈ। ਆ ਲਓ ਆ ਮਿਠਾਈ, ਆ ਸਮੋਸੇ, ਤੇ ਆ ਵੇਖੋ ਮੈਂ ਤਾਂ ਪਲੇਟਾਂ ਵੀ ਪਲਾਸਟਿਕ ਦੀਆਂ ਲੈ ਆਈ, ਨਾਲੇ ਆਪਣਾ ਕੰਮ ਸੌਖਾ ਹੋ ਜੂ।
4: ਕੁੜੇ ਮਨਦੀਪ, ਹਾਂ ਪਲੇਟਾਂ ਤੂੰ ਕਿੱਥੋਂ ਖਰੀਦ ਕੇ ਲਿਆਈ ਆ?
3: ਕਿਉਂ, ਕੀ ਹੋ ਗਿਆ ਭੈਣ ਜੀ? ਉਹੀ ਆਪਣੀ ਮੋੜ ਵਾਲੀ ਹੱਟੀ ਤੋਂ ਲਿਆਈ ਆ।
4: ਲੈ ਤੈਨੂੰ ਨੀ ਪਤਾ, 1 ਜੁਲਾਈ 2022 ਤੋਂ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਤੇ ਪੂਰਨ ਤੌਰ ਤੇ ਮਨਾਹੀ ਹੈ। ਇੱਥੋਂ ਤੱਕ ਕਿ ਵੇਚਣ ਵਾਲੇ ਦੁਕਾਨਦਾਰ ਨੂੰ ਵੀ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
3: ਅੱਛਾ ਭੈਣ ਜੀ, ਲੈ ਮੈਨੂੰ ਤਾਂ ਜਮਾ ਹੀ ਨੀ ਪਤਾ ਸੀ।
4: ਕੁੜੇ ਮਾੜਾ ਮੋਟਾ ਅਖਬਾਰ ਵੀ ਪੜ੍ਹ ਲਿਆ ਕਰੋ ਭਾਈ, 1 ਜੁਲਾਈ 2022 ਤੋਂ ਪਲਾਸਟਿਕ ਦੇ ਕੱਪ, ਪਲੇਟਾਂ, ਕੰਨ 'ਚ ਫੇਰਨ ਵਾਲੇ ਡੱਕੇ, ਪਲਾਸਟਿਕ ਦੇ ਝੰਡੇ, ਗੁਬਾਰਿਆਂ ਦੀਆਂ ਡੰਡੀਆਂ, ਆਈਸਕ੍ਰੀਮ ਸਟਿੱਕ, ਸਿਗਰਟ ਦੇ ਪੈਕਟ, ਚਮਚੇ, ਚਾਕੂ, ਕਾਂਟੇ, ਸਟਰਾ, ਟ੍ਰੇ ਤੇ ਖਾਣਾ ਪੈਕ ਕਰਨ ਵਾਲੀ ਫਿਲਮ ਤੇ ਵੀ ਪੂਰਨ ਤੌਰ ਤੇ ਵਰਤੋਂ ਦੀ ਮਨਾਹੀ ਹੈ।
3: ਚੰਗਾ ਕੀਤਾ ਭੈਣ ਜੀ ਤੁਸੀਂ ਮੈਨੂੰ ਦੱਸ ਦਿੱਤਾ, ਹੁਣ ਅੱਗਿਓਂ ਮੈਂ ਵੀ ਧਿਆਨ ਰੱਖਾਂਗੀ।
4: ਆਓ ਅਸੀਂ ਵੀ ਸਾਰੇ ਪ੍ਰਣ ਕਰੀਏ ਕਿ ਸਿੰਗਲ ਯੂਜ ਪਲਾਸਟਿਕ ਨੂੰ ਨਹੀਂ ਵਰਤਾਂਗੇ ਤੇ ਵਾਤਾਵਰਨ ਨੂੰ ਬਚਾਉਣ 'ਚ ਆਪਣਾ ਬਣਦਾ ਯੋਗਦਾਨ ਪਾਵਾਂਗੇ।
5: ਵਾਤਾਵਰਨ ਬਚਾਓ, ਧਰਤੀ ਬਚਾਓ।
6: ਜੀ ਪ੍ਰੋਗਰਾਮ ਚੱਲ ਰਿਹਾ ਜੀ ਨਗਮੇ, ਅਤੇ ਅਗਲੇ ਗੀਤ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪਰਵੀਨ ਤਨੇਜਾ, ਪਾਇਲ ਅਤੇ ਬੇਬੀ ਹਿਨਾਸ਼ਾ। ਮਲੋਟ ਕੈਂਪ ਪੰਜਾਬ ਤੋਂ ਸਤੀਸ਼ ਮਿਗਲਾਨੀ, ਸੀਮਾ, ਅਨਮੋਲ ਧਰਮਪਾਲ, ਵੀਰ ਸਿੰਘ ਲਾਟੀ, ਲੁਖਵਿੰਦਰ ਸੰਧੂ, ਮਹਾਵੀਰ ਸੰਧੂ, ਗੁਰਚਰਨ ਗਰੋਵਰ ਅਤੇ ਰਮੇਸ਼ ਮਿਗਲਾਨੀ। ਹਰਜਿੰਦਰ ਅਗਲੇ ਇਹੀ ਗੀਤ ਲਈ ਫਰਮਾਇਸ਼ ਸਾਨੂੰ ਭੇਜ ਰਹੇ ਨੇ ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ। ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੇ ਲਈ ਮਿਲੀ ਫਰਮਾਇਸ਼ ਅਤੇ ਫਿਲਮ ਬਦਰੀਨਾਥ ਕੀ ਦੁਲਹਨੀਆ 'ਚੋਂ ਇਹ ਗੀਤ।

ਅਤੇ ਇਸੇ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਰਫਰੋਸ਼ ਖਤਮ ਕਰਨ ਦੀ ਆਨੰਦਿਤਾ ਸ਼ਰਮਾ ਨੂੰ ਦਿਓ ਇਜਾਜ਼ਤ। FM ਬੈਂਡ 100.2 MHz ਅਤੇ ਆਕਾਸ਼ਵਾਣੀ ਦੇ ਅਸੀਂ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਹੁਣ ਤੋਂ ਕੁਝ ਪਲਾਂ ਵਿੱਚ ਜਾਣੀ ਠੀਕ 2:15 'ਤੇ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਉਡੀਕ।

0: हेलो,
1: हाँ जी, सत श्री अकाल भैन जी।
0: सत श्री अकाल जी। नाम दस दो।
1: नाम मेरा जोगिंदर सिंह है जी, पिंड सौजा, तहसील नाभा, जिला पटियाला जी। असी
0: जी, ते फिर अज खुलियां गल्लां ने, फिर आपां किस विषय ते अज गल करांगे?
1: विशेष चीजा गल ये करनी चाहते हैं जी, पानी दिन पर दिन थले जा रहा,
0: जी
1: एक साल च 20 फुट पानी घटता जी, झोने के सीजन च जाके।
0: जी बिल्कुल।
1: ਤੇ ਬਾਕੀ ਮੈਂ ਕਿਸਾਨਾਂ ਬਾਰੇ ਗੱਲ ਕਰਦਾ ਜੀ, ਜੇ ਮਤਲਬ ਇਹ ਅੰਨਦਾਤਾ ਆਪਾਂ ਨੂੰ ਖਾਣ ਨੂੰ ਦਿੰਦਾ ਜੀ, ਬਹੁਤ ਤਕੜੀ ਮਿਹਨਤ ਕਰਕੇ ਜੀ।
0: ਜੀ, ਜਿਵੇਂ ਤੁਸੀਂ ਪਾਣੀ ਦੀ ਵੀ ਗੱਲ ਕੀਤੀ, ਤਾਂ ਜਿਹੜਾ ਅੰਨ ਉਹ ਸਾਨੂੰ ਦੇ ਰਹੇ ਨੇ, ਉਹਦੇ ਵਾਸਤੇ ਵੀ ਪਾਣੀ ਦੀ ਵੀ ਲੋੜ ਪੈਂਦੀ ਹੈ।
1: ਪਾਣੀ ਦੀ ਵੀ ਲੋੜ
0: ਜੀ
1: ਪੈਂਦੀ ਹੈ, ਪਾਣੀ
0: ਜੀ
1: ਇਹਨਾਂ ਨੂੰ ਵੀ ਲੋੜ ਪੈਂਦਾ ਜੀ, ਪਬਲਿਕ ਨੂੰ ਵੀ ਪੈਂਦੀ ਹੈ।
0: ਜੀ, ਉਹ ਹੀ ਹੈ ਕਿ ਆਪਾਂ ਪਾਣੀ ਦੀ ਜਿਹੜੀ ਬੱਚਤ ਕਰੀਏ, ਆਪਾਂ ਬਰਬਾਦੀ ਨਾ ਕਰੀਏ ਇਹਦੀ। ਜਦ ਲੋੜ ਹੋਵੇ ਉਦੋਂ ਹੀ ਆਪਾਂ, ਕੋਈ ਪਾਣੀ ਧੋਣਾ ਹੋਵੇ ਕਿਸੇ ਜਗ੍ਹਾ, ਤਾਂ ਉਦੋਂ ਹੀ ਆਪਾਂ ਇਹਨੂੰ ਵਰਤੀਏ ਸਿਰਫ।
1: ਮੈਂ ਕਿਸਾਨਾਂ ਵੀਰਾਂ ਨੂੰ ਬੇਨਤੀ ਇਹ ਕਰਦਾ ਵੀ ਜੇ ਇੱਕ ਇੱਕ ਏਕੜ ਦਾਲਾਂ ਦਾ ਕਰੇ,
0: ਜੀ
1: ਦਾਲ ਚੌਲ ਦਾ ਮੇਲ ਹੈ ਜੀ, ਦਾਲ ਚੌਲ ਖਾਵੇ ਆਪਣੇ ਪੰਜਾਬ ਸਾਰਾ ਸੂਬੇ।
0: ਜੀ,
1: ਤੇ ਬਾਕੀ ਹੋਰ ਫਸਲਾਂ ਨੇ ਜੀ, ਨਰਮਾ ਕਪਾਹ ਬਾਲਣ ਨੂੰ ਮਿਲਦਾ ਆਪਾਂ ਨੂੰ, ਜੇ ਆਪਾਂ ਨੂੰ ਬਾਲਣ ਮਿਲੂਗਾ ਆਪਾਂ ਦਰਖਤਾਂ ਦੀ ਕਟਾਈ ਨਹੀਂ ਕਰਾਂਗੇ।
0: ਜੀ, ਬਸ ਉਹੀ ਹੈ ਕਿ ਆਪਾਂ ਹਰ ਚੀਜ਼ ਜਿਹੜੀ ਹੈ ਹਿਸਾਬ ਨਾਲ ਵਰਤੀਏ, ਤਾਂ ਕਿ ਉਹਦਾ ਨੁਕਸਾਨ ਨਾ ਹੋਵੇ।
1: ਹਾਂ ਜੀ, ਹੁਣ ਦੇਖੋ ਆਹ ਛੱਲੀਆਂ ਖਾਣ ਹੋ ਗਏ, ਮੂੰਗਫਲੀ ਖਾਣ ਹੋ ਗਏ,
0: ਜੀ
1: ਤੇ ਸਾਰੀਆਂ ਬਸਤੀਆਂ ਖਾਂਦੇ, ਪਹਿਲਾਂ ਖਾਂਦੇ ਤੇ ਸੀ ਦਾਣੇ ਬਣਾ ਕੇ ਭੱਠੀਆਂ ਤੋਂ ਖਾਂਦੇ ਤੇ, ਤੇ ਗੁੜ ਨਾਲ ਖਾਂਦੇ ਤੇ
0: ਜੀ ਜੀ
1: ਪੱਤੀ ਦੇ ਦਾਣੇ ਜੀ, ਉਹ ਸਾਰਾ ਕੁਛ ਗਿਆ ਜੀ। ਮੈਂ ਕਿਸਾਨ ਵੀਰਾਂ ਨੂੰ ਜੇ ਮਾੜਾ ਮਾੜਾ ਕਰਨ ਤਾਂ ਆਪਣਾ ਪੰਜਾਬ ਹੈ ਜਿਹੜਾ, ਸਾਰੇ ਬੱਚੇ ਹੋਰ ਸਾਨੂੰ ਖਾਣ ਨੂੰ ਮਿਲੇਗੀ ਵਧੀਆ, ਯਾਨੀ ਕੁਛ ਮਾੜੇ ਜੀ। ਜੇ ਇਹ ਏਕੜ ਵੀ ਇੱਕ ਜ਼ਿਮੀਦਾਰ ਘਟਾਈ ਜਾਵੇ ਜੀ, ਬਹੁਤ ਫਰਕ ਪੈ ਜੂ ਪਾਣੀ ਦਾ।
0: ਜੀ, ਸਹੀ ਗੱਲ ਹੈ, ਬਸ ਉਹੀ ਹੈ ਕਿ ਜਿੰਨੀ ਲੋੜ ਹੋਵੇ ਉਦੋਂ ਹੀ ਉਹਨਾਂ ਚੀਜ਼ਾਂ ਦੀ ਵਰਤੋਂ ਅਸੀਂ ਕਰੀਏ।
1: ਪਾਣੀ ਵੀ ਨਾਲ ਹੈ ਜੀ, ਹੁਣ ਇਹਨਾਂ ਨੂੰ ਵੀ ਲੋੜ ਹੈ ਜੀ, ਹੁਣ ਝੋਨਾ ਬਿਨਾਂ ਪਾਣੀ ਤੋਂ ਨਹੀਂ, ਜੇ ਕੋਈ ਪਬਲਿਕ ਹੈ ਉਹ ਬਿਨਾਂ ਪਾਣੀ ਤੋਂ ਨਹੀਂ ਬਚ ਸਕਦੀ, ਪਾਣੀ

0: ਥੱਲੇ ਜਾ ਰਿਹਾ ਜੀ ਸੈਂਟਰ ਦੇ, ਮੇਰੀ ਬੇਨਤੀ ਹੈ ਕਿਸਾਨ ਵੀਰਾਂ ਨੂੰ ਵੀ ਥੋੜਾ ਜਿਹਾ ਵੀ ਸਪੋਰਟ ਕਰਨ, ਕੁਛ ਜਿਵੇਂ ਚੁੱਕਿਆ ਨੇ ਹੋਰ ਹੈ ਉਹ ਵੀ ਸਪੋਰਟ ਕਰਨ ਤਾਂ ਆਪਣਾ ਪੰਜਾਬ ਬਚ ਸਕਦਾ ਜੀ, ਨਹੀਂ ਤਾਂ 10 ਸਾਲਾਂ ਚ ਸਥਿਤੀ ਮਾੜੀ ਆਊ ਜੀ।
1: ਜੀ ਉਹੀ ਹੈ ਕਿ ਫਿਰ ਪਾਣੀ ਵੀ ਖਰੀਦ ਖਰੀਦ ਕੇ ਪੀਣਾ ਪਿਆ ਕਰੇਗਾ ਜੀ। ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
0: ਚੰਗਾ ਜੀ, ਸਤਿ
1: ਸ਼੍ਰੀ ਅਕਾਲ ਜੀ।

0: हेलो
1: ਭੈਣ ਜੀ ਸਤਿ ਸ਼੍ਰੀ ਅਕਾਲ। ਮੈਂ ਜਗਨ ਸਿੰਘ ਮਹੱਲਾ ਬਸੰਤਪੁਰਾ ਨਾਭਾ ਤੋਂ ਜੀ।
0: ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ
1: ਹਾਂ,
0: ਵਿੱਚ। ਤੇ ਖੁੱਲੀਆਂ ਗੱਲਾਂ ਨੇ ਕੀ ਗੱਲ ਕਰੋਗੇ ਅੱਜ?
1: ਅੱਜ ਮੈਂ ਅਗਨੀ ਕਾਂਡ ਤੇ ਗੱਲ ਕਰੂੰ। ਜਿਹੜਾ ਅਗਨੀ ਦਾ ਤਾਂਡਵ ਹੈ ਨਾ, ਅੱਜ
0: ਜੀ
1: ਇਹ ਬਹੁਤ ਜ਼ਿਆਦਾ ਪ੍ਰਚਲਿਤ ਹੋ ਗਿਆ। ਕਿਵੇਂ? ਇੱਕ ਤਾਂ ਹੁਣ ਦੇਖੋ, ਨਾੜ ਨੂੰ ਅੱਗ ਲਾਉਂਦੇ ਨੇ ਜ਼ਿਮੀਂਦਾਰ ਭਰਾ ਜਾਂ ਕੋਈ ਵੀ।
0: ਜੀ
1: ਦੂਸਰਾ ਨਾ, ਪੱਤਝੜ ਹੋ ਕੇ ਹਟਿਆ,
0: ਹਾਂ ਜੀ,
1: ਪੱਤੇ ਚੱਕਣ ਦੀ ਬਜਾਏ ਉੱਥੇ ਅੱਗ ਲਾ ਦਿੰਦੇ ਨੇ।
0: ਜੀ ਉਹ ਹੋਰ ਜਿਹੜਾ ਹੈ ਉਹਦੇ ਨਾਲ ਦੇਖੋ
1: ਹਾਂ,
0: ਕੁਦਰਤ ਨੂੰ ਨੁਕਸਾਨ
1: ਮੈਂ
0: ਹੋ ਰਿਹਾ
1: ਬੇਨਤੀ
0: ਜੀ।
1: ਕਰਦਾ
0: ਜੀ
1: ਵੀ ਉੱਥੇ ਅੱਗ ਲਾ ਕੇ ਜਿਹੜੇ ਦਰਖਤ ਹੁੰਦੇ ਨੇ, ਜੰਗਲ ਹੁੰਦੇ ਨੇ, ਉਹ ਉੱਥੇ ਅੱਗ ਲਾ ਕੇ ਸੜ ਜਾਂਦੇ ਨੇ ਜੀ।
0: ਹਾਂ ਜੀ
1: ਖਾਸ ਕਰਕੇ ਮੈਂ ਸਰਕਾਰ ਦੇ ਪ੍ਰਬੰਧਾਂ ਤੇ ਕਹਿਣਾ। ਮੈਂ ਸਾਨੇ ਚਾਹ 1 ਕਿੱਲੇ ਦੇ ਵਿੱਚ ਜੰਗਲ ਲਾਇਆ ਹੋਇਆ, ਸਰਕਾਰ ਵੱਲੋਂ ਵੀ ਲਾਇਆ ਹੋਇਆ,
0: ਹਾਂ ਜੀ
1: ਉੱਥੇ ਸਾਰਾ ਕੁਝ ਲਿਖਿਆ ਹੈ। ਗੁਰੂ ਗੁਰੂ ਸਾਹਿਬ ਦੇ ਦੋ ਸ਼ਬਦ ਵੀ ਲਿਖੇ ਹੋਏ ਨੇ, ਹੈ
0: ਜੀ
1: ਜੀ।
0: ਜੀ
1: ਗੁਰੂ ਨਾਨਕ ਨਾਨਕ ਬਗੀਚੀ ਜੰਗਲ ਲਾਇਆ ਬਣਾਇਆ ਹੋਇਆ ਜੀ।
0: ਜੀ
1: ਆਸ ਪਾਸ ਅਸੀਂ ਬੂਟੇ ਵੀ ਬਹੁਤ ਲਾਉਂਦੇ ਹਾਂ, 1 ਕਿੱਲੇ ਦੇ ਵਿੱਚ ਨੇ।
0: ਹਾਂ ਜੀ
1: ਪਿਛਲੇ ਹਫ਼ਤੇ ਉੱਥੇ ਪੱਤੇ ਚੱਕਣ ਦੀ ਬਜਾਏ ਅੱਗ ਲਾ ਤੀ। ਉੱਥੇ ਇੰਨੇ ਬੱਚੇ ਬੱਚੇ ਦਾ ਜਮਾ ਹੀ ਖਤਮ ਹੋ ਗਏ, ਜਿਹੜੇ ਛੋਟੇ ਥੇ, ਜਿਹੜੇ 3-4-5-6 ਮਹੀਨੇ ਦੇ ਥੇ ਜੀ,
0: ਜੀ ਜੀ
1: ਬੜੇ ਜਮਾ ਹੀ ਫੂਕਤੇ, ਕੋਈ ਸੁਣਵਾਈ ਨਹੀਂ ਹੈਗੇ। ਮੈਂ ਇੰਨਾ ਮਤਲਬ ਇਸ ਗੱਲ ਤੇ ਅਸੀਂ ਉਹਦੇ ਇੰਨੀ ਸੇਵਾ ਕਰਦੇ ਹਾਂ ਜੀ। ਹੁਣ ਜਿਵੇਂ ਮੇਰਾ ਵੀਰ ਪਹਿਲਾਂ ਕਹਿ ਕੇ ਵੀ ਜਾਨਵਰਾਂ ਨੂੰ ਪਾਣੀ ਪਾਓ, ਇਹ ਮੇਰਾ ਪਹਿਲਾਂ ਹੀ ਉਹ ਕਰਤੱਵ ਹੈ ਸਾਰਾ ਹੀ ਹੈ। ਮੇਰੀ ਮਾਤਾ ਮੈਨੂੰ ਦੇ ਗਈ ਸੀ,
0: ਹਾਂ ਜੀ,
1: ਜਾਨਵਰਾਂ ਨੂੰ ਪਾਣੀ ਪਾਓ, ਦਾਣੇ ਪਾਓ, ਰੋਟੀਆਂ ਚਾ ਕੇ ਮੈਂ ਹਸਪਤਾਲ ਚ ਜਿਹੜੇ ਮਰੀਜ਼ ਛਿੜਦੇ ਨੇ ਮੈਂ ਗਊਸ਼ਾਲਾ ਭੇਜਦਾ ਜਾਂ ਗਊਆਂ ਨੂੰ ਹੱਥ ਨਾਲ ਦੇ ਕੇ ਆਉਂਦਾ।
0: ਜੀ ਬਹੁਤ ਚੰਗੀ ਗੱਲ ਹੈ,
1: ਹਾਂਜੀ
0: ਵੈਸੇ ਵੀ ਜਿਵੇਂ
1: ਇਹ ਤਾਂ
0: ਕੁਦਰਤ ਦੀ ਵੀ
1: ਚਲੋ,
0: ਗੱਲ ਅਸੀਂ ਕਰ ਰਹੇ ਹਾਂ
1: ਇਹ
0: ਜੀ।
1: ਤਾਂ ਸਾਡਾ ਫਰਜ਼ ਹੈ। ਮੈਂ ਹੁਣ ਇਸ ਗੱਲ ਤੇ ਕਰੂੰਗਾ ਵੀ ਸਾਡੇ ਹਿੰਦੁਸਤਾਨ ਦੇ ਵਿੱਚ ਦੋ ਨਾਰੇ ਪ੍ਰਫੁੱਲਤ ਨੇ, ਪ੍ਰਫੁੱਲਤ।
0: ਹਾਂ ਜੀ
1: ਇੱਕ ਤਾਂ ਹੈ ਬੇਟੀ ਬਚਾਓ ਬੇਟੀ ਪੜ੍ਹਾਓ,
0: ਜੀ
1: ਦੂਸਰਾ ਜੰਗਲ ਲਾਓ ਦਰਖਤ ਲਾਓ ਜੰਗਲ ਲਾਓ ਵਾਤਾਵਰਨ ਬਚਾਓ,
0: ਵਾਤਾਵਰਨ ਬਚਾਓ
1: ਇਹ
0: ਜੀ।
1: ਦੋਨਾਂ ਦਾ ਦੋਨੇ ਇਹ ਸਾਡੇ ਗੱਲਾਂ ਗੱਲਾਂ ਚ ਰਹਿ ਗਏ ਨੇ, ਇਹਦਾ ਅਮਲ ਕੋਈ ਨਹੀਂ ਹੈਗਾ।
0: ਜੀ ਅਮਲ ਉਹੀ ਗੱਲ ਹੈ, ਅਮਲ ਆਪਾਂ ਨਹੀਂ ਕਰ ਰਹੇ, ਆਪਾਂ ਜਿਹੜਾ ਕੁਦਰਤ ਨਾਲ ਹੋਰ ਖਿਲਵਾੜ ਕਰੀ ਜਾ ਰਹੇ
1: ਹਾਂਜੀ
0: ਹਾਂ।
1: ਜੀ ਹੁਣ ਅਗਲਾ ਦੇਖੋ, ਕਹਿੰਦੇ ਜੀ ਗੋਲੇ ਪੈ ਗਏ ਅੱਜ ਯੂਪੀ ਦੇ ਵਿੱਚ, ਪਰਸੋਂ ਹਨੇਰੀ ਆਈ ਆ, 100-150 ਬੰਦਾ ਮਰ ਗਿਆ ਜੀ। ਇਹ ਕਾਰਨ ਕੀ ਹੈ? ਇਹ ਸੋਚੋ ਜਰਾ, ਕੁਦਰਤ ਨਾਲ ਅਸੀਂ ਜੰਗ ਕਿਵੇਂ ਲਾ ਰਹੇ ਹਾਂ? ਇੱਕ ਤਾਂ ਮੈਦਾਨੀ ਜੰਗ ਹੁੰਦਾ, ਇੱਕ ਕੁਦਰਤ ਨਾਲ ਜੰਗ ਲਾ ਰਹੇ ਹਾਂ ਅਸੀਂ। ਹੁਣ ਦੇਖੋ ਕੌਣ ਜਿੱਤਦਾ, ਸਾਨੂੰ ਵੀ ਪਤਾ।
0: ਜੀ
1: ਮੈਂ
0: ਨਹੀਂ, ਕੁਦਰਤ ਦਾ
1: ਬੇਨਤੀ
0: ਖਿਲਵਾੜ
1: ਕਰਦਾ,
0: ਸਾਨੂੰ ਨਹੀਂ ਕਰਨਾ ਚਾਹੀਦਾ, ਕੋਸ਼ਿਸ਼ ਕਰੀਏ ਕਿ
1: ਮੇਰੀ ਬੇਨਤੀ
0: ਜੀ।
1: ਸੁਣੋ ਜੀ, ਵੀ ਜਿੱਥੇ ਜੰਗਲ ਨੂੰ ਅੱਗ ਲੱਗਦੀ ਹੈ, ਮੇਰੀ ਸੁਣਵਾਈ ਕੋਈ ਨਹੀਂ ਹੋਈ, ਮੈਂ ਪੱਤਰਕਾਰਾਂ ਨੂੰ ਵੀ ਬੁਲਾਇਆ, ਹੋਰ ਬੁਲਾਇਆ, ਬਸ ਫੋਟੋ ਲੈ ਕੇ, ਫੋਟੋ ਵੀ ਮੇਰੇ ਕੋਲ ਨੇ, ਸਭ ਕੁਝ ਆਏਗਾ। ਪਰ ਮੈਂ ਪ੍ਰਕਿਰਤੀ ਦਾ ਪੂਰਾ ਪਹਿਰੇਦਾਰ ਹਾਂ, ਜਿੱਥੇ ਵੀ ਕੋਈ ਐਸਾ ਹੁੰਦਾ ਮੈਂ ਹਰ ਜਗ੍ਹਾ ਤੇ ਪਾਣੀ ਪਾਉਣਾ, ਬੂਟੇ ਲਾਉਣਾ। ਇਸ ਕਰਕੇ ਭਾਈ ਜਿਹੜੇ ਨਾਰਿਆਂ ਚ ਨਾਲ ਗੱਲੇ, ਨਾਰਿਆਂ ਚ ਨਹੀਂ ਰਹਿਣਾ ਅਸੀਂ ਨੇ
0: ਜੀ,
1: ਅਸੀਂ ਅਮਲ ਦੇ ਵਿੱਚ ਆਉਣਾ
0: ਜੀ, ਅਮਲ ਕਰੀਏ ਆਪਾਂ ਗੱਲਾਂ ਤੇ ਜੀ।
1: ਅਜੇ ਅਜੇ ਹੁਣ ਹੁਣ ਨਾ ਬਹੁਤ ਕੁਛ ਵਿਗੜ ਚੁੱਕਿਆ। ਜੇ ਅਸੀਂ ਕਹੀਏ ਵੀ ਅਸੀਂ ਬਹੁਤ ਸਿਆਣੇ, ਨਹੀਂ ਹਾਂ ਸਿਆਣੇ ਅਸੀਂ। ਹੁਣ ਜਿੰਨੀ ਕੁ ਰਹਿੰਦਾ ਸਾਡੇ ਪੱਲੇ ਉਹਨੂੰ ਸੰਭਾਲ ਲਈਏ, ਉਹੀ
0: ਜੀ
1: ਬਹੁਤ ਹੈ।
0: ਜੀ ਉਹੀ ਜਿਹੜਾ ਕੁਝ
1: ਵਾਤਾਵਰਣ ਨੂੰ
0: ਖਿਲਵਾੜ ਹੋ
1: ਸੰਭਾਲ
0: ਗਿਆ ਉਹ
1: ਲਓ,
0: ਕੋਈ ਗੱਲ ਨਹੀਂ, ਜਿਹੜਾ ਰਹਿੰਦਾ ਖੁੰਦਾ ਉਹਨੂੰ ਅਸੀਂ ਬਚਾ
1: ਹਾਂ
0: ਲਈਏ ਜੀ।
1: ਆਪਸ ਤਾਂ ਇਹ ਕਿਆ ਬਣਿਆ, ਜਬ ਚਿੜੀਆ ਚੁੱਗ ਗਈ ਖੇਤ ਤਾਂ
0: ਜੀ
1: ਬਹੁਤ
0: ਜੀ ਠੀਕ
1: ਖੇਤ ਚੁੱਕ ਚੁੱਕੇ। ਅਗਨੀਕਾਂਡ ਦੇਖੋ, ਕੋਈ 90-98% ਅੱਗ ਲਾਈ ਜਾਂਦੀ ਹੈ, 2% ਲੱਗਦੀ ਹੈ ਕੁਦਰਤੀ, ਆ ਕੱਲ ਗੱਡੀ ਛੱਡ

0: ਰੇਲ ਨੂੰ ਅੱਗ ਲੱਗ ਗਈ ਜੀ, ਠੰਡ ਬਹੁਤ ਵੱਡਾ ਹੋ ਰਿਹਾ, ਬਚਾਓ ਕਰੋ, ਇਸ ਕਰਕੇ ਕੁਦਰਤ ਨਾਲ ਮੰਗੇ ਨਾ ਪਾਈਏ, ਕੁਦਰਤ ਤੋਂ ਨਾ ਨਿਮਕੇ ਰਹੀਏ
1: ਜੀ। ਜੀ ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਮਿਹਰਬਾਨੀ,
0: ਸਤਿ ਸ਼੍ਰੀ ਅਕਾਲ। ਮੇਰੀ ਗੱਲ ਸਰਕਾਰ ਤੱਕ ਪਹੁੰਚਾ ਦਿਓ, ਬੜੀ ਬੜੀ
1: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।

0: ਤੇ ਇਸੇ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਖਤਮ ਕਰਨ ਦੀ ਮੈਨੂੰ ਆਨੰਦਿਤਾ ਸ਼ਰਮਾ ਨੂੰ ਦਿਓ ਇਜਾਜ਼ਤ। ਤੇ ਇੱਥੇ ਇੱਕ ਬੇਨਤੀ ਵੀ ਹੈ, ਜਿਹੜੇ ਸਰੋਤੇ ਅੱਜ ਸਾਡੇ ਨਾਲ ਜੁੜੇ ਸੀ, ਕੋਸ਼ਿਸ਼ ਕਰਨ ਕਿ ਉਹ ਹੁਣ ਹਫਤੇ ਬਾਅਦ ਹੀ ਫੋਨ ਕਰਨ ਤਾਂ ਜੋ ਬਾਕੀ ਸਰੋਤਿਆਂ ਨੂੰ ਵੀ ਮੌਕਾ ਮਿਲ ਸਕੇ। FM ਬੈਂਡ 100.2 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਇਸ ਵੇਲੇ ਠੀਕ ਦੁਪਹਿਰ ਦੇ 3 ਵਜਣ ਵਾਲੇ ਨੇ। ਹੁਣ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।
1: ਇਹ ਹੈ ਵਿਵਿਧ ਭਾਰਤੀ ਰਾਸ਼ਟਰੀ ਸੇਵਾ। ਮਨ ਚਾਹੇ ਗੀਤ, ਇਹ ਕਾਰਜਕ੍ਰਮ ਆਪ ਸੁਣੇਂਗੇ ਬਸ ਕੁਛ ਹੀ ਪਲੋਂ ਮੇਂ। ਮਨ ਚਾਹੇ ਗੀਤ, ਇਹ ਕਾਰਜਕ੍ਰਮ ਆਪ ਸੁਣੇਂਗੇ ਬਸ ਕੁਛ ਹੀ ਪਲੋਂ ਮੇਂ।

0: ਹੁਣੇ ਤੁਸੀਂ ਸੁਣ ਰਹੇ ਸੀ ਕੌਮੀ ਸੇਵਾਵਾਂ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ ਐਫਐਮ ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਇਨ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲਾਓ ਸ਼ਾਮ ਦੇ ਠੀਕ 5 ਵਜ ਰਹੇ ਨੇ ਤੇ ਹੁਣ ਵੇਲਾ ਹੋ ਗਿਆ ਹੈ ਮੌਕੇ ਦੀਆਂ ਕੁਝ ਖਾਸ ਸੁਰਖੀਆਂ ਦਾ। ਸੁਰਖੀਆਂ ਦੇ ਨਾਲ ਹਾਜ਼ਰ ਹਾਂ ਮੈਂ ਅਲੀਸ਼ਾ ਕੌਸ਼ਿਕ। ਭਾਰਤ ਅਤੇ ਨੀਦਰਲੈਂਡਸ ਆਪਣੇ ਦੁਵੱਲੇ ਸੰਬੰਧਾਂ ਨੂੰ ਰਾਜਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤ ਹੋਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸਵੀਡਨ ਦੇ 2 ਦਿਨਾਂ ਦੌਰੇ ਤੇ ਗੋਥਨਬਰਗ ਪਹੁੰਚ ਰਹੇ ਨੇ। ਭਾਰਤ ਨੇ ਕਿਹਾ ਹੈ ਕਿ ਹੋਰਮੁਜ਼ ਸਟ੍ਰੇਟ ਵਿੱਚ ਵਪਾਰਕ ਜਹਾਜ਼ਾਂ ਤੇ ਹਮਲੇ ਪ੍ਰਵਾਨਯੋਗ ਨਹੀਂ ਨੇ। ਜਨਗਣਨਾ 2026 ਤਹਿਤ 5 ਰਾਜਾਂ ਵਿੱਚ ਮਕਾਨਾਂ ਦੀ ਗਿਣਤੀ ਦੇ ਪਹਿਲੇ ਗੇੜ ਦਾ ਕੰਮ ਸ਼ੁਰੂ ਹੋ ਗਿਆ ਹੈ। ਪੰਜਾਬ ਵਿੱਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਸਮੇਤ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਹੋਣਗੀਆਂ। ਨਾਮਜ਼ਦਗੀਆਂ ਦੀ ਪੜਤਾਲ 18 ਮਈ ਨੂੰ ਹੋਵੇਗੀ, ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 19 ਮਈ ਹੈ। ਪਿਛਲੇ ਮਹੀਨੇ ਗੁਰਦਾਸਪੁਰ ਵਿੱਚ ਇੱਕ ਦੁਕਾਨ ਨੇੜੇ ਸੁੱਟੇ ਗਏ ਇੱਕ ਹੈਂਡ ਗ੍ਰਨੇਡ ਦੀ ਬਰਾਮਦਗੀ ਨਾਲ ਸੰਬੰਧਿਤ ਮਾਮਲੇ ਵਿੱਚ ਗੁਰਦਾਸਪੁਰ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਤਾਲਮੇਲ ਨਾਲ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਹੁਸ਼ਿਆਰਪੁਰ ਦੇ ਪਿੰਡ ਚੱਕ ਸਮਾਣਾ ਵਿੱਚ ਹਾਲ ਹੀ ਵਿੱਚ ਇੱਕ ਬੱਚੇ ਦੇ ਬੋਰਵੈਲ ਵਿੱਚ ਡਿੱਗਣ ਦੀ ਘਟਨਾ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹੇ ਭਰ ਵਿੱਚ ਸਾਰੇ ਖੁੱਲ੍ਹੇ ਪਏ ਬੋਰਵੈਲਾਂ ਦੀ ਤੁਰੰਤ ਜਾਂਚ ਅਤੇ ਸੀਲਿੰਗ ਦੇ ਸਖ਼ਤ ਹੁਕਮ ਜਾਰੀ ਕੀਤੇ ਨੇ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ ਤੇ 22 ਜੂਨ ਤੱਕ ਵੱਧ ਤੋਂ ਵੱਧ ਤਾਪਮਾਨ ਵਿੱਚ 4 ਤੋਂ 5 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦੀ ਸੰਭਾਵਨਾ ਜਤਾਈ ਹੈ। IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ 'ਚ ਪੰਜਾਬ ਕਿੰਗਸ ਦਾ ਮੁਕਾਬਲਾ ਰਾਇਲ ਚੈਲੇਂਜਰਸ ਬੈਂਗਲੁਰੂ ਨਾਲ ਹੋ ਰਿਹਾ ਹੈ। ਇੱਕ ਹੋਰ ਮੈਚ ਵਿੱਚ ਦਿੱਲੀ 'ਚ ਸ਼ਾਮੀ 7:30 ਵਜੇ ਰਾਜਸਥਾਨ ਰਾਇਲਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਹੋਵੇਗਾ। ਟੈਨਿਸ ਵਿੱਚ ਯੂਕਰੇਨ ਦੀ ਐਲੀਨਾ ਸਵਿਤੋਲੀਨਾ ਨੇ ਇਟਾਲੀਅਨ ਓਪਨ ਮਹਿਲਾ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। ਇਹ ਸਨ ਮੌਕੇ ਦੀਆਂ ਕੁਝ ਖਾਸ ਸੁਰਖੀਆਂ। ਸਮਾਂ ਮਿਲਾਓ ਸ਼ਾਮ ਦੇ ਠੀਕ 5:02 ਹੋ ਰਹੇ ਨੇ ਅਤੇ ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ। ਪ੍ਰੋਗਰਾਮ ਗੱਲਾਂ 'ਚੋਂ ਗੱਲ ਲੈ ਕੇ ਹਾਜ਼ਰ ਹਾਂ ਮੈਂ ਅਲੀਸ਼ਾ ਕੌਸ਼ਿਕ ਅਤੇ ਮੇਰੇ ਨਾਲ ਨੇ
1: ਆਨੰਦਿਤਾ ਸ਼ਰਮਾ।
0: ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਗੱਲਾਂ 'ਚੋਂ ਗੱਲ ਵਿੱਚ। ਅਤੇ ਆਨੰਦਿਤਾ, ਅੱਜ ਦੇ ਪ੍ਰੋਗਰਾਮ ਵਿੱਚ ਆਪਾਂ ਕਿਹੜੀਆਂ ਗੱਲਾਂ ਬਾਰੇ ਜਾਣਕਾਰੀ ਦੇਵਾਂਗੇ, ਕਿਹੜੀਆਂ ਕਿਸ ਤਰ੍ਹਾਂ ਦੀਆਂ ਗੱਲਾਂ ਕਰਾਂਗੇ ਇਸ ਪ੍ਰੋਗਰਾਮ ਵਿੱਚ?
1: ਜੀ, ਤੇ ਅੱਜ ਅਸੀਂ ਗੱਲ ਕਰਾਂਗੇ ਕਿ ਅੱਜ ਹੈ ਵਿਸ਼ਵ ਹਾਈਪਰਟੈਂਸ਼ਨ ਦਿਵਸ।
0: ਜੀ,
1: ਤਾਂ ਆਪਾਂ ਨੂੰ ਵੈਸੇ ਹੀ ਪਤਾ ਕਿ ਹਰ ਕੋਈ ਜਿਹੜਾ ਹੈ ਹਾਈਪਰਟੈਂਸ਼ਨ ਜਾਂ BP ਦੀਆਂ ਬਿਮਾਰੀਆਂ ਦਾ ਸ਼ਿਕਾਰ ਅੱਜ ਕੱਲ ਹੋਇਆ ਹੀ ਹੈ, ਤਾਂ ਇਸ ਦੇ ਬਾਰੇ ਅੱਜ ਦਾ ਦਿਨ ਮਨਾਇਆ ਜਾ ਰਿਹਾ।
0: ਜੀ,
1: ਤੇ ਆਪਾਂ ਅੱਜ ਦੇ ਦਿਨ ਇਹੀ ਲੋਕਾਂ ਜਾਗਰੂਕਤਾ ਫੈਲਾਣੀ ਹੈ ਵੀ ਇਹ ਕਿਸ ਤਰ੍ਹਾਂ ਕਿਉਂ ਹੋ ਰਿਹਾ, ਕੀ ਇਹਦੇ ਕਾਰਨ ਨੇ ਤੇ ਕਿਸ ਤਰ੍ਹਾਂ ਆਪਾਂ ਇਹਨੂੰ ਬਚਾਅ ਕਰ ਸਕਦੇ ਹਾਂ ਆਪਾਂ ਇਸ ਤੋਂ। ਇਹਦੇ ਬਾਰੇ ਆਪਾਂ ਥੋੜ੍ਹਾ ਜਿਹਾ ਦੱਸਾਂਗੇ ਤੇ ਦੱਸਾਂਗੇ ਕਿ ਜਿਹੜਾ ਹਾਈਪਰਟੈਂਸ਼ਨ ਹੈ ਇਹਦੇ 2 ਤਰੀਕੇ ਦਾ ਹੋ ਸਕਦਾ ਹੈ, ਪ੍ਰਾਇਮਰੀ ਤੇ ਸੈਕੰਡਰੀ ਕਿਹਾ ਜਾਂਦਾ। ਪ੍ਰਾਇਮਰੀ ਉਹ ਹੈ ਜਿਹਦੇ ਆਪਾਂ ਨੂੰ ਲੱਛਣ ਆਪਾਂ ਨੂੰ ਨਹੀਂ ਦਿਖਦੇ, ਵੀ ਜਿਵੇਂ ਆਪਣਾ ਕਦੇ ਕਦੇ ਸਿਰ ਦੁਖਣਾ, ਵੈਸੇ ਕਦੇ ਕਦੇ ਲੱਗਣਾ ਵੀ ਚੱਕਰ ਆਉਣਾ, ਆਪਾਂ ਨੂੰ ਲੱਗਦਾ ਵੀ ਵੈਸੇ ਹੀ ਹੋ ਰਿਹਾ, ਸ਼ਾਇਦ ਗਰਮੀ ਕਰਕੇ ਹੋ ਰਿਹਾ, ਪਰ ਹੋ ਸਕਦਾ ਵੀ ਇਹ ਤੁਹਾਡੀ ਪਹਿਲੀ ਸਟੇਜ ਹੋਵੇ ਵੀ ਤੁਹਾਨੂੰ ਹਾਈਪਰਟੈਂਸ਼ਨ ਦਾ, ਮਤਲਬ ਬਲੱਡ ਪ੍ਰੈਸ਼ਰ ਜਿਹੜਾ ਹੈ ਉਹਦਾ ਤੁਸੀਂ ਸ਼ਿਕਾਰ ਹੋ ਰਹੇ ਹੋ। ਤੇ ਸੈਕੰਡਰੀ ਵਿੱਚ ਆ ਜਾਏਗਾ ਕਿ ਤੁਹਾਨੂੰ ਸਾਫ਼ ਸਾਫ਼ ਲੱਛਣ ਦਿਖਣ ਲੱਗ ਜਾਂਦੇ ਨੇ, ਕਿ ਜਿਵੇਂ ਕਹਿ ਲਓ ਵੀ ਕਈਆਂ ਨੂੰ ਦੇਖਿਆ ਜਾਂਦਾ ਗੁਰਦਿਆਂ ਦੀ ਬਿਮਾਰੀ ਹੋ ਗਈ, ਦਿਲ ਦੀ ਦਿੱਕਤ ਹੋ ਰਹੀ ਹੈ, ਹਨਾ, ਦਿਲ ਦੀ ਧੜਕਣ ਵੱਧ ਰਹੀ ਹੈ, ਇਹ ਸਾਰੀਆਂ ਚੀਜ਼ਾਂ ਇਹਦਾ ਕਾਰਨ ਹੋ ਜਾਂਦੀਆਂ ਨੇ। ਤੇ ਨਾਲ ਇਹ ਵੀ ਹੈ ਕਿ ਇਹ ਚੀਜ਼ਾਂ ਕਿਉਂ ਹੁੰਦੀਆਂ ਨੇ, ਇੱਕ ਜੀਵਨ ਸ਼ੈਲੀ 'ਚ ਆਪਣੇ ਜਿਹੜੀ ਆਪਾਂ ਕੀ ਕਰ ਰਹੇ ਹਾਂ ਉਹਦੇ ਕਾਰਨ ਇਹ ਹੁੰਦੀ ਹੈ, ਜਿਵੇਂ ਕਿ ਗੈਰ ਸਿਹਤਮੰਦ ਜਿਹੜੀ ਹੈ ਖੁਰਾਕ ਆਪਾਂ ਖਾ ਰਹੇ ਹਾਂ, ਜ਼ਿਆਦਾ ਸੋਡੀਅਮ ਆਪਾਂ ਖਾ ਰਹੇ ਹਾਂ, ਜਿਵੇਂ ਆਪਾਂ ਦੇਖਦੇ ਹਾਂ ਬਾਹਰਲੀ ਬਣੀਆਂ ਚੀਜ਼ਾਂ ਅੱਜ ਕੱਲ੍ਹ ਸਾਰੇ ਖਾਣ ਲੱਗ ਗਏ, ਜੰਕ ਫੂਡ ਜ਼ਿਆਦਾ, ਉੱਥੇ ਆਪਾਂ ਦੇਖਦੇ ਹਾਂ ਕਿ ਆਪਾਂ ਪਰਵਾਹ ਨਹੀਂ ਕਰਦੇ ਕਿਹੜੀ ਚੀਜ਼ 'ਚ ਕਿੰਨਾ ਨਮਕ ਜ਼ਿਆਦਾ ਹੈ ਕਿੰਨਾ ਘੱਟ ਹੈ, ਆਪਾਂ ਉਹ ਖਾ ਲੈਂਦੇ ਹਾਂ, ਉਹਦੇ ਕਰਕੇ ਵੀ ਸਿਰ ਦਰਦ ਰਹਿਣ ਲੱਗ ਜਾਂਦਾ ਹੈ। ਨਾਲ ਹੀ ਹੈ ਕਿ ਜ਼ਿਆਦਾ ਭਾਰ ਵਧਣਾ, ਭਾਰ ਵਧਣ ਕਰਕੇ ਵੀ ਬਿਮਾਰੀ ਜਿਹੜੀ ਹੈ ਵੱਧ ਜਾਂਦੀ ਹੈ, ਤਾਂ ਇਸ ਲਈ ਇਹ ਵੀ ਜ਼ਰੂਰੀ ਹੈ ਕਿ ਅਸੀਂ ਆਪਣਾ ਜਿਹੜਾ ਹੈ ਸਿਹਤ 'ਤੇ ਕੰਟਰੋਲ ਰੱਖੀਏ। ਨਾਲੇ ਵੈਸੇ ਵੀ ਕਹਿੰਦੇ ਆ ਕਿ ਬਿਮਾਰੀਆਂ ਤੋਂ ਜੇ ਤੁਸੀਂ ਬਚਣਾ ਚਾਹੁੰਦੇ ਹਾਂ ਤਾਂ ਕੋਸ਼ਿਸ਼ ਕਰੋ ਕਿ ਜ਼ਿਆਦਾ ਤੋਂ ਜ਼ਿਆਦਾ ਫਿਜ਼ੀਕਲ ਵਰਕਆਊਟ ਕਰੋ।
0: ਅਤੇ ਉਹੀ ਹੈ ਨਾ ਵੀ ਤੁਸੀਂ ਆਪਣੀ ਸਿਹਤ ਦਾ ਧਿਆਨ ਕਿਸ ਤਰੀਕੇ ਨਾਲ ਰੱਖਣਾ ਹੈ, ਇੱਕ ਤਾਂ ਆਪਣਾ ਖਾਣ ਪੀਣ ਸੈੱਟ ਕਰਨਾ ਪੈਂਦਾ ਸਾਨੂੰ,
1: ਬਿਲਕੁਲ,
0: ਦੂਜਾ ਸਾਨੂੰ ਵਰਜਿਸ਼ ਕਰਨੀ ਚਾਹੀਦੀ ਹੈ। ਇਹ ਦੋ ਚੀਜ਼ਾਂ ਮੁੱਖ ਰੱਖ ਕੇ ਆਪਾਂ ਮਤਲਬ ਦੇਖੀਏ ਤਾਂ ਜ਼ਿੰਦਗੀ ਬਹੁਤ ਬਿਹਤਰ ਤਰੀਕੇ ਨਾਲ ਕੱਟੀ ਜਾ ਸਕਦੀ ਹੈ। ਜਿਵੇਂ ਜੇ ਆਪਾਂ ਸਕੂਲ ਦੇ ਬੱਚਿਆਂ ਦਾ ਹਵਾਲਾ ਦਈਏ ਤਾਂ ਕਈ ਵਾਰੀ ਨਾ ਐਵੇਂ ਲੱਗਦਾ ਵੀ ਸਕੂਲ ਵਾਲੇ ਬੱਚੇ ਜਿੰਨੀ ਮਿਹਨਤ ਕਰਦੇ ਪਏ ਨੇ ਉਨੀ ਤਾਂ ਕੋਈ ਵੀ ਨਹੀਂ ਕਰ ਰਿਹਾ, ਆਪਾਂ ਵੱਡੇ ਵੀ ਨਹੀਂ ਕਰ ਰਹੇ ਉਨੀ ਮਿਹਨਤ। ਉਹ ਸਵੇਰੇ 5 ਵਜੇ ਉੱਠਦੇ ਨੇ, ਤਿਆਰ ਹੁੰਦੇ ਨੇ, ਨਹਾਉਂਦੇ ਨੇ, ਬ੍ਰੇਕਫਾਸਟ ਕਰਦੇ ਨੇ ਅਤੇ 7 ਵਜੇ ਆਪਣਾ ਸਕੂਲ ਚਲੇ ਜਾਂਦੇ ਨੇ। ਉਸ ਤੋਂ ਬਾਅਦ ਦੁਪਹਿਰੇ ਆ ਕੇ ਰੋਟੀ ਖਾਂਦੇ ਨੇ, ਸਕੂਲ ਵਿੱਚ ਵੀ ਸਾਰਾ ਦਿਨ ਪੜ੍ਹਾਈ ਕਰਦੇ ਨੇ, ਫਿਰ ਰੋਟੀ ਖਾਂਦੇ ਨੇ, ਭੱਜ ਦੌੜ ਵੀ ਕਰਦੇ ਨੇ, ਖੇਡਦੇ ਵੀ ਨੇ, ਅਤੇ ਕਿੰਨੇ ਐਕਟਿਵ ਰਹਿੰਦੇ ਨੇ। ਉਹਦਾ ਕਾਰਨ ਇਹੀ ਹੈ ਵੀ ਇੱਕ ਤਾਂ ਉਹ ਸੌਂਦੇ ਟਾਈਮ 'ਤੇ ਨੇ, ਰਾਤ ਨੂੰ ਸੌਣਗੇ ਸਹੀ ਟਾਈਮ ਤੇ, ਸਵੇਰੇ ਉੱਠਣਗੇ, ਫਿਰ ਖੁਰਾਕ ਤੁਹਾਡੇ ਵੱਲ ਕਰਨੀ, ਖੁਰਾਕ ਵੀ ਚੰਗੀ ਹੈ, ਫਿਰ ਭੱਜ ਦੌੜ ਵੀ ਬਹੁਤ ਕਰਦੇ ਨੇ। ਤਾਂ ਜਦ ਤੁਸੀਂ ਇੰਨੀਆਂ ਚੀਜ਼ਾਂ ਕਰੋਗੇ ਜ਼ਿੰਦਗੀ ਵਿੱਚ ਤਾਂ ਮਤਲਬ ਇਹ ਤਾਂ ਗੱਲ ਜਾਇਜ਼ ਹੈ ਨਾ ਵੀ ਬਿਲਕੁਲ ਤੁਸੀਂ ਹੈਲਦੀ ਹੀ ਰਹੋਗੇ। ਸਕੂਲ ਵਾਲੇ ਬੱਚਿਆਂ ਨੂੰ ਨਹੀਂ ਉਸ ਤਰੀਕੇ ਨਾਲ ਬਿਮਾਰੀਆਂ ਲੱਗਦੀਆਂ ਜਿਵੇਂ ਵੱਡਿਆਂ ਨੂੰ ਲੱਗਣ ਲੱਗ ਜਾਂਦੀਆਂ ਨੇ।
1: ਜੀ, ਉਂਝ ਵੀ ਆਪਾਂ ਦੇਖਦੇ ਸੀ, ਆਪਾਂ ਛੋਟੇ ਹੁੰਦੇ ਸੀ ਤਾਂ ਖੇਡਦੇ ਵੀ ਰਹਿੰਦੇ ਸੀਗੇ, ਕਹਿੰਦਾ ਕੰਮ ਵੀ ਕਰ ਲੈਣੇ। ਮੈਨੂੰ ਲੱਗਦਾ ਉਦੋਂ ਕਦੇ ਕਿਹਾ ਹੋਏਗਾ ਮੰਮੀ ਨੂੰ ਆ ਕੇ, ਮੰਮੀ ਮੇਰਾ ਸਿਰ ਦੁਖ ਰਿਹਾ ਜਾਂ ਮੰਮੀ ਨੂੰ ਆਹ ਚੀਜ਼ ਹੋ ਗਈ। ਉਦੋਂ ਜੇ ਹੁੰਦਾ ਵੀ ਸੀ ਕੁਛ ਪਤਾ ਨਹੀਂ ਲੱਗਦਾ ਸੀ, ਮੈਨੂੰ ਲੱਗਦਾ ਉਦੋਂ ਹੁੰਦਾ ਹੀ ਨਹੀਂ ਸੀ। ਉਦੋਂ ਤਾਂ ਆਪਾਂ ਐਵੇਂ ਸੋਚਦੇ ਸੀ ਕਿ ਕਿਸ ਤਰ੍ਹਾਂ ਅੱਜ ਸਕੂਲ ਤੋਂ ਛੁੱਟੀ ਕਰਨੀ ਹੈ, ਵੀ ਮੈਂ ਕਿਵੇਂ ਝੂਠ ਬੋਲਾਂ ਵੀ ਮੇਰਾ ਸਿਰ ਦੁਖਦਾ ਹੈ ਨਾ।
0: ਬਿਲਕੁਲ,
1: ਮਤਲਬ ਉਦੋਂ ਏਦਾਂ ਇਹ ਚੀਜ਼ਾਂ ਹੋ ਜਾਂਦੀਆਂ ਸੀ। ਉਹੀ ਹੈ ਕੁਛ ਆਪਣੇ ਆਪ ਨੂੰ ਆਪਾਂ ਬਿਜ਼ੀ ਰੱਖਾਂਗੇ ਸਾਰਾ ਦਿਨ, ਰੁਝੇਵਿਆਂ 'ਚ ਬਿਜ਼ੀ ਰੱਖਾਂਗੇ ਤਾਂ ਵੈਸੇ ਆਪਣੀ ਸਿਹਤ ਜਿਹੜੀ ਹੈ ਚੰਗੀ ਰਹੇਗੀ। ਨਾਲੇ ਫਿਰ ਆਪਣੇ ਕੋਲ ਇੰਨਾ ਟਾਈਮ ਵੀ ਨਹੀਂ ਹੁੰਦਾ ਵੀ ਆਪਾਂ ਐਸਾ ਜਿਵੇਂ ਟੈਨਸ਼ਨ ਲੈਣ ਲਈ ਆਪਾਂ ਕੁਛ ਫਾਲਤੂ ਸੋਚ ਸਕੀਏ, ਕਿਉਂਕਿ ਆਪਣੇ ਕੋਲ ਹੋਰ ਹੀ ਕੰਮ ਬਹੁਤ ਹੁੰਦੇ ਨੇ।
0: ਬਿਲਕੁਲ, ਇੱਕ ਨਾ ਬੀਪੀ ਬਾਰੇ ਐਵੇਂ ਬੜਾ ਮਤਲਬ ਲੋਕ ਸਮਝਦੇ ਨੇ ਵੀ ਮੇਰਾ ਬਲੱਡ ਵੱਧ ਗਿਆ, ਐਵੇਂ ਕਹਿਣਗੇ ਸਿੱਧਾ ਮੇਰਾ ਬਲੱਡ ਵੱਧ ਗਿਆ। ਪਰ ਜੇ ਤੁਹਾਡਾ ਬਲੱਡ ਵੱਧ ਰਿਹਾ ਉਹ ਤਾਂ ਵਧੀਆ ਗੱਲ ਹੀ ਹੈ, ਉਹ ਤਾਂ ਚੰਗੀ ਗੱਲ ਹੈ ਜੇ ਤੁਹਾਡਾ ਖੂਨ ਵੱਧਦਾ ਪਿਆ। ਤਾਂ ਇਹੋ ਜਿਹੇ ਬਹੁਤ ਮਿੱਥ ਵੀ ਨੇ ਸਿਹਤ ਦੇ ਨਾਲ ਜੁੜੇ ਹੋਏ, ਬੀਪੀ ਨਾਲ ਜੁੜੇ ਹੋਏ।
1: ਬੀਪੀ ਦੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਕਹਿੰਦੇ ਬਲੱਡ ਵੱਧ ਗਿਆ, ਮੈਨੂੰ ਯਾਦ ਹੈ ਸਾਡੇ ਅਸੀਂ ਪਿੰਡ ਜਾਂਦੇ ਹਾਂ ਤਾਂ ਉੱਥੇ ਕਾਫੀ ਲੋਕ ਐਵੇਂ ਨੇ ਕਿ ਉਹ ਨਮਕ ਮਿਰਚ ਵੀ ਜ਼ਿਆਦਾ ਖਾਂਦੇ ਨੇ ਅਤੇ ਨਾਲ ਹੀ ਉਹ ਲੂਣ ਮਿਰਚ ਖਾਣ ਦੇ ਨਾਲ ਨਾਲ ਫਿਰ ਉਹਨਾਂ ਨੇ ਕੀ ਕਰਨਾ, ਉਹਨਾਂ ਨੇ ਰਾਤ ਨੂੰ ਦਵਾਈ ਲੈ ਕੇ ਜ਼ਰੂਰ ਸੌਣਾ ਵੀ ਮੇਰਾ ਤਾਂ ਜੀ ਬਲੱਡ ਵੱਧ ਰਿਹਾ, ਮੈਂ ਦਵਾਈ ਲੈ ਲਾਂ। ਵੀ ਉਹੀ ਹੈ, ਉੱਥੇ ਤੁਸੀਂ ਆਪਣੀ ਖੁਰਾਕ 'ਤੇ ਕੰਟਰੋਲ ਕਰ ਲਓ, ਜਿੰਨਾ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਹੋ ਸਕਦਾ ਕਿ ਨਮਕ ਮਿਰਚ ਦਾ ਘੱਟ ਤੋਂ ਘੱਟ ਯੂਜ਼ ਕਰੋ ਕਿ ਆਪਾਂ ਉਹਨੂੰ ਜ਼ਿਆਦਾ ਨਾ ਯੂਜ਼ ਕਰੀਏ, ਵੈਸੇ ਉਹਦੇ ਨਾਲ ਸਿਰ ਦੁਖਣਾ ਆਮ ਜਿਹੀ ਗੱਲ ਹੋ ਜਾਂਦੀ ਹੈ।
0: ਨਾਲੇ ਨਮਕ ਨਾਲ ਤਾਂ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਵੀ ਹੁੰਦੀਆਂ ਨੇ ਸਰੀਰ 'ਚ, ਪਾਣੀ ਵੀ ਭਰਨ ਲੱਗ ਜਾਂਦਾ ਨਮਕ ਨਾਲ, ਕਿਉਂਕਿ ਮੋਇਸਚਰ ਬਹੁਤ ਜ਼ਿਆਦਾ ਹੁੰਦਾ ਨਮਕ ਵਿੱਚ।
1: ਜੀ, ਉਹੀ ਗੱਲ ਹੈ ਕਿ ਆਪਾਂ ਸਿਹਤ 'ਤੇ ਮਤਲਬ ਖੁਰਾਕ ਆਪਣੀ ਸਿਹਤ ਜਿਹੜੀ ਵਧੀਆ ਰੱਖੀਏ ਤਾਂ ਜੋ ਹੈ ਕਿ ਸਾਨੂੰ ਇਹ ਬਿਮਾਰੀਆਂ ਦਾ ਸ਼ਿਕਾਰ ਅਸੀਂ ਨਾ ਹੋਈਏ, ਅਤੇ ਨਾਲੇ ਵਧੀਆ ਰਹੇਗਾ, ਵਰਜਿਸ਼ ਕਰਾਂਗੇ ਥੋੜ੍ਹੀ ਬਹੁਤ, ਹੈ ਨਾ, ਆਪਣੇ ਆਪ ਨੂੰ ਬਿਜ਼ੀ ਰੱਖਾਂਗੇ, ਦਵਾਈਆਂ ਤੋਂ ਵੀ ਦੂਰ ਰਹਾਂਗੇ ਅਸੀਂ।
0: ਬਿਲਕੁਲ, ਨਾਲੇ ਵਰਜਿਸ਼ ਕਰਨ ਨਾਲ ਤਾਂ ਇਹ ਵੀ ਹੁੰਦਾ ਵੀ ਤੁਹਾਡੇ ਇਮੋਸ਼ਨਸ, ਤੁਹਾਡੇ ਹਾਰਮੋਨਸ ਉਦਾਂ ਦੇ ਰਿਲੀਜ਼

0: ਦਿੰਦੇ ਨੇ ਵੀ ਤੁਸੀਂ ਖੁਸ਼ ਆਟੋਮੈਟਿਕਲੀ ਹੋਣ ਲੱਗ ਜਾਂਦੇ ਹੋ।
1: ਜੀ ਉਹ ਵੀ ਹੈ ਕਿ ਤੁਸੀਂ ਖੁਸ਼ ਰਹੋਗੇ, ਤੁਸੀਂ ਜਿਵੇਂ ਜਿਵੇਂ ਦਾ ਕਹਿੰਦੇ ਨਾ ਕਿ ਤੁਸੀਂ ਤੁਹਾਡੇ ਤੇ ਚਿਹਰੇ ਤੇ ਖੁਸ਼ੀ ਹੋਏਗੀ ਤਾਂ ਲੋਕ ਆਪਣੇ ਆਪ ਤੁਹਾਡੇ ਵੱਲ ਆਣਗੇ,
0: ਬਿਲਕੁਲ
1: ਸਭ ਦੇ
0: ਬਿਲਕੁਲ।
1: ਵਿੱਚ ਪੋਜ਼ਿਟਿਵ ਵਾਈਬਸ ਆਉਂਦੀ ਵੀ ਇਹਦੇ ਨਾਲ ਗੱਲ ਕਰਦਾ, ਇਹਦੇ ਨਾਲ ਮੈਨੂੰ ਗੱਲ ਕਰਕੇ ਨਾ ਬੜੀ ਵਧੀਆ ਸੋਚ ਬਣਦੀ ਹੈ ਮੇਰੀ, ਹੈ ਨਾ ਮੈਨੂੰ ਖੁਸ਼ੀ ਮਿਲਦੀ ਹੈ।
0: ਬਿਲਕੁਲ
1: ਤਾਂ ਉਹੀ ਹੈ, ਆਪਣੇ ਆਪ ਨੂੰ ਬਿਜ਼ੀ ਰੱਖੋ, ਖੁਸ਼ ਰੱਖੋ, ਆਪਣੀ ਖੁਰਾਕ ਚੰਗੀ ਰੱਖੋ।
0: ਬਿਲਕੁਲ, ਤੇ ਵਰਜਿਸ਼ ਕਰਦੇ ਰਹੋ ਤਾਂ ਜੋ ਤੁਹਾਡੀ ਸਿਹਤ ਵੀ ਕਾਬੂ ਵਿੱਚ ਰਹੇ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਆਨੰਦੀਤਾ, ਆਪਾਂ ਸੁਣਾ ਦਿੰਦੇ ਆਪਣੇ ਸਰੋਤਿਆਂ ਨੂੰ ਇੱਕ ਗੀਤ
1: ਜੀ।

ਜੀ ਸਰੋਤਿਓ, ਮੁੜ ਸਵਾਗਤ ਹੈ ਪ੍ਰੋਗਰਾਮ ਗੱਲਾਂ ਚੋਂ ਗੱਲ ਵਿੱਚ। ਅਤੇ ਗੱਲਬਾਤ ਕਰ ਰਹੇ ਸੀ ਵਰਲਡ ਹਾਈਪਰਟੈਂਸ਼ਨ ਡੇ ਬਾਰੇ, ਅਤੇ ਕਿਵੇਂ ਜਿਹੜਾ ਬੀਪੀ ਹੈ ਉਹ ਸਾਨੂੰ ਸਾਡੀ ਰੋਜ਼ਮਰ੍ਹਾ

0: ਇਹਨਾਂ ਨਾਲ ਇੰਟਰੈਕਸ਼ਨ ਵਗੈਰਾ ਜ਼ਰੂਰੀ ਹੈ ਉਸ ਲੈਵਲ ਉਸ ਚੀਜ਼ ਵਾਸਤੇ ਸਕੂਲਾਂ ਦੇ ਲੈਵਲ 'ਤੇ ਇਸ ਸਬਜੈਕਟ ਸਟੂਡੈਂਟਸ 'ਚ ਵੀ ਐਨੀਮਲਸ ਪ੍ਰਤੀ ਭਾਵਨਾ ਜਾਗੇ
1: ਜਾਂਦਾ ਆ, ਪਿਆਰ
0: ਵਧੀਆ,
1: ਵਧੇਗਾ
0: ਹਾਂਜੀ
1: ਜੀ
0: ਪਿਆਰ ਵਧੇਗਾ
1: ਜੀ।
0: ਉਹ
1: ਅਤੇ ਨਾਲ
0: ਚੀਜ਼
1: ਹੀ
0: ਦਾ।
1: ਫਿਰ ਜਿਵੇਂ ਜਾਨਵਰਾਂ ਲਈ ਹੋ ਰਹੀ, ਜਿਵੇਂ ਆਪਾਂ ਦੇਖਦੇ ਹਾਂ ਕਿ ਕਾਫੀ ਲੋਕ ਨਾ ਉਹਨਾਂ ਦੇ ਅਗੇਂਸਟ ਹਿੰਸਾ ਕਰ ਰਹੇ ਨੇ, ਹੈ ਨਾ, ਜਿਵੇਂ ਉਹਨਾਂ ਨੂੰ ਮਾਰਦੇ ਨੇ ਇਸ ਤਰ੍ਹਾਂ, ਅਤੇ ਉਹਦੇ ਲਈ ਤੁਹਾਨੂੰ ਲੱਗਦਾ ਇਹਨੂੰ ਰੋਕਣ ਲਈ ਵੀ ਕੀ ਕੀਤਾ ਜਾ ਸਕਦਾ, ਵੀ ਕਈ ਲੋਕ ਬੇਫਾਲਤੂ ਹੀ ਜਿਹੜਾ ਹੈ ਜਾਨਵਰਾਂ ਨੂੰ ਮਾਰੀ ਜਾਂਦੇ ਨੇ?
0: ਹਾਂਜੀ ਇਸ ਵਾਸਤੇ ਸਪੈਸ਼ਲੀ ਲਾਜ਼ ਬਣੇ ਹੋਏ ਨੇ, ਇੰਡੀਅਨ ਕੋਨਸਟੀਟਿਊਸ਼ਨ 'ਚ ਲਾਜ਼ ਬਣੇ ਹੋਏ ਆ। ਇਸ 'ਚ ਹੈਗਾ ਪ੍ਰਿਵੈਂਸ਼ਨ ਆਫ ਕਰੁਐਲਟੀ ਟੂ ਐਨੀਮਲ ਐਕਟ 1960।
1: ਜੀ
0: ਇਸ 'ਚ ਕਾਫੀ ਕੁਛ ਕਹ ਜਿਹਦੇ ਵਿੱਚ ਕਿ ਮੈਂ ਤੁਹਾਨੂੰ ਮੇਨ ਮੇਨ ਦੱਸ, ਜਿਸ 'ਚ ਕਿ ਮੇਨ ਨੇ ਜਿਹੜੇ ਕੀਕਿੰਗ ਵਗੈਰਾ, ਟੋਰਚਰਿੰਗ ਵਗੈਰਾ, ਐਨੀਮਲਸ ਨੂੰ ਮਾਰਨਾ, ਇਹ ਵੀ ਕਵਰ ਹੈਗਾ। ਕੁਛ ਆਪਾਂ ਜ਼ਹਿਰੀਲੀ ਦਵਾਈਆਂ ਪਾ ਦਿੰਦੇ ਨੇ ਐਨੀਮਲਸ ਵਗੈਰਾ ਨੂੰ,
1: ਜੀ
0: ਕੁਛ ਲੰਬੇ ਲੰਬੇ ਟਾਈਮ ਵਾਸਤੇ ਹੀ ਐਨੀਮਲਸ ਨੂੰ ਕੇਜਿਸ ਵਗੈਰਾ ਕਨਫਾਈਨ ਕਰਕੇ ਰੱਖਦੇ ਨੇ, ਉਹ ਚੀਜ਼ ਵੀ ਕਵਰ ਹੈ। ਠੀਕ ਹੈ,
1: ਜੀ ਤੁਸੀਂ ਇਹ ਵੀ ਦੇਖਿਆ ਵੀ ਕਾਫੀ ਲੋਕ
0: ਕਿਲਿੰਗ,
1: ਜੀ
0: ਕੁਛ ਤੇਜ਼ਾਬ ਪਾ ਦਿੰਦੇ ਨੇ, ਕੱਟ ਲਾ ਦਿੰਦੇ ਨੇ ਐਨੀਮਲਸ ਵਗੈਰਾ ਦੇ ਜਿਹੜੇ ਅਵਾਰਾ ਘੁੰਮ ਰਹੇ ਨੇ, ਉਹ ਚੀਜ਼ ਵੀ ਇਸ 'ਚ ਘੱਟੋ ਘੱਟ 3 ਮਹੀਨੇ ਤੋਂ ਲੈ ਕੇ 10 ਸਾਲ ਤੱਕ ਦੀ ਸਜ਼ਾ ਕਵਰ ਹੈਗੀ
1: ਜੀ
0: ਇਸ 'ਚ।
1: ਜੀ ਤੇ
0: ਹਾਂਜੀ
1: ਇਹ ਵੀ ਦੇਖਦੇ ਹਾਂ ਆਪਾਂ ਵੀ, ਮੈਂ ਬਹੁਤ ਜਗ੍ਹਾ ਦੇਖਿਆ ਵੀ ਕਈ ਲੋਕ ਜਿਹੜੇ ਪਹਿਲਾਂ ਪਾਲ ਤਾਂ ਲੈਂਦੇ ਨੇ ਜਾਨਵਰ, ਰੱਖ ਲੈਂਦੇ ਨੇ ਜਾਨਵਰਾਂ ਨੂੰ, ਫਿਰ ਬਾਅਦ 'ਚ ਥੋੜ੍ਹੇ ਟਾਈਮ ਬਾਅਦ, ਥੋੜ੍ਹੇ ਸਮੇਂ ਬਾਅਦ ਉਹਨਾਂ ਨੂੰ ਲੱਗਦਾ ਵੀ ਇਹਨਾਂ ਦੀ ਕੇਅਰ ਕਰਨਾ ਬਹੁਤ ਔਖਾ, ਫਿਰ ਉਹ ਐਵੇਂ ਉਹਨਾਂ ਨੂੰ ਆਵਾਰਾ ਛੱਡ ਦਿੰਦੇ, ਫਿਰ ਉਹੀ ਬਾਅਦ 'ਚ ਵੱਢਣ ਲੱਗ ਜਾਂਦੇ ਨੇ। ਤੁਹਾਨੂੰ ਕੀ ਲੱਗਦਾ ਵੀ ਇਸ ਲਈ ਲੋਕਾਂ ਨੂੰ ਕੀ ਕਰਨਾ ਚਾਹੀਦਾ?
0: ਇਸ ਲਈ ਐਵੇਂ ਸ਼ੈਲਟਰ ਗਵਰਨਮੈਂਟ ਵੱਲੋਂ ਵੀ ਕੁਛ ਪ੍ਰਯਾਸ ਕਰਨੇ, ਬੰਦੇ ਪ੍ਰਾਈਵੇਟ ਲੈਵਲ 'ਤੇ ਵੀ ਇੰਟਰੈਕਸ਼ਨ ਕਾਫੀ, ਬਾਕੀ ਉਸ ਲਈ ਆਪਾਂ ਅਡੋਪਟ ਕਰ ਸਕਦੇ ਹਾਂ, ਜਿਹੜੇ
1: ਜੀ
0: ਅੱਗੇ ਵਲੰਟੀਅਰ ਨੇ ਉਹਨਾਂ ਨੂੰ ਅਡੋਪਟ ਕਰ ਸਕਦੇ ਨੇਗੇ, ਜਿਹੜੇ ਸ਼ੈਲਟਰਸ ਵਗੈਰਾ ਪ੍ਰੋਵਾਈਡ ਕੀਤੇ ਜਾਣੇ ਚਾਹੀਦੇ ਨੇ
1: ਜੀ।
0: ਪਰਟੀਕੁਲਰ ਪਲੇਸਿਸ
1: ਕੁਝ
0: ਤੇ
1: ਲੋਕ ਇਸ ਕਰਕੇ
0: ਕੁਛ।
1: ਵੀ ਆਪਣੇ ਜਾਨਵਰਾਂ ਨੂੰ ਛੱਡ ਦਿੰਦੇ ਜਦੋਂ ਉਹਨਾਂ ਨੂੰ ਐਂ ਲੱਗਦਾ ਕਿ ਸ਼ਾਇਦ ਜਿਵੇਂ ਬੱਚੇ ਹੁੰਦੇ ਆ, ਬੱਚੇ ਥੋੜ੍ਹਾ ਬਹੁਤ ਤੰਗ ਵੀ ਕਰਦੇ ਨੇ ਜਾਨਵਰਾਂ ਨਾਲ, ਤੇ ਅਗਰ ਉਹਨਾਂ ਨੂੰ ਕਦੇ ਵੱਢ ਲਿਆ ਜਾਂ ਕੁਝ ਕਰ ਦਿੱਤਾ, ਫਿਰ ਉਹ ਕੀ ਕਰਦੇ ਨੇ ਆਪਣੇ ਜਾਨਵਰਾਂ ਨੂੰ ਵੀ ਮਤਲਬ ਹਿੰਸਾ ਕਰਦੇ ਨੇ ਉਹਨਾਂ ਨਾਲ, ਉਹਨਾਂ ਨੂੰ ਛੱਡ ਛੁੱਟ ਆਉਂਦੇ ਨੇ। ਕੀ ਤੁਹਾਨੂੰ ਲੱਗਦਾ ਇਸ ਲਈ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਬੱਚਿਆਂ ਦੇ ਪ੍ਰਤੀ ਜਿਹੜਾ ਹੈ ਜਾਨਵਰਾਂ ਲਈ ਪਿਆਰ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ?
0: ਇਹ ਬੇਸ ਲੈਵਲ ਤੋਂ ਹੀ ਜ਼ਰੂਰੀ ਹੈ, ਸਕੂਲ ਲੈਵਲ
1: ਜੀ
0: ਤੋਂ ਹੀ ਜ਼ਰੂਰੀ ਹੈ ਇਹ
1: ਜੀ
0: ਚੀਜ਼ ਤਾਂ, ਕਿਉਂਕਿ ਜੇ ਆਪਾਂ ਉਹਨਾਂ ਦੇ ਕਰੀਕੁਲਮ ਵਗੈਰਾ 'ਚ ਵੀ ਆਪਾਂ ਜੇ ਇਹ ਚੀਜ਼ਾਂ ਪਾਵਾਂਗੇ, ਉਹਦੇ ਵਾਸਤੇ ਪ੍ਰੋਜੈਕਟ ਵਗੈਰਾ ਆ ਸਕਦੇ ਨੇਗੇ।
1: ਜੀ ਜੀ
0: ਜਿਵੇਂ ਕੋਈ ਕਿਸੇ ਵੀ ਬੱਚੇ ਨੂੰ ਕਹਿਤਾ ਵੀ ਹਾਂ ਤੁਹਾਨੇ ਇੰਨੀ ਦੇਰ ਵਾਸਤੇ ਇਹ ਐਨੀਮਲ ਰੱਖਣਾ, ਇਹਨਾਂ ਦੀ ਫੀਡਿੰਗ, ਹੈਲਥ, ਮਤਲਬ ਇਹ ਚੀਜ਼ ਦਾ ਤੁਸੀਂ ਇਹ ਕੀ ਚੇਂਜ, ਉਸ ਨਾਲ ਉਹਨਾਂ ਨੂੰ ਕੀ ਐਨੀਮਲਸ ਦਾ ਬਿਹੇਵੀਅਰ ਵਗੈਰਾ ਸਮਝਣ ਦਾ ਮੌਕਾ
1: ਮਤਲਬ ਉਹ
0: ਮਿਲੂਗਾ
1: ਸਿੱਖ ਹੀ ਜਾਣਗੇ ਉਹਨਾਂ ਦਾ
0: ਉਹ
1: ਬਿਹੇਵੀਅਰ
0: ਉਸ
1: ਕੀ
0: ਕਾਬਿਲ,
1: ਕੀ ਹੈ
0: ਤੇ ਬੱਚਿਆਂ ਦੇ ਮਨ 'ਚ ਵੀ ਜਿਵੇਂ ਜਿਵੇਂ ਅੱਗੇ ਅੱਗੇ ਉਹ ਵੀ ਚੀਜ਼ ਟ੍ਰਾਂਸਫਰ ਹੁੰਦੀ ਹੈ ਫਿਰ।
1: ਜੀ ਤੇ ਜਿਵੇਂ
0: ਹਾਂਜੀ
1: ਪਾਲਤੂ ਜਾਨਵਰ ਨੇ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਲੋਕ ਜਾਨਵਰ ਰੱਖਦੇ ਨੇ, ਤਾਂ ਫਿਰ ਉਹਨਾਂ ਦੀ ਮਨੁੱਖ ਦੀ ਜ਼ਿੰਦਗੀ 'ਚ ਕੀ ਮਹੱਤਤਾ?
0: ਦੇਖੋ ਇਹਦੇ ਵਿੱਚ ਤਾਂ ਹੁਣ ਜਿਵੇਂ ਆਪਾਂ ਸੈਰ ਵਗੈਰਾ ਕਰਾਉਣ ਜਾਂਦੇ ਹਾਂ
1: ਜੀ
0: ਐਨੀਮਲਸ ਨੂੰ, ਉਹਦੇ ਨਾਲ ਬੰਦਾ ਇੱਕ ਤਾਂ ਫਿੱਟ ਰਹਿੰਦਾ ਹੈਗਾ,
1: ਜੀ
0: ਬਾਕੀ ਸੋਸ਼ਲ ਇੰਟਰੈਕਸ਼ਨ ਵਗੈਰਾ ਕਾਫੀ ਜ਼ਿਆਦਾ ਵੱਧਦੀ ਹੈ, ਆਪਾਂ ਗਲੀ ਮੁਹੱਲੇ 'ਚ ਉਹਨਾਂ ਨੂੰ ਸੈਰ ਕਰਾ ਰਹੇ ਹਾਂਗੇ,
1: ਜੀ ਜੀ
0: ਕਈ ਲੋਕਾਂ ਨੂੰ ਆਪਾਂ ਮਿਲਦੇ ਵੀ ਹਾਂ ਸੈਰ ਕਰਾਉਂਦੇ ਕਰਾਉਂਦੇ, ਉਹਦੇ ਨਾਲ ਜਿਹੜਾ ਐਂਗਜ਼ਾਇਟੀ, ਟੈਂਸ਼ਨਸ ਵਗੈਰਾ ਜਾਂ ਫਿਰ ਆਈਸੋਲੇਸ਼ਨ ਹੈਗਾ, ਉਹ ਚੀਜ਼ ਦੂਰ ਹੁੰਦੀ ਹੈਗੀ,
1: ਜੀ
0: ਹੈ ਨਾ। ਕੋਲ ਕੁਛ ਪੇਸ਼ੈਂਟਸ ਵਗੈਰਾ ਆਉਂਦੇ ਨੇਗੇ ਘਰਾਂ 'ਚ ਇਕੱਲੇ ਹੀ ਰਹਿ ਰਹੇ ਨੇ, ਉਹਨਾਂ ਨੂੰ ਹਿਊਮਨ ਇੰਟਰੈਕਸ਼ਨ ਤਾਂ ਇੰਨੀ ਜ਼ਿਆਦਾ, ਮਤਲਬ ਉਹਨਾਂ ਨੇ ਸਿਰਫ ਔਰ ਸਿਰਫ ਡੋਗਸ ਹੀ ਪਾਲ ਰੱਖੇ ਨੇਗੇ,
1: ਜੀ ਜੀ
0: ਚਾਰ ਚਾਰ ਪੰਜ ਪੰਜ ਡੋਗਸ ਨੇਗੇ ਉਹਨਾਂ ਕੋਲ, ਉਹਨਾਂ ਨਾਲ ਹੀ ਇੰਟਰੈਕਟ ਕਰਦੇ ਨੇ, ਤੇ
1: ਜੀ
0: ਕਾਫੀ ਜ਼ਿਆਦਾ ਉਹਨਾਂ ਬਿਹੇਵੀਅਰ ਸ਼ਾਂਤ ਵੀ ਰਹਿੰਦਾ ਤੇ ਵਧੀਆ ਵੀ ਲੱਗਦਾ ਉਹਨਾਂ ਨੂੰ।
1: ਜੀ ਜੀ ਉਹੀ ਜਿਵੇਂ ਤੁਸੀਂ ਕਿਹਾ
0: ਹਾਂਜੀ
1: ਕਿ ਉਹਨਾਂ ਦੇ ਘਰੇ ਰੱਖੇ ਹੋਏ ਨੇ, ਤਾਂ ਮੈਨੂੰ ਐਵੇਂ ਲੱਗਦਾ ਆਪਾਂ ਥੋੜੇ ਟਾਈਮ ਬਾਅਦ ਆਪਾਂ ਨੂੰ ਇੰਨੀ ਆਦਤ ਹੋ ਜਾਂਦੀ, ਆਪਾਂ ਨੂੰ ਪਤਾ ਲੱਗਣ
0: ਹਾਂ
1: ਲੱਗਦਾ
0: ਕਾਫੀ ਜ਼ਿਆਦਾ
1: ਵੀ ਇਹਨੂੰ ਕੀ
0: ਬੰਦਾ
1: ਚਾਹੀਦਾ,
0: ਕਾਫੀ ਜ਼ਿਆਦਾ
1: ਇਹਨੂੰ ਭੁੱਖ
0: ਅਟੈਚ
1: ਲੱਗ
0: ਹੋ,
1: ਰਹੀ ਹੈ,
0: ਉਹੀ ਚੀਜ਼ ਹੈ, ਇਮੋਸ਼ਨਲ ਇੰਟੈਲੀਜੈਂਸ ਕਾਫੀ ਜ਼ਿਆਦਾ ਜਾਗਦੀ ਹੈ ਇਹ
1: ਜੀ
0: ਚੀਜ਼ ਨਾਲ, ਜਿਹੜਾ ਵੀ ਬੰਦਾ ਐਨੀਮਲਸ ਨਾਲ ਇੰਟਰੈਕਟ ਕਰ ਰਿਹਾ, ਇੱਕ ਤਾਂ ਉਹਨੇ ਸਾਰੇ ਸਾਇੰਸ ਵਗੈਰਾ ਦੇਖ ਕੇ ਵੀ ਇਹ ਬਿਮਾਰ ਹੈ, ਅੱਜ ਇਹਦਾ ਰੈਗੂਲਰ ਚੈੱਕਅਪ, ਉਹਨਾਂ ਨੂੰ ਜਦੋਂ ਪਤਾ ਲੱਗੋ ਵੀ ਬਿਮਾਰ ਹੈ ਉਹਨਾਂ ਨੇ ਅੱਗੇ ਲੈ ਕੇ ਜਾਣਾ, ਉਹੀ ਚੀਜ਼ਾਂ ਦੇਖ ਕੇ ਉਹਦੇ ਵਿੱਚ ਇਮੋਸ਼ਨਲ ਇੰਟੈਲੀਜੈਂਸ ਵੀ, ਉਹਦੇ ਬਿਹੇਵੀਅਰ, ਉਹਦੇ ਸਾਇੰਸ ਵਗੈਰਾ ਦੇਖ ਕੇ ਉਹਦੇ ਨਾਲ ਇਮੋਸ਼ਨਲ ਇੰਟੈਲੀਜੈਂਸ ਕਾਫੀ ਜ਼ਿਆਦਾ ਜਾਗਦੀ ਹੈਗੀ,
1: ਜੀ
0: ਤੇ ਅਟੈਚ ਬੰਦਾ ਕਾਫੀ ਜ਼ਿਆਦਾ ਹੋ ਜਾਂਦਾ
1: ਜੀ
0: ਹੈਗਾ।
1: ਉਹੀ
0: ਈਵਨ ਅਸੀਂ ਪਿੰਡਾਂ 'ਚ ਦੇਖਦੇ ਹਾਂਗੇ ਬੰਦੇ ਕਾਫੀ ਜ਼ਿਆਦਾ ਕਨੈਕਟਡ ਨੇ, ਈਵਨ ਕੁਛ ਵੀ ਹੋ ਜੇ ਤਾਂ ਕਈ ਵਾਰ ਤਾਂ ਰੋਣ ਵੀ ਲੱਗ ਜਾਂਦੇ ਸਾਡੇ ਟ੍ਰੀਟਮੈਂਟ
1: ਜੀ,
0: ਕਰਦੇ
1: ਉਹ
0: ਕਰਦੇ,
1: ਜਾਂ ਉਹਨਾਂ ਇੱਕ ਤਰ੍ਹਾਂ ਫੈਮਿਲੀ ਮੈਂਬਰ ਦੀ ਤਰ੍ਹਾਂ ਹੀ ਟ੍ਰੀਟ
0: ਹਾਂ
1: ਕਰਨ ਲੱਗ
0: ਬਿਲਕੁਲ
1: ਜਾਂਦੇ
0: ਫੈਮਿਲੀ ਮੈਂਬਰ ਦੀ ਤਰ੍ਹਾਂ ਟ੍ਰੀਟ ਕਰਦੇ ਨੇ
1: ਜੀ,
0: ਉਹਨਾਂ ਨੂੰ।
1: ਤੇ ਜਿਵੇਂ ਸਾਨੂੰ ਲੱਗੇ ਕਿ ਕੋਈ ਜਾਨਵਰ ਬਿਮਾਰ ਹੈ ਜਾਂ ਜ਼ਖਮੀ ਹੈ, ਫਿਰ ਸਾਨੂੰ ਮਤਲਬ ਪਰਸਨਲ ਲੈਵਲ ਤੇ ਕੀ ਕਰਨਾ ਚਾਹੀਦਾ?
0: ਇਹਦੇ ਵਾਸਤੇ ਦੇਖੋ ਆਪਣੇ ਹਰੇਕ ਜਗ੍ਹਾ ਤੇ ਵੈਟਰਨਰੀਜ਼ ਵਗੈਰਾ ਅਵੇਲੇਬਲ ਹੈਗੇ ਨੇਗੇ,
1: ਜੀ
0: ਠੀਕ ਹੈ, ਉਹਨਾਂ ਨਾਲ ਇਮੀਡੀਏਟ ਕੰਸਲਟ ਕਰ ਸਕਦੇ ਹੋਗੇ, ਐਨਜੀਓਜ਼ ਵਗੈਰਾ ਨੇ, ਐਨਜੀਓਜ਼ 'ਚ ਵੀ ਅੱਗੇ ਵੈਟਰਨਰੀਅਨ ਹੀ ਕੰਮ ਕਰ ਰਹੇ ਨੇ, ਵੈਟਰਨਰੀਅਨ ਹੀ ਸਾਂਭ ਰਹੇ ਨੇਗੇ ਹਰੇਕ ਚੀਜ਼ ਨੂੰ, ਉਹਨਾਂ ਦਾ ਪ੍ਰੋਪਰ ਟ੍ਰੀਟਮੈਂਟ ਉਹਨਾਂ ਨੂੰ ਕੰਸਲਟ ਕਰਕੇ ਜੇ ਉੱਥੇ ਲੈ ਕੇ ਜਾ ਸਕਦੇ ਹੋ ਜਾਂ ਫਿਰ ਸ਼ੈਲਟਰ ਸਭ ਤੋਂ ਜ਼ਿਆਦਾ ਬੇਸ ਲੈਵਲ ਤੋਂ ਹੀ ਜ਼ਰੂਰੀ ਹੈਗਾ।
1: ਜੀ, ਪਰ ਆਪਾਂ ਵਿੱਚ ਵਿੱਚ ਦੇਖਦੇ ਹਾਂ, ਅਗਰ ਆਪਾਂ ਬੇਸ ਲੈਵਲ ਤੋਂ ਮੰਨ ਲਓ ਆਪਾਂ ਘਰੇ ਕੋਈ ਜਾਨਵਰ ਰੱਖਿਆ ਹੋਇਆ, ਜ਼ਰੂਰੀ ਨਹੀਂ ਕੁੱਤਾ, ਕੋਈ ਵੀ ਹੋਰ ਜਾਨਵਰ ਹੋ ਸਕਦਾ,
0: ਹਾਂਜੀ
1: ਜੇ ਆਪਾਂ ਕੋਈ ਜਾਨਵਰ ਰੱਖਿਆ, ਆਪਾਂ ਕਦੀ ਕਦੀ ਦੇਖਦੇ ਹਾਂ ਵੀ ਉਹਨਾਂ ਵਿੱਚ ਵੀ ਇਹ ਚੀਜ਼ ਆਉਂਦੀ ਹੈ ਕਿ ਹੌਲੀ ਹੌਲੀ ਉਹਨਾਂ ਦਾ ਮੂਡ ਬਦਲਣ ਲੱਗ ਜਾਂਦਾ।

0: ਹੁੰਦਾ ਹੈ, ਉਹਨਾਂ ਦਾ ਬਿਹੇਵੀਅਰ ਥੋੜ੍ਹਾ ਚੇਂਜ ਹੋ ਜਾਂਦਾ ਹੈ, ਉਹ ਜਾਂ ਮਤਲਬ ਵੈਸੇ ਹੀ ਖਿਜਣ ਲੱਗ ਜਾਂਦੇ ਨੇ, ਗੁੱਸਾ ਕਰਨ ਲੱਗ ਜਾਂਦੇ ਨੇ, ਫਿਰ ਉਹਦੇ ਲਈ ਬੰਦੇ ਨੂੰ ਕੀ ਕਰਨਾ ਚਾਹੀਦਾ?
1: ਇਹਦੇ ਵਾਸਤੇ ਸਰਕਾਰ ਵੱਲੋਂ ਅਲੱਗ ਅਲੱਗ ਪ੍ਰੋਜੈਕਟ ਚਲਾਏ ਜਾ ਰਹੇ ਨੇ, ਜਿਵੇਂ ਕਿ ਹੁਣ ਵੀ ਚੱਲ ਰਹੇ ਨੇ ਸਟਰਲਾਈ, ਕੁਛ ਤਾਂ ਦੇਖੋ ਆਪਣਾ ਏਜ ਦੇ ਨਾਲ ਨਾਲ ਹਰ ਹਿਊਮਨ ਦਾ ਵੀ ਬਿਹੇਵੀਅਰ ਚੇਂਜ ਹੁੰਦਾ, ਉਵੇਂ ਹੀ ਉਵੇਂ ਐਨੀਮਲ ਦਾ ਵੀ ਬਿਹੇਵੀਅਰ ਚੇਂਜ
0: ਜੀ
1: ਹੁੰਦਾ ਹੀ ਹੁੰਦਾ ਹੈਗਾ। ਉਹਦੇ ਵਾਸਤੇ ਐਨੀਮਲਸ ਦੀ ਪ੍ਰੋਪਰ ਸੈਰ ਵਗੈਰਾ ਕਾਫੀ ਜ਼ਿਆਦਾ ਜ਼ਰੂਰੀ ਆ, ਉਹਨਾਂ ਖੇਲਣਾ ਜਿਵੇਂ ਉਹਨਾਂ ਨੂੰ ਵੀ ਬੱਚਿਆਂ ਦੀ ਤਰ੍ਹਾਂ ਹੀ ਪਾਲਣਾ ਪੈਂਦਾ ਹੈਗਾ। ਅਤੇ ਉਹਦੇ ਜੇ ਬਾਏ ਦੀ ਚਾਂ ਤੁਹਾਨੂੰ ਕੁਛ ਬਿਮਾਰੀ ਵਗੈਰਾ ਤਾਂ ਤੁਸੀਂ ਆਪਣੇ ਵੈਟਰਨਰੀ ਵਗੈਰਾ ਨਾਲ ਕੰਸਲਟ ਕਰ ਸਕਦੇ ਹੋਗੇ
0: ਜੀ, ਅਤੇ
1: ਉਸ।
0: ਜਿਵੇਂ ਆਪਾਂ ਆਮ ਵੀ ਦੇਖੀਏ, ਆਪਾਂ ਦੇਖਦੇ ਹੀ ਹਾਂ ਕਿ ਗਲੀ ਮੁਹੱਲਿਆਂ ਜਿਹੜੇ ਜਿਵੇਂ ਕਹਿ ਲਓ ਕੁੱਤੇ ਹੋ ਗਏ, ਕੋਈ ਜਾਨਵਰ ਹੋ ਗਏ, ਅਗਰ ਉਹਦੇ ਆਪਾਂ ਨੂੰ ਲੱਗ ਰਿਹਾ ਕਿ ਕਿਸੇ ਜਗ੍ਹਾ ਖੂਨ ਆ ਰਿਹਾ, ਤਾਂ ਉਸਦੇ ਲਈ ਆਪਾਂ ਕੀ ਕਰ ਸਕਦੇ ਹਾਂ ਪਰਸਨਲ ਲੈਵਲ ਤੇ ਆਪਣੇ?
1: ਆਪਣੇ ਪਰਸਨਲ ਲੈਵਲ ਤੇ ਦੇਖੋ, ਉਹਦੇ ਵਾਸਤੇ ਸਭ ਤੋਂ ਪ੍ਰੈਸ਼ਰ ਬੈਂਡੇਜ ਵਗੈਰਾ ਕਰ ਸਕਦੇ ਹੋ ਤੁਸੀਂ,
0: ਜੀ
1: ਆਇੰਟਮੈਂਟਸ ਵਗੈਰਾ ਆਉਂਦੀਆਂ ਬਾਜ਼ਾਰ 'ਚੋਂ, ਉਹ ਲਗਾ ਸਕਦੇ ਹੋਗੇ।
0: ਠੀਕ ਹੈ,
1: ਠੀਕ
0: ਮਤਲਬ
1: ਹੈ,
0: ਉਹਦੇ ਲਈ
1: ਪ੍ਰੋਪਰ
0: ਪਹਿਲਾਂ ਆਪਾਂ ਨੂੰ
1: ਡਰੈਸਿੰਗ ਵਗੈਰਾ।
0: ਪੈਟ ਵਾਲੀ ਹੀ ਸ਼ਾਪ ਤੇ
1: ਹਾਂਜੀ
0: ਜਾ ਕੇ ਉਹ
1: ਹਾਂਜੀ
0: ਸਮਾਨ ਖਰੀਦਣਾ
1: ਹਾਂਜੀ
0: ਪਏਗਾ।
1: ਹਾਂਜੀ ਹਾਂਜੀ ਵੈਟਰਨਰੀ ਬਾਕੀ ਆਪਣੇ ਲੈਵਲ ਤੇ ਪ੍ਰੈਸ਼ਰ ਬੈਂਡੇਜ ਵਗੈਰਾ, ਪ੍ਰੈਸ਼ਰ ਨਾਲ ਪੱਟੀ ਵਗੈਰਾ
0: ਜੀ
1: ਬੰਨਤੀ, ਉਹਦੇ ਨਾਲ ਵੀ ਰੁਕ ਜਾਂਦਾ। ਇੰਨੇ ਤੁਸੀਂ ਵੈਟਰਨਰੀ ਨਾਲ ਕੰਸਲਟ ਕਰਕੇ ਜੋ ਵੀ ਪ੍ਰੋਪਰ ਟ੍ਰੀਟਮੈਂਟ ਆ ਉਸ ਚੀਜ਼ ਦਾ ਤੁਸੀਂ ਲੈ ਸਕਦੇ
0: ਜੀ,
1: ਹੋ ਸੇਵਾ।
0: ਮਤਲਬ ਉਹਦੇ ਲਈ ਫਿਰ ਬਾਅਦ 'ਚ ਉਹਨਾਂ ਨੂੰ ਵੈਕਸੀਨੇਸ਼ਨ ਦੀ ਲੋੜ ਵੀ ਪੈਂਦੀ ਹੁੰਦੀ ਹੈ? ਠੀਕ,
1: ਇਹਨਾਂ ਦੇ ਵਿੱਚ ਕਈ ਤਰ੍ਹਾਂ ਦੀ ਵੈਕਸੀਨੇਸ਼ਨ ਵਗੈਰਾ ਲੱਗਦੀਆਂ ਹੈਗੀਆਂ। ਇੱਕ ਮੇਨ, ਇੱਕ ਤਾਂ 7-in-1 ਵੈਕਸੀਨੇਸ਼ਨ ਕੁਛ ਵਾਇਰਲ ਬਿਮਾਰੀਆਂ ਦੀ, ਇੱਕ ਰੇਬੀ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ,
0: ਜੀ
1: ਉਹ ਹਰੇਕ ਐਨੀਮਲ ਨੂੰ ਹੀ ਕਵਰ ਕਰਨਾ ਚਾਹੀਦਾ ਜਿੰਨਾ ਤੁਸੀਂ, ਇਸ ਲਈ ਆਪਾਂ ਗਵਰਨਮੈਂਟ ਤੋਂ ਵੀ ਹੈਲਪ ਲੈ ਸਕਦੇ ਹਾਂਗੇ। ਠੀਕ ਹੈ,
0: ਪਰ ਜਿਵੇਂ ਆਪਾਂ ਦੇਖੀਏ ਕਿ ਗਲੀ ਮੁਹੱਲੇ ਦੇ ਕੁੱਤੇ ਹੁੰਦੇ ਨੇ, ਸ਼ਾਇਦ ਉਹਨਾਂ ਨੂੰ ਇਹ ਚੀਜ਼ ਨਹੀਂ ਮਿਲਦੀ, ਕਿ ਤੁਹਾਨੂੰ ਲੱਗਦਾ ਵੀ ਸਰਕਾਰ ਹੁਣ ਇਹਨਾਂ ਦੇ ਪ੍ਰਤੀ ਕਰ ਰਹੀ ਹੈ
1: ਹਾਂਜੀ,
0: ਰੇਬੀਜ਼ ਦੇ
1: ਚੱਲ
0: ਲਈ?
1: ਰਿਹਾ ਚੱਲ ਰਿਹਾ ਇਹਨਾਂ,
0: ਜੀ
1: ਇਸ ਚੀਜ਼ ਵਾਸਤੇ ਰੇਬੀਜ਼ ਵਗੈਰਾ ਦੀ ਵੈਕਸੀਨੇਸ਼ਨ ਵਗੈਰਾ ਪ੍ਰੋਵਾਈਡ ਕੀਤੀ ਜਾ ਰਹੀ ਡਿਸਪੈਂਸਰੀਜ਼ ਵਗੈਰਾ 'ਚ, ਹੋਸਪਿਟਲਸ ਵਗੈਰਾ 'ਚ, NGOs ਵਗੈਰਾ ਨੂੰ ਵੀ ਪ੍ਰੋਵਾਈਡਡ ਨੇ ਵੈਕਸੀਨੇਸ਼ਨ, ਫੰਡਸ ਵਗੈਰਾ ਵੀ ਪ੍ਰੋਵਾਈਡਡ ਨੇ।
0: ਮੈਂ ਇਹ ਵੀ ਦੇਖਿਆ ਕਿ ਕੁਝ ਲੋਕ ਨਾ ਅੱਜ ਕੱਲ੍ਹ, ਵੈਸੇ ਤਾਂ ਦੇਖੋ ਦੇਖੀ ਜੀ ਸੋਸ਼ਲ ਮੀਡੀਆ ਦੇ ਕਰਕੇ ਅੱਜ ਕੱਲ੍ਹ ਲੋਕ ਕਾਫੀ ਜਾਨਵਰਾਂ ਪ੍ਰਤੀ ਜਿਹੜਾ ਹੈ ਦਇਆ ਵੈਸੇ ਰੱਖਣ ਲੱਗ ਗਏ ਨੇ, ਕਿ ਉਹਨਾਂ ਦਾ ਖਿਆਲ ਰੱਖਣਾ, ਉਹਨਾਂ ਨੂੰ ਫੀਡ ਕਰਨਾ, ਇਹ ਵੀ ਕਾਫੀ ਵੱਧ ਗਿਆ।
1: ਹਾਂਜੀ,
0: ਤੁਹਾਨੂੰ ਲੱਗਦਾ ਵੀ ਇਹ ਸਿਰਫ ਉਹ ਦੇਖੋ ਦੇਖੀ ਮਤਲਬ ਵੈਸੇ ਹੀ ਫਿਰ ਸਿਰਫ ਵੀਡੀਓ ਬਣਾਉਣ ਲਈ ਜਾਂ ਰੀਲ ਬਣਾਉਣ ਲਈ ਕਰ ਰਹੇ ਨੇ, ਕਿ ਰੀਅਲ ਲਾਈਫ 'ਚ ਵੀ ਕੁਝ ਕਰ ਰਹੇ ਨੇ ਉਹ?
1: ਵਾਕਈ ਇਹਦੇ ਨਾਲ ਐ ਨਾ, ਸੋਸਾਇਟੀ ਤਾਂ ਇੰਪਰੂਵ ਹੋਊਗੀ ਹੀ
0: ਜੀ
1: ਹੋਊਗੀ।
0: ਜੀ
1: ਇੱਕ ਜੇ ਉਹਦੇ ਨਾਲ 10 ਬੰਦੇ ਵੀ ਜੁੜਦੇ ਨੇ ਤਾਂ ਉਹ ਵੀ ਬੈਟਰ ਹੈਗਾ, ਇਹਦੇ ਨਾਲ ਸੋਸਾਇਟੀ ਆਪ ਹੀ ਇੰਪਰੂਵ ਹੋਊਗੀ ਜਿਵੇਂ ਜਿਵੇਂ ਐਜੂਕੇਸ਼ਨ ਸਿਸਟਮ
0: ਪਰ
1: ਇੰਪਰੂਵ ਹੋ।
0: ਐਜੂਕੇਸ਼ਨ ਸਿਸਟਮ ਵੀ ਇੰਪਰੂਵ ਹੈ, ਪਰ ਟੈਕਨੋਲੋਜੀ ਦੇ ਨਾਲ ਲੋਕ ਟੈਕਨੋਲੋਜੀ 'ਚ ਇੰਨਾ ਬਿਜ਼ੀ ਹੋ ਗਏ ਨੇ, ਮੈਨੂੰ ਲੱਗਦਾ ਹੀ ਨਹੀਂ ਵੀ ਉਹਨਾਂ ਕੋਲ ਇੰਨਾ ਟਾਈਮ ਹੈ।
1: ਨਹੀਂ ਟੈਕਨੋਲੋਜੀ ਹੈ, ਪਰ ਸ਼ਾਮ ਦੇ ਟਾਈਮ ਤਾਂ ਹਰੇਕ ਕੋਲ ਟਾਈਮ ਹੁੰਦਾ ਹੀ ਆ
0: ਜੀ,
1: ਆਲਮੋਸਟ। ਉਹਦੇ ਨਾਲ ਦੇਖੋ ਆਪਾਂ ਦੁੱਧ ਵਗੈਰਾ ਸਭ ਕੁਝ ਲੈਣਾ ਹੈ ਨਾ, ਉਹ ਚੀਜ਼ ਵੀ ਸਾਰਾ ਇੰਨਾ
0: ਆਪਾਂ ਤੇ ਡਿਪੈਂਡ ਹੈ ਇਹਨਾਂ
1: ਆਪਾਂ
0: ਤੇ।
1: ਪ੍ਰੋਪਰ ਡਿਪੈਂਡੈਂਟ ਆ, ਕੋਈ ਕਿਸੇ ਵੀ ਕਿਸਮ ਦੇ ਫੂਡ ਵਾਸਤੇ ਆਪਾਂ ਪ੍ਰੋਪਰਲੀ ਡਿਪੈਂਡੈਂਟ ਆ ਇਹਨਾਂ ਵਾਸਤੇ।
0: ਆਪਾਂ ਆਮ ਹੀ ਦੇਖਦੇ ਜਿਵੇਂ ਡੇਂਗੂ ਲਈ ਵੀ ਹੋ ਗਿਆ ਹਨਾ, ਉਹ
1: ਹਾਂਜੀ,
0: ਕਹਿੰਦੇ ਨੇ ਬੱਕਰੀ ਦਾ
1: ਡੇਂਗੂ
0: ਦੁੱਧ
1: ਵਾਸਤੇ,
0: ਲਿਆ ਕੇ
1: ਬੱਕਰੀ ਦਾ
0: ਆਓ
1: ਦੁੱਧ
0: ਹਨਾ
1: ਹੋ ਗਿਆ, ਬੱਕਰੀ ਦੇ ਪ੍ਰੋਡਕਟ ਹੋਵੇ, ਮਦਰ ਫੀਡ 'ਚ ਜਿਵੇਂ ਬੱਕਰੀਆਂ ਦਾ ਕਾਫੀ ਯੂਜ਼ ਹੁੰਦਾ ਹੈਗਾ
0: ਜੀ, ਉਵੇਂ ਹੀ ਗਾਵਾਂ
1: ਉਹ
0: ਮੱਝਾਂ ਦੇ
1: ਚੀਜ਼।
0: ਦੁੱਧ ਲਈ
1: ਹਾਂਜੀ
0: ਵੀ ਇਹ ਕੁਝ ਹੁੰਦੀ ਹੈ, ਤਾਂ ਉਹੀ ਹੈ, ਉਦੋਂ ਹੀ ਆਪਾਂ ਇਹਨਾਂ ਚੀਜ਼ਾਂ ਨੂੰ ਯਾਦ ਕਰਦੇ ਹਾਂ ਵੀ ਹਾਂ ਵੀ ਸਾਡੀ ਲਾਈਫ ਕਿੰਨੀ
1: ਨਹੀਂ,
0: ਵਧੀਆ ਹੈ ਨਾ, ਸਾਨੂੰ
1: ਇੰਨੇ
0: ਪ੍ਰੋਡਕਟਸ
1: ਰਹੂਗੀ
0: ਮਿਲ
1: ਹੀ
0: ਰਹੇ ਨੇ
1: ਰਹੂਗੀ ਆਪਾਂ ਇਸ ਚੀਜ਼ ਤੋਂ, ਮਤਲਬ ਆਪਣੇ ਦਾ ਕਲਚਰ 'ਚ ਵੀ ਹੈ
0: ਜੀ
1: ਸ਼ੁਰੂ ਤੋਂ ਤੇ ਹੁਣ ਤੱਕ ਵੀ ਚੱਲਦਾ ਤੇ ਅੱਗੇ ਵੀ ਚੱਲਦਾ ਰਹਿਣਾ
0: ਜੀ,
1: ਇਹ
0: ਪਰ ਉਹੀ ਹੈ ਵੀ ਲੋਕਾਂ ਨੂੰ ਥੋੜੀ ਜਿਹੀ ਇਹਨਾਂ ਪ੍ਰਤੀ ਦਇਆ ਭਾਵਨਾ ਵੀ
1: ਹਾਂ,
0: ਰੱਖਣੀ
1: ਦਇਆ
0: ਚਾਹੀਦੀ
1: ਭਾਵਨਾ ਜ਼ਰੂਰੀ ਹੈ, ਬਹੁਤ
0: ਵੀ ਉਹੀ
1: ਜ਼ਰੂਰੀ
0: ਹੈ
1: ਹੈ
0: ਕਿ ਆਪਾਂ ਆਪਣੇ ਬੱਚਿਆਂ ਨੂੰ ਵੀ ਸਿਖਾਈਏ ਅੱਗੇ,
1: ਹਾਂਜੀ
0: ਉਹੀ ਹੈ ਬੱਚੇ, ਵੈਸੇ ਇਹ ਵੀ ਹੁੰਦਾ ਕਿ ਬੱਚੇ ਉਹੀ ਸਿੱਖਦੇ ਨੇ ਆਪਣੇ ਘਰਦਿਆਂ ਤੋਂ
1: ਹਾਂ, ਜੋ
0: ਸਿੱਖਦੇ ਨੇ,
1: ਆਪਾਂ ਬੱਚਿਆਂ ਨੂੰ ਸਿਖਾਵਾਂਗੇ ਉਹ ਅੱਗੇ ਲੈ ਕੇ ਜਾਣਗੇ।
0: ਤੇ ਫਿਰ ਇਹਦੇ ਲਈ ਫਿਰ ਤੁਸੀਂ ਆਖਰੀ ਕੀ ਸੁਨੇਹਾ ਦੇਣਾ ਚਾਹੋਗੇ ਵੀ ਜਿਹੜੇ ਹੈ ਜਾਨਵਰਾਂ ਪ੍ਰਤੀ ਜਿਹੜੇ ਹੈ ਭਾਵਨਾ ਰੱਖਣੀ ਚਾਹੀਦੀ ਹੈ, ਤੇ ਕੋਈ ਉਹਨਾਂ ਦੀ ਸੁਰੱਖਿਆ ਲਈ ਕੀ ਕੁਝ ਕਰ ਸਕਦੇ ਹਾਂ ਅਸੀਂ, ਜਿਵੇਂ ਗਰਮੀ ਵੀ ਬਹੁਤ ਵੱਧ ਰਹੀ ਹੈ, ਤਾਂ ਮੈਨੂੰ ਨਹੀਂ ਲੱਗਦਾ ਕਿ ਅਗਰ ਅਸੀਂ ਥੋੜਾ ਕੁਝ ਵੀ ਅਗਰ ਆਪਣੀ ਥਾਲੀ ਚੋਂ ਅਗਰ ਇੱਕ ਰੋਟੀ ਵੀ ਕੱਢ ਕੇ ਆਪਾਂ ਜਾਨਵਰਾਂ ਨੂੰ ਦੇ ਸਕਦੇ, ਇੱਕ ਬਹੁਤ ਵੱਡੀ ਗੱਲ ਹੈ।
1: ਹਾਂਜੀ, ਉਹ ਸ਼ਾਂਤ ਰਹਿੰਦੇ ਨੇ ਕਾਫੀ
0: ਉਹ,
1: ਜ਼ਿਆਦਾ
0: ਵੈਸੇ ਵੀ ਆਪਾਂ ਦੇਖਦੇ ਹਾਂ ਅਗਰ ਆਪਾਂ ਕਿਸੇ ਡੋਗੀ ਨੂੰ ਗਲੀ 'ਚ ਇੱਕ ਦੋ ਦਿਨ ਫੀਡ ਕਰ ਦਾਂਗੇ ਨਾ, ਆਪਣਾ ਵੀ ਭੱਜ ਭੱਜ ਕੇ ਤੁਹਾਡੇ
1: ਹਾਂ,
0: ਵੱਲ ਆਉਣ ਲੱਗ
1: ਆਪਾਂ ਨੂੰ
0: ਜਾਂਦਾ ਹੈ
1: ਸਿਕਿਉਰਿਟੀ ਮਿਲਦੀ ਹੈ ਇਵਨ ਉਹਨਾਂ
0: ਉਹ
1: ਤੋਂ,
0: ਆਪਣੇ ਆਪ ਵੀ ਤੁਹਾਡੇ ਵੱਲ ਭੱਜ ਕੇ ਆਉਣ ਲੱਗ ਜਾਵੇ,
1: ਹਾਂ
0: ਸ਼ਾਇਦ ਇਹ ਮੇਰੇ ਲਈ ਕੁਝ ਲੈ ਕੇ
1: ਹਾਂ
0: ਆਏ।
1: ਹਾਂ, ਉਹਦੇ ਨਾਲ ਆਪਾਂ ਨੂੰ ਹੀ ਸਿਕਿਉਰਿਟੀ ਮਿਲੂਗੀ
0: ਜੀ,
1: ਤੇ ਉਹ ਉਸਦਾ ਇੱਕ ਟਾਈਮ ਵੀ ਬਣ ਜਾਂਦਾ ਵੀ ਮੈਂ ਹਾਂ ਇਸ ਟਾਈਮ ਇਸ ਕੋਲ ਜਾਣਾ ਹੀ ਜਾਣਾ ਇਹਨਾਂ ਕੋਲ।
0: ਤੇ ਜਿਵੇਂ ਅਸੀਂ ਕਹਿ ਰਹੇ ਸੀ ਵੀ ਪਾਣੀ ਵੀ ਰੱਖੇ, ਤਾਂ ਮੈਨੂੰ ਇਹ ਵੀ ਲੱਗਦਾ ਕਿ ਆਪਾਂ ਥੋੜੇ ਬਹੁਤ ਜਿਹੜੇ ਨੇ ਜਿਹੜੇ ਹੁੰਦੇ ਨੇ ਕਾਲਜ ਵਗੈਰਾ, ਆਪਾਂ ਜ਼ਰੂਰ ਰੱਖੀਏ ਗਲੀ ਮੁਹੱਲਿਆਂ ਦੇ ਵਿੱਚ, ਤਾਂ ਜੋ
1: ਹਾਂਜੀ
0: ਆਪਾਂ ਜਿਹੜਾ ਖਾਣਾ ਬਚ ਜਾਂਦਾ ਉਹ ਬਾਹਰ ਸੁੱਟਣ ਦੀ ਜਗ੍ਹਾ ਹੈ ਜਿਹੜੀ ਉਹਨਾਂ ਨੂੰ ਦੇ ਸਕੀਏ
1: ਹਾਂਜੀ।
0: ਜੀ
1: ਤੇ ਮੇਨ ਪ੍ਰੋਪਰ ਅੱਜ ਕੱਲ੍ਹ ਦੇ ਟਾਈਮ 'ਚ
0: ਗਰਮੀ ਨਹੀਂ ਹੈ, ਹਮੇਸ਼ਾ ਆਪਣੀ ਗੱਡੀ ਚਲਾਉਣ ਤੋਂ ਪਹਿਲਾਂ ਨੀਚੇ ਜ਼ਰੂਰ ਦੇਖਣਾ
1: ਹਾਂਜੀ, ਨੀਚੇ ਜ਼ਰੂਰ ਦੇਖੋ।
0: ਕਿ ਆਪਾਂ ਉਹ ਕੀ ਕਰਦੇ ਹਾਂ, ਗਲੀ ਮੁਹੱਲਿਆਂ 'ਚ ਕੀ ਕਰਦੇ ਆਪਾਂ ਨਾ ਲਿਫਾਫੇ 'ਚ ਪਾ ਕੇ ਸਮਾਨ ਸਿੱਟ ਦਿੰਦੇ ਹਾਂ
1: ਹਾਂਜੀ,
0: ਫਿਰ ਜਾਨਵਰਾਂ ਨਹੀਂ ਪਤਾ ਹੁੰਦਾ ਉਹ ਕੁਝ ਕੁਝ ਪਲਾਸਟਿਕ ਵਗੈਰਾ ਵੀ ਨਿਕਲ ਜਾਂਦੇ,
1: ਪਲਾਸਟਿਕ ਵਗੈਰਾ ਨਿਕਲ,
0: ਫਿਰ ਜਿਸ ਕਰਕੇ ਵੀ ਉਹ ਬਿਮਾਰ,
1: ਉਹਦੇ ਨਾਲ ਡੈਥ ਵਗੈਰਾ ਵੀ ਹੋ ਜਾਂਦੀ ਹੈ ਐਨੀਮਲਸ ਵਗੈਰਾ ਦੀ
0: ਜੀ। ਇਸ ਲਈ ਕਹਿ ਰਹੇ ਕਿ ਕੋਸ਼ਿਸ਼ ਕਰੋ ਕਿ ਆਪਾਂ ਇੱਕ ਕੋਲਾ ਜਿਹੜਾ ਹੈ ਹਰ ਗਲੀ ਮੁਹੱਲੇ ਜ਼ਰੂਰ ਰੱਖੀਏ, ਕਿ ਕੋਈ ਖਾਣਾ ਬਚ ਗਿਆ ਤਾਂ ਉਹਦੇ ਵਿੱਚ ਜ਼ਰੂਰ ਪਾ
1: ਪਰਟੀਕੂਲਰ
0: ਸਕੇ
1: ਪਲੇਸ ਤੇ ਹੀ ਪਾਇਆ ਜਾਵੇ
0: ਜੀ। ਉਹੀ ਜਿਵੇਂ ਪੇਰੈਂਟਸ ਕਰਨਗੇ ਉਵੇਂ ਅੱਗੇ ਉਹਨਾਂ ਦੇ ਬੱਚੇ ਸਿੱਖਣਗੇ,
1: ਬੱਚੇ ਉਵੇਂ ਸੋਸਾਇਟੀ 'ਚ ਇੰਪਰੂਵਮੈਂਟ।
0: ਮੈਨੂੰ ਤਾਂ ਇਹ ਵੀ ਲੱਗਦਾ ਕਿ ਪੇਰੈਂਟਸ ਵੱਲੋਂ ਬੱਚੇ ਜ਼ਿਆਦਾ ਦੇਖ ਕੇ ਨਾ ਉਹਨਾਂ ਨੂੰ ਐਵੇਂ ਹੁੰਦਾ ਵੀ ਮੈਂ ਪਹਿਲਾਂ ਨਹੀਂ ਖਾਣੀ, ਮੈਂ ਉਹਨਾਂ ਨੂੰ ਦੇਖ ਕੇ ਆਉਂਦਾ,
1: ਅੱਗੇ ਜਨਰੇਸ਼ਨ ਅੱਗੇ ਐਵੇਂ ਹੀ ਇੰਪਰੂਵ ਹੋਣੀ ਆ
0: ਜੀ
1: ਇਸ ਚੀਜ਼ ਨੇ।
0: ਠੀਕ ਹੈ ਜੀ, ਤੁਸੀਂ ਸਾਡੇ ਨਾਲ ਜੁੜੇ, ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਇਹਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ।
2: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ।
3: ਯੋਜਨਾ ਉਨ ਨੌਜਵਾਨੋ ਕੇ ਲੀਏ ਹੈ ਤਾਂ ਕਿ ਆਪ ਜਬ 60

0: ਉਹਨੂੰ ਪਾਣੀ ਪੀਣ ਲਈ ਵੀ ਆਸਾਨ ਰਹੇ ਤੇ ਉਸ 'ਚ ਆਪਾਂ ਉਹਨਾਂ ਨੂੰ ਕੁਝ ਹੋਰ ਵੀ ਫੀਡ ਕਰ ਸਕੀਏ,
1: ਜਿਵੇਂ ਕਿ ਆਪਾਂ ਦੇਖਦੇ ਹਾਂ ਵੀ ਆਪਾਂ ਨੂੰ ਕੱਚੀ ਲੱਸੀ ਪੀਣੀ ਬਹੁਤ ਪਸੰਦ ਹੈ ਤੇ ਉਹ ਕੱਚੀ ਲੱਸੀ ਦੀ ਤਸੀਰ ਹੀ ਓਦਾਂ ਦੀ ਹੁੰਦੀ ਹੈ ਵੀ ਗਰਮੀ ਵਿੱਚ ਬਹੁਤ ਵਧੀਆ ਰਹਿੰਦੀ ਹੈ, ਤਾਂ ਤੁਸੀਂ ਬਾਹਰ ਜਿਹੜੇ ਤੁਸੀਂ ਫੀਡ ਕਰ ਰਹੇ ਹੋ ਕਿਸੇ ਨੂੰ ਤਾਂ ਉਹਨਾਂ ਨੂੰ ਵੀ ਉਹ ਚੀਜ਼ ਦੇ ਸਕਦੇ ਹੋ। ਬਾਕੀ ਖਾਣਾ ਜਿਹੜਾ ਉਹਨਾਂ ਨੂੰ ਪਾਉਣਾ ਉਹਦਾ ਵੀ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ, ਮਿੱਠਾ ਬਿਲਕੁਲ ਨਹੀਂ ਪਾਉਣਾ ਉਹਨਾਂ ਨੂੰ
0: ਜੀ। ਉਹੀ ਹੈ ਕਿ ਵੈਸੇ ਵੀ ਤੁਸੀਂ ਕਰੋਗੇ ਸ਼ੁਰੂਆਤ ਤਾਂ ਲੋਕ ਵੀ ਨਾਲ ਨਾਲ ਦੇਖ ਕੇ ਤੁਹਾਨੂੰ ਆਪਣੇ ਆਪਣੇ ਫੀਡ ਕਰਨ ਲੱਗ ਜਾਣਗੇ।
1: ਬਿਲਕੁਲ ਬਿਲਕੁਲ। ਇਸੇ ਦੇ ਨਾਲ ਪ੍ਰੋਗਰਾਮ ਗੱਲਾਂ ਚੋਂ ਗੱਲ ਦੀ ਅੱਜ ਦੀ ਇਸ ਕੜੀ ਨੂੰ ਇੱਥੇ ਸਮਾਪਤ ਕਰਨ ਦੀ ਮੈਨੂੰ ਅਲੀਸ਼ਾ ਕੌਸ਼ਿਕ ਨੂੰ
0: ਤੇ ਮੈਨੂੰ ਆਨੰਦਿਤਾ ਸ਼ਰਮਾ ਨੂੰ
1: ਦਿਓ ਇਜਾਜ਼ਤ। FM 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਇਨ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲਾਓ ਜੀ, ਸ਼ਾਮ ਦੇ 5:30 ਹੋਣ ਲੱਗੇ ਨੇ ਤੇ ਹੁਣ ਤੁਸੀਂ ਸੁਣੋਗੇ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਦਾ ਖਾਸ ਪ੍ਰੋਗਰਾਮ ਕਿਸਾਨ ਵਾਣੀ।

ਅੱਜ ਕਾ ਕਿਸਾਨ ਵਾਣੀ ਪ੍ਰੋਗਰਾਮ ਲੈ ਹਾਜ਼ਰ ਹਾਂ ਮੈਂ ਰਾਜਵਿੰਦਰ ਕੌਰ। ਸਾਰੇ ਕਿਸਾਨ ਭੈਣਾਂ ਭਾਈਆਂ ਕਾ ਬਹੁਤ ਬਹੁਤ ਸਵਾਗਤ ਕਰਾਂ। ਉਮੀਦ ਕਰਾਂ ਵੀ ਸਾਰੇ ਠੀਕ ਠਾਕ ਹੋਣੇ ਆ, ਕਿਉਂਕਿ ਫਸਲ ਬਾੜੀ ਦਾ ਕੰਮ ਆ ਜਿਹੜਾ ਉਹ ਨਿਬੜਿਆ ਵਾ ਥਾਰਾ, ਔਰ ਹਰਾ ਚਾਰੇ ਵਗੈਰਾ ਕਾ ਜਿਹੜਾ ਖੇਤੀ ਕਾ ਕੋਈ ਨਾ ਕੋਈ ਕੰਮ ਤਾਂ ਦੇਖੋ ਚੱਲਦਾ ਹੀ ਰਿਹਾ, ਹੈ ਨਾ। ਅੱਗੇ ਜਿਹੜੀਆਂ ਜੀਰੀਆਂ ਕੀਆਂ ਤਿਆਰੀਆਂ ਉਹ ਵੀ ਚੱਲਾਂ, ਪਰ ਗੈਲ ਗੈਲ ਮੌਸਮ ਹੈ ਜਿਹੜਾ ਉਸਮਾਂ ਵੀ ਆਪਣਾ ਖਿਆਲ ਰੱਖਣਾ ਥਾਰੇ ਵਾਸਤੇ ਬਹੁਤ ਜ਼ਰੂਰੀ ਹੈ। ਸੋ ਅੱਜ ਪੁਆਧੀ ਫਰਮਾਇਸ਼ੀ ਪ੍ਰੋਗਰਾਮ ਹੈ ਜਿਹੜਾ ਲੈ ਕੇ ਹਾਜ਼ਰ ਹਾਂ, ਇਸ ਮਾਂ ਥਾਰੀ ਫਰਮਾਇਸ਼ ਕੇ ਹਮੇਂ ਪੰਜਾਬੀ ਗੀਤ ਸੁਣਾਵਾਂ। ਜੋ ਚਿੱਠੀ ਮੇਰੇ ਪਾਸ ਆਈ ਹੈ ਜੀ, ਬਲਦ ਖੁਰਦ 'ਤੇ ਬਹੁਤ ਸੋਹਣੀ ਚਿੱਠੀ ਲਿਖਾਂ ਉਹ ਸਜਾ ਕੇ, ਭਵਾਨੀਗੜ੍ਹ ਸੰਗਰੂਰ 'ਤੇ ਲਿਖਣ ਵਾਲੀਆਂ ਪ੍ਰਿਯੰਕਾ ਗਰਗ, ਅਮਨਦੀਪ ਗਰਗ ਔਰ ਇਹਨਾਂ ਦਾ ਸਾਰਾ ਗਰਗ ਪਰਿਵਾਰ ਹੈ। ਬਹੁਤ ਸੋਹਣਾ ਸੁਨੇਹਾ ਵੀ ਇਹਨਾਂ ਨੇ ਲਿਖਿਆ ਕਿ ਪਾਣੀ ਕੀ ਬੱਚਤ ਹੈ ਜਿਹੜੀ ਵੱਧ 'ਤੇ ਵੱਧ ਮਨ ਨੂੰ ਕਰਨੀ ਚਾਹੀਦੀ ਹੈ। ਜੇ ਹਮੇ ਯੋ ਬਾਤ ਸਮਝ ਗਏ ਤਾਂ ਠੀਕ ਹੈ, ਜੇ ਨਹੀਂ ਸਮਝਦੇ ਹੈ ਤਾਂ ਇੱਕ ਇੱਕ ਬੂੰਦ ਨੂੰ ਆਉਣੇ ਵਾਲੇ ਟਾਈਮ ਮਾ ਹਮੇ ਤਰਸੇਂਗੇ। ਸੋ ਇਸ ਬਾਤ ਨੂੰ ਧਿਆਨ ਰੱਖਦੇ ਹੋਏ ਇਸ ਤਮਾੜ ਕੀ ਜਿਹੜੀ ਗਰਮੀ ਪੈ ਰਹੀ ਹੈ, ਇਸ ਮਾਂ ਪਾਣੀ ਕੀ ਬੱਚਤ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਪੌਦੇ ਸੁੱਕਾਂ ਪੰਛੀ ਹੈ ਜਿਹੜੇ ਪਿਆਸੇ ਰਹਾਂ ਉਹਨਾਂ ਨੂੰ ਮਿਲ ਜੇ, ਕਿਸੇ ਕੇ ਮੂੰਹ ਮਾ ਪੈ ਜੇ ਚੰਗੀ ਬਾਤ ਹੈ। ਰਾਵਰ ਕਰਨਾਲ 'ਤੇ ਅਗਲੀ ਚਿੱਠੀ ਆਈ ਹੈ ਜੀ ਮੇਰੇ ਪਾਸ, ਗਿਆਨ ਭੂਸ਼ਣ ਸ਼ਰਮਾ 'ਤੇ ਸੋਮਨਾਥ ਕਾਲੀਆ ਕੀ ਗਾਉਂ ਕੈਰੋਂ 'ਤੇ ਤਰਨ ਤਾਰਨ 'ਤੇ ਗੁਰਦਰਸ਼ਨ ਲਾਲ ਜਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ, ਅਰੀਨਾ ਕੇ ਗੈਲ ਹੈ ਜੀ ਗੁਰਸ਼ਬਦ। ਗਾਉਂ ਮੁੱਲਿਆਂ ਵਾਲੀ 'ਤੇ ਜੀ ਜ਼ਿਲ੍ਹਾ ਫਾਜ਼ਿਲਕਾ, ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ, ਹਨੀ ਕਾਟਪਾਲ, ਦੀਕਸ਼ਾ ਕਾਟਪਾਲ, ਅਰੀਨਾ ਕੇ ਗੈਲ ਹੈ ਜੰਨਤ ਕਾਟਪਾਲ ਔਰ ਬਲਵਿੰਦਰ ਸਿੰਘ T2। ਲਓ ਜੀ ਫਿਰ ਇਹਨਾਂ ਸਾਰਿਆਂ ਕੀ ਫਰਮਾਇਸ਼ 'ਤੇ ਸੁਣ ਰਹੇ ਹਾਂ ਪ੍ਰੋਗਰਾਮ ਕਾ ਯੋ ਪਹਿਲਾ ਗੀਤ ਪੰਮੀ ਬਾਈਕ ਕੀ ਵਾਜਮਾ।

ਇਹ ਵਿਥਾ ਨੇ ਸੁਣਿਆ ਪੰਮੀ ਬਾਈ ਨੂੰ, ਅਗਲੀ ਚਿੱਠੀ ਸ਼ਾਮਿਲ ਕਰਾਂ। ਇਹ ਚਿੱਠੀ ਮੇਰੇ ਪਾਸ ਆਈ ਹੈ ਜੀ, ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ 'ਤੇ ਜਗਮਾਲ ਡਾਂਗਲਾ, ਹੈਪੀ ਡਾਂਗਲਾ, ਜੇ ਐੱਸ ਨਾਇਕ, ਸ਼ੋਭਾ ਨਾਇਕ ਔਰ ਸਾਰਾ ਪਰਿਵਾਰ ਇਹਨਾਂ ਕਾ। ਪੁਆਧੀ ਕਿਸਾਨ ਬਾਣੀ ਵਾਸਤੇ ਸਪੈਸ਼ਲ ਜੋ ਮੇਰੇ ਸਰੋਤੇ ਚਿੱਠੀ ਲਿਖਾਂ ਜੀ, ਭੁਪਿੰਦਰ ਕੌਰ, ਦਰਸ਼ਨ ਸਿੰਘ ਸੈਣੀ, ਵੜੀਆਂ ਚਾਲਾਂ 'ਤੇ। ਅਗਲੀ ਚਿੱਠੀ ਛੱਤੀਸਗੜ੍ਹ ਭਾਟਾਪਾਰਾ ਦਤਰੇਂਗੀ 'ਤੇ, ਦੁਆਰਿਕਾ ਪ੍ਰਸ਼ਾਦ ਵਰਮਾ ਹੋਰਾਂ ਕੀ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵਰਮਾ, ਜਾਵੇਂਦਰ ਕੁਮਾਰ ਵਰਮਾ, ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸੰਧੂ, ਨੀਰਜ ਔਰ ਜਸ਼ਨ ਗੌਂ ਬਨਵਾੜੀ, ਰਾਜਪੁਰਾ ਟਾਊਨ 'ਤੇ ਮੈਨੂੰ ਜੋ ਚਿੱਠੀ ਲਿਖ ਰਹੇ ਹਾਂ ਜੀ। ਕਕਿਓਰ ਮਾਜਰਾ 'ਤੇ, ਕੈਥਲ ਹਰਿਆਣਾ 'ਤੇ, ਰਮੇਸ਼ ਕੁਮਾਰ ਲੋਟ, ਸੰਤੋਸ਼ ਰਾਣੀ, ਅੰਕੁਸ਼ ਲੋਟ, ਅੰਕਿਤਾ ਲੋਟ ਔਰ ਇਹਨਾਂ ਕੀ ਗੈਲ ਹੈ ਜੀ, ਅਨੁਜ ਲੋਟ। ਆਜ਼ਾਦ ਨਗਰ ਲਕਸਰ ਹਰਿਦੁਆਰ 'ਤੇ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬੇ ਰਾਹੀਂ, ਮਹਿਰਾਜ ਹਾਂ। ਲੋ ਫਿਰ ਇਹਨਾਂ ਸਾਰਿਆਂ ਕੀ ਫਰਮਾਇਸ਼ ਪੂਰੀ ਕਰਾਂ, ਸੁਣ ਰਿਹਾ ਇਹਨਾਂ ਕੀ ਫਰਮਾਇਸ਼ 'ਤੇ ਸੁਰਿੰਦਰ ਛਿੰਦਾ ਕਾ ਗਾਇਆ ਯੋਗੀਤ।

ਪ੍ਰੋਗਰਾਮ ਮੈਂ ਸੁਣਿਆ ਥਾ ਨੇ ਸੁਰਿੰਦਰ ਛਿੰਦੇ ਨੂੰ ਅਗਲੀ ਚਿੱਠੀ ਸ਼ਾਮਲ ਕਰ ਲਿਆ ਜੀ। ਰਿੰਗਨੀ ਛੱਤੀਸਗੜ੍ਹ ਤੇ ਆਈ ਹੈ ਮੇਰੇ ਪਾਸ। ਦਿਨੇਸ਼ ਵਰਮਾ ਕਰੁਣਾ ਵਰਮਾ ਨੇ ਲਿਖੀ ਹੈ। ਡੱਬਵਾਲੀ ਹਰਿਆਣਾ ਤੇ ਜੇ ਕੇ ਬਕੋਲੀਆ, ਸੁਨੀਤਾ ਬਕੋਲੀਆ, ਸੰਜੇ ਅਨਿਲ, ਆਰੀਨਾ ਕੇ ਗੈਲ ਹੈ ਜੀ, ਮੀਨੂ ਬਕੋਲੀਆ। ਗੌਂ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਜੀ ਲਿਖਣ ਵਾਲੇ ਹੈ। ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ, ਗੁਰਸ਼ਬਦ ਸਿੰਘ, ਆਰੀਨਾ ਕਾ ਸਾਰਾ ਬਰਾੜ ਪਰਿਵਾਰ, ਇਹਨਾਂ ਕੇ ਗੈਲ ਹੈ ਜੀ। ਕੁਲਦੀਪ ਔਰ ਕੁਲਵੰਤ ਮਲੋਟ ਵੀ ਹੈ। ਰਿੰਗਨੀ ਛੱਤੀਸਗੜ੍ਹ ਤੇ ਦਿਨੇਸ਼ ਵਰਮਾ, ਕਰੁਣਾ ਵਰਮਾ, ਦਤਰੇਂਗੀ ਤੇ ਭਾਗਵਤ ਵਰਮਾ, ਲੇਵਈ ਤੇ ਗੁਲਾਬਦਾਸ ਮਾਨਕਪੁਰੀ, ਲੱਛਣਪੁਰ ਤੇ ਵਿਸ਼ਵਨਾਥ ਸਾਹੂ, ਚੜੋਗਰੀ ਪਿੱਪਰੀਆ ਤੇ ਦੁਰਗਾ ਰਾਮ ਸਾਹੂ ਮਨ ਚਿੱਠੀ ਲਿਖ ਰਹੇ ਹੈ। ਕਨੇਰਾ ਮੁਹੱਲਾ ਪਟਿਆਲਾ ਤੇ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ ਗੀਤੂ, ਹਾਰਦਿਕ, ਨਿਹਾਰਿਕਾ, ਆਰੀਨਾ ਕੇ ਗੈਲ ਹੈ ਜੀ, ਵੰਸ਼ ਬੱਤਾ। ਲਓ ਫਿਰ ਇਹਨਾਂ ਸਾਰਿਆਂ ਕੀ ਫਰਮਾਇਸ਼ ਪੂਰੀ ਕਰਾਂ, ਸੁਣਾ ਕੁਲਦੀਪ ਮਾਨਕ ਨੂੰ।

ਈਵਿਥਾ ਨੇ ਸੁਣਿਆ ਹੰਸ ਰਾਜ ਹੰਸ ਕਾ ਗਾਇਆ ਯੋ ਗੀਤ। ਮਾਰੇ ਸਰੋਤੇ ਮਾਂ ਨੂੰ ਬਹੁਤ ਸਾਰੀਆਂ ਚਿੱਠੀਆਂ ਪਾਵਾਂ ਜੇ ਥਮੇ ਵੀ ਇਸ ਪ੍ਰੋਗਰਾਮ ਮਾਂ ਹਿੱਸਾ ਬਣਨਾ ਚਾਹਾਂ। ਮਾਰਾ ਪਤਾ ਨੋਟ ਕਰ ਲਓ, ਪ੍ਰੋਗਰਾਮ ਕਿਸਾਨ ਬਾਣੀ ਪੁਆਧੀ ਫਰਮਾਇਸ਼ੀ, ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਪਟਿਆਲਾ, ਪਿੰਨ ਕੋਡ 147002। ਇਸ ਪ੍ਰੋਗਰਾਮ ਨੂੰ ਤੁਹਾਰੇ ਤੱਕ ਪਹੁੰਚਾਉਣ ਵਾਸਤੇ ਸਹਿਯੋਗ ਰਣਵੀਰ ਸਿੰਘ ਰਾਣਾ ਕਾ, ਪੇਸ਼ਕਸ਼ ਸ਼ੁਕੀਨ ਮੁਹੰਮਦ ਹੋਰਾਂ ਕੀ।

0: ਮੰਮੀ ਮੈਂ ਆਇਆ ਜਾ ਕੇ।
1: ਕਿੱਥੇ ਚੱਲਿਆ ਪੁੱਤ?
0: ਆ ਬਸ ਆਇਆ ਮੈਂ ਜੂਸ ਪੀਆ ਵਾ।
1: ਆ ਦੋ ਡਿੰਗਾ ਤੇ ਤਾਂ ਜੂਸ ਦੀ ਦੁਕਾਨ ਹੈ, ਐ ਕਰ ਪੈਦਲ ਚੱਲ ਜਾ, ਨਹੀਂ ਸਾਈਕਲ ਲੈ ਜਾ ਉਹ ਖੜਾ।
0: ਉਹ ਮੰਮੀ ਕਿਹੜਾ ਚਲਾਉਂਦਾ ਅੱਜ ਕੱਲ ਸਾਈਕਲ?
1: ਪੁੱਤ ਆ ਮਸ਼ੀਨੀ ਚੀਜ਼ਾਂ ਤਾਂ ਬਿਮਾਰੀਆਂ ਦਾ ਘਰ ਨੇ, ਤੇਰੇ ਬਾਪੂ ਜੀ ਨੂੰ ਦੇਖ ਲੈ, ਸਾਰੀ ਉਮਰ ਹੋ ਗਈ ਸਾਈਕਲ ਚਲਾਉਂਦਿਆਂ ਨੂੰ, ਇਸ ਉਮਰ ਵਿੱਚ ਵੀ ਕੋਈ ਬਿਮਾਰੀ ਨੇੜੇ ਤੇੜੇ ਨਹੀਂ।
0: ਮੰਮੀ ਗੱਲ ਤਾਂ ਵਿਚਾਰਨ ਵਾਲੀ ਹੈ, ਬਾਪੂ ਜੀ ਕਾਇਮ ਪਏ ਨੇ, ਆ ਖੜਾ ਤਾ ਮੋਟਰਸਾਈਕਲ, ਅੱਜ ਤੋਂ ਸਾਈਕਲ ਸ਼ੁਰੂ।

ਸ਼ਾਮੀ 6:20 ਤੇ ਪ੍ਰਾਦੇਸ਼ਿਕ ਸਮਾਚਾਰ ਲੈ ਕੇ ਹਾਜ਼ਰ ਹੋਵਾਂਗੇ ਸਾਡੇ ਜਲੰਧਰ ਕੇਂਦਰ ਤੋਂ। ਸ਼ਾਮੀ 6:30 ਤੇ ਪ੍ਰੋਗਰਾਮ ਵਿਬਗਿਓਰ, ਨੌਜਵਾਨਾਂ ਦਾ ਖਾਸ ਪ੍ਰੋਗਰਾਮ ਵਿਬਗਿਓਰ ਲੈ ਕੇ ਹਾਜ਼ਰ ਹੋਵਾਂਗੇ।

ਸ਼ਾਮ 7:30 ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਸੱਤ 7:40 ਤੇ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹੋਵਾਂਗੇ, ਜਿਸ ਵਿੱਚ ਤੁਸੀਂ ਫੋਨ ਕਰਕੇ ਸਾਨੂੰ ਆਪਣੀ ਪੰਜਾਬੀ ਅਤੇ ਹਿੰਦੀ ਗੀਤਾਂ ਦੀ ਫਰਮਾਇਸ਼ ਦੱਸ ਸਕਦੇ ਹੋ। ਅਤੇ 8 ਵਜੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਨਿਊਜ਼ ਹੈੱਡਲਾਈਨਸ, ਅਤੇ 8:02 ਤੇ ਜਾਰੀ ਰਹੇਗਾ ਪ੍ਰੋਗਰਾਮ ਸ਼ਾਮ ਸੁਹਾਨੀ। ਰਾਤ 8:15 ਤੇ ਪ੍ਰੋਗਰਾਮ ਗੁਲਦਸਤਾ, ਗੁਲਦਸਤਾ ਵਿੱਚ ਸੁਣੋਗੇ ਤੁਸੀਂ ਬਲਵੰਤ ਫਰਵਾਲੀ ਦੀ ਕਹਾਣੀ ਆਲਮਜੋਤ ਅਤੇ ਰਣਜੀਤ ਆਜ਼ਾਦ ਕੰਜਲਾ ਦਾ ਕਵਿਤਾ ਪਾਠ। ਰਾਤ 8:45 ਤੇ ਸਮਾਚਾਰ ਸੰਧਿਆ ਸਾਡੇ ਦਿੱਲੀ ਕੇਂਦਰ ਤੋਂ। ਰਾਤ 9 ਵਜੇ ਤੁਸੀਂ ਸੁਣੋਗੇ ਕੌਮੀ ਸੇਵਾਵਾਂ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। ਰਾਤ 10 ਵਜੇ ਤੁਸੀਂ ਸੁਣੋਗੇ ਨਿਊਜ਼ ਹੈੱਡਲਾਈਨ ਸਾਡੇ ਪਟਿਆਲਾ ਕੇਂਦਰ ਤੋਂ। 10:02 ਤੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਪੰਜਾਬੀ ਤੜਕਾ ਲੈ ਕੇ, ਜਿਸ ਵਿੱਚ ਤੁਹਾਡੀਆਂ ਫਰਮਾਇਸ਼ਾਂ ਦੇ ਆਧਾਰ 'ਤੇ ਤੁਹਾਨੂੰ ਗੀਤ ਸੁਣਾਏ ਜਾਣਗੇ। ਫਰਮਾਇਸ਼ਾਂ ਤੁਸੀਂ ਆਪਣੇ ਸਾਡੇ ਵਟਸਐਪ ਨੰਬਰ 'ਤੇ ਭੇਜ ਸਕਦੇ ਹੋ, ਅਤੇ ਨਾਲੋ ਨਾਲ ਤੁਹਾਡੇ ਭੇਜੇ ਖਤਾਂ ਨੂੰ ਵੀ ਪੜ੍ਹਿਆ ਜਾਏਗਾ। ਰਾਤੀ 10:30 ਤੇ ਰਜਨੀਗੰਧਾ ਫਿਲਮ ਮਿਊਜ਼ਿਕ, ਪੁਰਾਣੇ ਫਿਲਮੀ ਗੀਤ ਲੈ ਕੇ ਹਾਜ਼ਰ ਹੋਵਾਂਗੇ। ਰਾਤੀ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। 11:05 ਤੇ ਇੰਗਲਿਸ਼ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। 11:10 ਤੇ ਹੋਵੇਗੀ ਸਾਡੀ ਅੱਜ ਦੀ ਸਭਾ ਦੀ ਸਮਾਪਤੀ। ਇਹ ਸੀ ਅੱਜ ਦੇ ਪ੍ਰੋਗਰਾਮਾਂ ਦਾ ਵੇਰਵਾ, ਅਤੇ ਆਓ ਸੁਣਦੇ ਹਾਂ ਏਕ ਭਾਰਤ ਸ਼੍ਰੇਸ਼ਠ ਭਾਰਤ।

0: ਆਵਾਜ਼ ਵਿਸ਼ਵਾਸ ਅਤੇ ਵਿਰਾਸਤ ਤੇ 90 ਸਾਲ ਦੀ ਕਹਾਣੀ ਆਕਾਸ਼ਵਾਣੀ
1: ਆਓ ਸੁਣਦੇ ਹਾਂ ਹੁਣ ਦੇਸ਼ ਭਗਤੀ ਦਾ ਇਹ ਗੀਤ।

FM ਐਂਡ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਇਨ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲਾਓ ਸ਼ਾਮ ਦੇ 6:20 ਹੋਣ ਜਾ ਰਹੇ ਨੇ ਤੇ ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਉਡੀਕ।

0: ਤਾਂ ਪਾਰਟੀ ਚਾਹੀਦੀ ਹੈ।
1: ਪਹਿਲਾਂ ਚੈਂਪੀਅਨ ਨਾਲ ਸੈਲਫੀ ਲਵਾਂਗੇ।
2: ਆਈਡੀਆ, ਇੱਥੇ ਹੀ ਕਰਦੇ ਹਾਂ ਪਾਰਟੀ,
0: ਪੀਜ਼ਾ ਪਾਰਟੀ।
2: ਯੇ ਚਲ ਆਪਣਾ ਕਾਰਡ ਤੇ ਪਿੰਨ ਦੇ।
3: ਆਪਣੇ ਕਾਰਡ ਦੇ ਡਿਟੇਲਸ ਮੈਂ ਆਪੇ ਪਾਉਂਗੀ। ਆਰਬੀਆਈ ਕਹਿੰਦਾ ਹੈ ਆਪਣਾ ਪਿੰਨ, ਓਟੀਪੀ, ਸੀਵੀਵੀ ਜਾਂ ਇੰਟਰਨੈਟ ਬੈਂਕਿੰਗ ਪਾਸਵਰਡ ਕਿਸੇ ਨਾਲ ਸ਼ੇਅਰ ਨਾ ਕਰੋ। ਆਨਲਾਈਨ ਬੈਂਕਿੰਗ ਸਿਰਫ ਆਪਣੇ ਕੰਪਿਊਟਰ, ਮੋਬਾਈਲ ਅਤੇ ਸਿਕਿਉਰ ਨੈਟਵਰਕ ਤੇ ਕਰੋ।
1: ਬਾਏ ਗਰਲ,
0: ਕਿੱਥੇ ਜਾ ਰਹੀ ਹੈ?
1: ਸੁਣਿਆ ਨਹੀਂ?
0: ਨੋ ਸ਼ੇਅਰਿੰਗ।
3: ਆਰਬੀਆਈ ਕਹਿੰਦਾ ਹੈ ਜਾਣਕਾਰ ਬਣੋ, ਸਚੇਤ ਰਹੋ।
4: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਭਾਰਤ ਨੇ ਹੁਣ ਇੱਕ ਦਿਨ ਵਿੱਚ 256.4 ਗੀਗਾਵਾਟ ਦੀ ਰਿਕਾਰਡ ਬਿਜਲੀ ਮੰਗ ਨੂੰ ਸਫਲਤਾ ਨਾਲ ਪੂਰਾ ਕਰ ਲਿਆ। ਪੰਜਾਬ ਵਿੱਚ ਵੀ ਝੋਨੇ ਦੀ ਰੁੱਤ ਦੌਰਾਨ ਬਿਜਲੀ ਦੀ ਮੰਗ ਜ਼ਿਆਦਾ ਹੋਣ ਦਾ ਅਨੁਮਾਨ। ਗੁਰਦਾਸਪੁਰ ਹੈਂਡ ਗ੍ਰਨੇਡ ਮਾਮਲੇ ਦੇ ਸੰਬੰਧ ਵਿੱਚ 3 ਵਿਅਕਤੀ ਗ੍ਰਿਫਤਾਰ। ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਸਹਿਕਾਰ ਭਾਰਤੀ ਪੰਜਾਬ ਜਾਗਰੂਕਤਾ ਸੰਗੋਸ਼ਠੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਸਹਿਕਾਰਤਾ ਅੰਦੋਲਨ ਨੂੰ ਪਿੰਡਾਂ ਦੇ ਵਿਕਾਸ ਤੇ ਸਮਾਜਿਕ ਮਜ਼ਬੂਤੀ ਦਾ ਅਹਿਮ ਆਧਾਰ ਕਰਾਰ ਦਿੱਤਾ। ਪੰਜਾਬ ਵਿੱਚ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ, ਪਰ ਖਰੜ ਦੀਆਂ ਚੋਣਾਂ ਮੁਲਤਵੀ ਕਰਨ ਸਬੰਧੀ ਨਿਰਦੇਸ਼ ਜਾਰੀ। IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਹੋ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਨਵੀਂ ਤੇ ਨਵਿਆਉਣਯੋਗ ਊਰਜਾ ਬਾਰੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਭਾਰਤ ਨੇ ਹੁਣ ਇੱਕ ਦਿਨ ਵਿੱਚ 256.4 ਗੀਗਾਵਾਟ ਦੀ ਰਿਕਾਰਡ ਬਿਜਲੀ ਮੰਗ ਨੂੰ ਸਫਲਤਾ ਨਾਲ ਪੂਰਾ ਕਰ ਲਿਆ ਹੈ। ਇੱਕ ਨਿੱਜੀ ਅੰਗਰੇਜ਼ੀ ਅਖ਼ਬਾਰ ਨਾਲ ਗੱਲਬਾਤ ਵਿੱਚ ਸ੍ਰੀ ਜੋਸ਼ੀ ਨੇ ਕਿਹਾ ਕਿ ਬਿਜਲੀ ਦੀ ਮੰਗ ਦਾ ਕਰੀਬ 33% ਹਿੱਸਾ ਨਵਿਆਉਣਯੋਗ ਊਰਜਾ ਸਰੋਤਾਂ ਰਾਹੀਂ ਪੂਰਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਬਿਜਲੀ ਬੁਨਿਆਦੀ ਢਾਂਚਾ ਮਜ਼ਬੂਤ, ਵਧੇਰੇ ਲਚਕੀਲਾ ਅਤੇ ਭਵਿੱਖ ਲਈ ਤਿਆਰ ਹੋ ਗਿਆ। ਮੰਤਰੀ ਨੇ ਇਹ ਵੀ ਕਿਹਾ ਕਿ ਇਹ ਤਬਦੀਲੀ ਊਰਜਾ ਸਮਰੱਥਾ ਦੇ ਤੇਜ਼ੀ ਨਾਲ ਪਸਾਰ, ਗ੍ਰਿਡ ਦੀ ਮਜ਼ਬੂਤੀ ਅਤੇ ਦੇਸ਼ ਦੀ ਵਿਕਾਸ ਯਾਤਰਾ ਨੂੰ ਸ਼ਕਤੀ ਦੇਣ ਵਿੱਚ ਸਾਫ਼ ਸੁਥਰੀ ਊਰਜਾ ਦੇ ਵੱਧ ਰਹੇ ਯੋਗਦਾਨ ਨੂੰ ਦਰਸਾਉਂਦਾ ਏ। ਪੰਜਾਬ ਵਿੱਚ ਵੀ ਇਸ ਜੂਨ ਵਿੱਚ ਝੋਨੇ ਦੀ ਰੁੱਤ ਦੌਰਾਨ ਬਿਜਲੀ ਦੀ ਮੰਗ ਪਿਛਲੇ ਸਾਲ ਦੇ 17,200 ਮੈਗਾਵਾਟ ਤੋਂ ਜ਼ਿਆਦਾ ਹੋਣ ਦਾ ਅਨੁਮਾਨ ਏ। ਮੌਸਮ ਵਿਭਾਗ ਵੱਲੋਂ ਇਸ ਮਹੀਨੇ ਦੇ ਅਖੀਰ ਤੱਕ ਅਤੇ ਜੂਨ ਵਿੱਚ ਵੀ ਪੰਜਾਬ ਵਿੱਚ ਕਈ ਥਾਵਾਂ 'ਤੇ ਜ਼ਬਰਦਸਤ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ, ਜਿਸ ਨਾਲ ਬਿਜਲੀ ਦੀ ਮੰਗ 'ਚ ਵਾਧਾ ਹੁੰਦਾ ਹੈ। ਖੇਤਾਂ ਵਿੱਚ ਝੋਨੇ ਨੂੰ ਪਾਣੀ ਦੇਣ ਲਈ ਚੱਲਣ ਵਾਲੇ ਲੱਖਾਂ ਟਿਊਬਵੈੱਲ ਬਿਜਲੀ ਦੀ ਮੰਗ ਨੂੰ ਕਈ ਗੁਣਾ ਵਧਾਉਂਦੇ ਨੇ। ਪਿਛਲੇ ਮਹੀਨੇ ਦੀ 27 ਤਰੀਕ ਨੂੰ ਗੁਰਦਾਸਪੁਰ ਵਿੱਚ ਇੱਕ ਦੁਕਾਨ ਨੇੜੇ ਸੁੱਟੇ ਗਏ ਹੈਂਡ ਗ੍ਰਨੇਡ ਦੀ ਬਰਾਮਦਗੀ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਗੁਰਦਾਸਪੁਰ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਤਾਲਮੇਲ ਨਾਲ ਕੱਲ੍ਹ ਉਸ ਵਿਅਕਤੀ ਦੀ ਪਛਾਣ ਕਰਕੇ ਉਸ ਦੇ 2 ਹੋਰ ਸਾਥੀਆਂ ਸਮੇਤ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ 3 ਵਿਅਕਤੀਆਂ 'ਚੋਂ 2 ਜਲੰਧਰ ਤੋਂ ਨੇ। ਪੰਜਾਬ ਦੇ DGP ਗੌਰਵ ਯਾਦਵ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਇੱਕ ਦੋਸ਼ੀ ਦੇ ਘਰੋਂ ਇੱਕ ਹੋਰ ਹੈਂਡ ਗ੍ਰਨੇਡ ਵੀ ਬਰਾਮਦ ਹੋਇਆ ਹੈ। ਉਨ੍ਹਾਂ ਕਿਹਾ ਕਿ ਤਿੰਨੋਂ ਦੋਸ਼ੀ ਇੱਕ ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਉਸ ਤੋਂ 2 ਹੈਂਡ ਗ੍ਰਨੇਡ ਮਿਲੇ ਨੇ। ਗੁਰਦਾਸਪੁਰ ਦੇ SSP ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ
5: ਕਿ ਗੀਤਾ ਭਵਨ ਮੰਦਿਰ

0: ਦੇ ਨੇੜੇ ਇੱਕ ਸਸਪੀਸ਼ੀਅਸ ਜਿਹੜਾ ਆਬਜੈਕਟ ਮਿਲਿਆ ਸੀਗਾ, ਵੈਰੀਫਾਈ ਕੀਤਾ ਉਹ ਗ੍ਰੇਨੇਡ ਸੀ ਐਂਡ ਲੈਟਰ ਔਨ ਜਿਹੜਾ ਹੈਗਾ ਬੰਬ ਡਿਸਪੋਜ਼ਲ ਟੀਮ ਦੇ ਵੱਲੋਂ ਉਹਨੂੰ ਡਿਫਿਊਜ਼ ਕੀਤਾ ਗਿਆ ਸੀ। ਉਹਨੂੰ ਫਰਦਰ ਅਸੀਂ ਜਿਹੜਾ ਹੈਗਾ ਇਨਵੈਸਟੀਗੇਟ ਕੀਤਾ, ਵੱਖ ਵੱਖ ਟੀਮਾਂ ਨੇ ਲਗਾਤਾਰ ਜਿਹੜਾ ਹੈਗਾ ਉਹਦੇ ਚ ਕੰਮ ਕੀਤਾ, ਜਿਹੜਾ ਸਾਰਾ ਮੋਡਿਊਲ ਹੈਗਾ ਬਸਟ ਹੋ ਗਿਆ ਹੈਗਾ। ਤਿੰਨ ਬੰਦੇ ਕਰੇ ਗ੍ਰਿਫਤਾਰ ਕੀਤੇ ਹੈਗੇ, ਅਮਰਜੀਤ ਬਿੱਲਾ ਰਾਮਾ ਮੰਡੀ ਜਲੰਧਰ ਦਾ ਰਹਿਣ ਵਾਲਾ ਹੈਗਾ, ਦੂਜਾ ਕਰਨਜੀਤ ਅਲਿਆਸ ਕਰਨ ਹੈਗਾ ਉਹ ਵੀ ਰਾਮਾ ਮੰਡੀ ਜਲੰਧਰ ਦਾ ਰਹਿਣ ਵਾਲਾ ਹੈਗਾ, ਅੰਡੇਕ ਸਤਨਾਮ ਹੈਗਾ ਮੱਤੇਵਾਲ ਪੁਲਿਸ ਸਟੇਸ਼ਨ ਦੇ ਏਰੀਆ ਦੇ ਰਹਿਣ ਵਾਲਾ ਹੈਗਾ। ਇਹਨਾਂ ਦਾ ਇਨਵੋਲਵਮੈਂਟ ਸਾਹਮਣੇ ਆਇਆ ਹੈ, ਇਨਵੈਸਟੀਗੇਸ਼ਨ ਦਾ ਜਿਹੜਾ ਫੇਜ਼ ਚੱਲਦਾ ਪਿਆ ਹੈ। ਸਾਰੇ ਬੰਦੇ ਜਿਹੜੇ ਫੋਰਨ ਬੇਸਡ ਹੈਂਡਲਰ ਦੇ ਟੱਚ ਸੀਗੇ, ਅਸੀਂ ਉਹ ਸਾਰੀ ਚੀਜ਼ਾਂ ਇਨਵੈਸਟੀਗੇਟ ਕਰ।
1: ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ। ਇਸ ਦੌਰਾਨ ਜਲੰਧਰ ਪੁਲਿਸ ਕਮਿਸ਼ਨਰੇਟ ਨੇ ਵੀ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਇੱਕ ਸੰਗਠਿਤ ਅਪਰਾਧ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਉਹਨਾਂ ਤੋਂ 8 ਆਧੁਨਿਕ ਪਿਸਤੌਲਾਂ ਦੇ ਨਾਲ ਨਾਲ 45 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ। ਪਹਿਲਾਂ ਵੀ ਇਹ ਮੁਲਜ਼ਮ ਦੋ ਕਤਲ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਬਚ ਗਏ ਸਨ। ਮੁੱਢਲੀ ਜਾਂਚ ਵਿੱਚ ਮੁਲਜ਼ਮਾਂ ਦੇ ਵਿਦੇਸ਼ੀ ਹੈਂਡਲਰਾਂ ਨਾਲ ਸਬੰਧਾਂ ਦਾ ਖੁਲਾਸਾ ਹੋਇਆ ਹੈ। ਅਗਲੇਰੀ ਜਾਂਚ ਜਾਰੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@aarnews ਜਲੰਧਰ। ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਸਹਿਕਾਰ ਭਾਰਤੀ ਪੰਜਾਬ ਜਾਗਰੂਕਤਾ ਸੰਗੋਸ਼ਠੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਹਿਕਾਰਿਤਾ ਅੰਦੋਲਨ ਨੂੰ ਪਿੰਡਾਂ ਦੇ ਵਿਕਾਸ ਅਤੇ ਸਮਾਜਿਕ ਮਜ਼ਬੂਤੀ ਦਾ ਅਹਿਮ ਆਧਾਰ ਕਰਾਰ ਦਿੱਤਾ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਸਹਿਕਾਰ ਭਾਰਤੀ ਇੱਕ ਬਹੁਤ ਪੁਰਾਣੀ ਅਤੇ ਮਜ਼ਬੂਤ ਸੰਸਥਾ ਹੈ ਜੋ 1999 ਵਿੱਚ ਸਥਾਪਿਤ ਕੀਤੀ ਗਈ ਸੀ ਅਤੇ ਉਸ ਸਮੇਂ ਤੋਂ ਹੀ ਪਿੰਡਾਂ ਅਤੇ ਆਮ ਲੋਕਾਂ ਦੀ ਭਲਾਈ ਲਈ ਨਿਰੰਤਰ ਕੰਮ ਕਰ ਰਹੀ ਹੈ। ਰਾਜਪਾਲ ਨੇ ਕਿਹਾ ਕਿ ਸਹਿਕਾਰਤਾ ਦੀ ਭਾਵਨਾ ਲੋਕਾਂ ਨੂੰ ਆਪਸੀ ਭਾਈਚਾਰੇ, ਸਹਿਯੋਗ ਤੇ ਸਮਰਪਣ ਨਾਲ ਜੋੜਦੀ ਏ। ਉਨ੍ਹਾਂ ਕਿਹਾ ਕਿ ਸੰਸਕਾਰ ਤੋਂ ਸਹਿਕਾਰ ਦਾ ਸਿਧਾਂਤ ਸਮਾਜ ਨੂੰ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਹਿਕਾਰਤਾ ਖੇਤਰ ਦਾ ਸਭ ਤੋਂ ਵੱਡਾ ਯੋਗਦਾਨ ਖੇਤੀਬਾੜੀ ਤੇ ਡੇਅਰੀ ਖੇਤਰ ਵਿੱਚ ਏ। ਕਿਸਾਨਾਂ ਨੂੰ ਖਾਦ, ਬੀਜ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਵਿੱਚ ਸਹਿਕਾਰਤਾ ਸੰਸਥਾਵਾਂ ਦੀ ਅਹਿਮ ਭੂਮਿਕਾ ਰਹੀ ਏ। ਡੇਅਰੀ ਖੇਤਰ ਵਿੱਚ ਵੀ ਸਹਿਕਾਰਤਾ ਨੇ ਪਿੰਡਾਂ ਦੇ ਲੋਕਾਂ ਨੂੰ ਆਤਮ ਨਿਰਭਰ ਬਣਾਉਣ ਵਿੱਚ ਮਦਦ ਕੀਤੀ ਏ। ਉਨ੍ਹਾਂ ਕਿਹਾ ਕਿ ਜੇ ਸਹਿਕਾਰਤਾ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਪਿੰਡਾਂ ਦੀ ਆਰਥਿਕਤਾ ਨੂੰ ਵੱਡਾ ਫਾਇਦਾ ਹੋ ਸਕਦਾ ਹੈ। ਪੰਜਾਬੀਆਂ ਦੀ ਸ਼ਲਾਘਾ ਕਰਦਿਆਂ ਰਾਜਪਾਲ ਨੇ ਕਿਹਾ ਕਿ ਪੰਜਾਬ ਦੇਸ਼ ਦਾ ਅੰਨ ਭੰਡਾਰ ਏ ਤੇ ਇੱਥੋਂ ਦੇ ਕਿਸਾਨਾਂ ਨੇ ਦੇਸ਼ ਦੀ ਖਾਦ ਸੁਰੱਖਿਆ ਵਿੱਚ ਵੱਡਾ ਯੋਗਦਾਨ ਪਾਇਆ ਹੈ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਮਾਜ ਸੇਵੀ, ਨੌਜਵਾਨ ਅਤੇ ਵੱਖ ਵੱਖ ਖੇਤਰਾਂ ਨਾਲ ਜੁੜੇ ਪ੍ਰਮੁੱਖ ਵਿਅਕਤੀ ਹਾਜ਼ਰ ਸਨ। ਪੰਜਾਬ ਵਿੱਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਤੇ 21 ਨਗਰ ਪੰਚਾਇਤਾਂ ਸਮੇਤ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਹੋਣਗੀਆਂ। ਬੀਤੇ ਦਿਨੀਂ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਇਹਨਾਂ ਚੋਣਾਂ ਦਾ ਐਲਾਨ ਕੀਤਾ ਗਿਆ ਸੀ। ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਕੱਲ੍ਹ ਖਤਮ ਹੋ ਗਈ ਏ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਮਈ ਨੂੰ ਹੋਏਗੀ, ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 19 ਮਈ ਏ। ਕਮਿਸ਼ਨ ਨੇ ਚੋਣਾਂ ਨੂੰ ਨਿਰਪੱਖ, ਸੁਤੰਤਰ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਾਉਣ ਲਈ ਸੂਬੇ ਦੇ 23 ਜ਼ਿਲ੍ਹਿਆਂ ਵਿੱਚ IAS ਤੇ ਸੀਨੀਅਰ PCS ਅਧਿਕਾਰੀਆਂ ਨੂੰ ਨਿਗਰਾਨ ਨਿਯੁਕਤ ਕੀਤਾ ਹੈ। ਇਸ ਦੌਰਾਨ ਮੋਹਾਲੀ ਦੇ ਡਿਪਟੀ ਕਮਿਸ਼ਨਰ ਕੰਮ ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਕੋਮਲ ਮਿੱਤਲ ਨੇ ਜਾਣਕਾਰੀ ਦਿੱਤੀ ਕਿ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਨਗਰ ਕੌਂਸਲ ਖਰੜ ਦੀਆਂ ਆਮ ਚੋਣਾਂ ਮੁਲਤਵੀ ਕਰਨ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ। ਉਨ੍ਹਾਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਤੋਂ ਪ੍ਰਾਪਤ ਪੱਤਰ ਅਨੁਸਾਰ ਨਗਰ ਕੌਂਸਲ ਖਰੜ ਲਈ ਚੱਲ ਰਹੀ ਚੋਣ ਪ੍ਰਕਿਰਿਆ, ਜਿਸ ਵਿੱਚ ਨਾਮਜ਼ਦਗੀ ਪ੍ਰਾਪਤ ਕਰਨ ਦੀ ਪ੍ਰਕਿਰਿਆ ਵੀ ਸ਼ਾਮਿਲ, ਇਹਨੂੰ ਤੁਰੰਤ ਪ੍ਰਭਾਵ ਨਾਲ ਸਮਾਪਤ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਚੋਣਾਂ ਮੁਲਤਵੀ ਕਰਨ ਸਬੰਧੀ ਜਨਤਕ ਨੋਟਿਸ ਰਿਟਰਨਿੰਗ ਅਫਸਰ ਖਰੜ ਅਤੇ ਨਗਰ ਕੌਂਸਲ ਖਰੜ ਦੇ ਦਫ਼ਤਰਾਂ ਵਿੱਚ ਲਾ ਦਿੱਤਾ ਗਿਆ ਹੈ। ਸ਼੍ਰੀਮਤੀ ਕੋਮਲ ਮਿੱਤਲ ਨੇ ਕਿਹਾ ਕਿ ਨਗਰ ਕੌਂਸਲ ਖਰੜ ਦੀਆਂ ਚੋਣਾਂ ਕਰਵਾਉਣ ਸਬੰਧੀ ਅਗਲੀ ਕਾਰਵਾਈ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਤੋਂ ਨਵੀਂ ਨੋਟੀਫਿਕੇਸ਼ਨ ਪ੍ਰਾਪਤ ਹੋਣ ਉਪਰੰਤ ਕੀਤੀ ਜਾਏਗੀ। ਅੱਜ ਵਿਸ਼ਵ ਹਾਈਪਰਟੈਂਸ਼ਨ ਭਾਵ ਬਲੱਡ ਪ੍ਰੈਸ਼ਰ ਦਿਵਸ ਹੈ। ਇਸ ਦਾ ਉਦੇਸ਼ ਵਿਸ਼ਵ ਵਿਆਪੀ ਜਾਗਰੂਕਤਾ, ਰੋਕਥਾਮ, ਖੋਜ ਅਤੇ ਹਾਈ ਬਲੱਡ ਪ੍ਰੈਸ਼ਰ ਤੇ ਕੰਟਰੋਲ ਨੂੰ ਉਤਸ਼ਾਹਿਤ ਕਰਨਾ ਹੈ। ਇਸ ਸਾਲ ਦਾ ਵਿਸ਼ਾ ਹੈ ਹਾਈਪਰਟੈਂਸ਼ਨ ਨੂੰ ਰਲ ਕੇ ਕਾਬੂ ਕਰੀਏ, ਨਿਯਮਿਤ ਤੌਰ ਤੇ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਕਰੋ ਅਤੇ ਇਸ ਬਿਮਾਰੀ ਨੂੰ ਹਰਾਓ। ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਹਾਈਪਰਟੈਂਸ਼ਨ ਅਤੇ ਇਸ ਨਾਲ ਜੁੜੀਆਂ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਸਸਤੀਆਂ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਮੁਹੱਈਆ ਕਰਵਾ ਕੇ ਵੱਡੀ ਰਾਹਤ ਦੇ ਰਹੀ ਹੈ। ਆਮ ਤੌਰ ਤੇ ਹਾਈ ਬਲੱਡ ਪ੍ਰੈਸ਼ਰ ਨੂੰ ਹਾਈਪਰਟੈਂਸ਼ਨ ਕਿਹਾ ਜਾਂਦਾ ਹੈ। ਇਹ ਬਿਨਾਂ ਕਿਸੇ ਸਪਸ਼ਟ ਚੇਤਾਵਨੀ ਦੇ ਸਟਰੋਕ, ਦਿਲ ਫੇਲ ਹੋਣਾ ਜਾਂ ਕਿਡਨੀ ਰੋਗ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਹ ਬਿਮਾਰੀ ਕਰੀਬ ਹਰ ਉਮਰ ਵਰਗ ਵਿੱਚ ਦੇਖੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਭਾਰਤ ਵਿੱਚ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ਦੇ ਮੁੱਖ ਕਾਰਨ ਗਲਤ ਖੁਰਾਕ, ਤਣਾਅ, ਤੰਬਾਕੂ ਦਾ ਸੇਵਨ, ਸਰੀਰਕ ਗਤੀਵਿਧੀਆਂ ਵਿੱਚ ਕਮੀ ਅਤੇ

0: ਅਨਿਯਮਿਤ ਜੀਵਨ ਸ਼ੈਲੀ ਨੇ। ਪੰਜਾਬ 'ਚ 30 ਸਾਲ ਤੋਂ ਵੱਧ ਉਮਰ ਦੇ 1 ਕਰੋੜ ਤੋਂ ਜ਼ਿਆਦਾ ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ ਅਤੇ 24 ਲੱਖ ਲੋਕ ਇਲਾਜ ਅਧੀਨ ਲਿਆਂਦੇ ਗਏ ਨੇ। IPL ਕ੍ਰਿਕਟ ਵਿਚ ਅੱਜ ਧਰਮਸ਼ਾਲਾ ਵਿਚ ਪੰਜਾਬ ਕਿੰਗਜ਼ ਦਾ ਮੁਕਾਬਲਾ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਹੋ ਰਿਹਾ ਹੈ। ਰਾਇਲ ਚੈਲੇਂਜਰਸ ਬੰਗਲੁਰੂ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਕਿੰਗਜ਼ ਸਾਹਮਣੇ ਜਿੱਤ ਲਈ 223 ਦੌੜਾਂ ਦਾ ਟੀਚਾ ਰੱਖਿਆ ਹੈ। ਤਾਜ਼ਾ ਖਬਰਾਂ ਮਿਲਣ ਸਮੇਂ ਤੱਕ ਪੰਜਾਬ ਕਿੰਗਜ਼ ਨੇ 10 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ਤੇ 93 ਦੌੜਾਂ ਬਣਾ ਲਈਆਂ ਸਨ। ਇਕ ਹੋਰ ਮੈਚ ਵਿਚ ਦਿੱਲੀ ਵਿਚ ਸ਼ਾਮੀ 7:30 ਵਜੇ ਰਾਜਸਥਾਨ ਰਾਇਲਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਹੋਏਗਾ। ਆਖਿਰ ਚ ਖਾਸ ਖਬਰਾਂ ਇਕ ਵਾਰ ਫੇਰ। ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਭਾਰਤ ਨੇ ਹੁਣ ਇਕ ਦਿਨ ਵਿਚ 256.4 ਗੀਗਾਵਾਟ ਦੀ ਰਿਕਾਰਡ ਬਿਜਲੀ ਮੰਗ ਨੂੰ ਸਫਲਤਾ ਨਾਲ ਪੂਰਾ ਕਰ ਲਿਆ। ਪੰਜਾਬ ਵਿਚ ਵੀ ਝੋਨੇ ਦੀ ਰੁੱਤ ਦੌਰਾਨ ਬਿਜਲੀ ਦੀ ਮੰਗ ਜ਼ਿਆਦਾ ਹੋਣ ਦਾ ਅਨੁਮਾਨ। ਗੁਰਦਾਸਪੁਰ ਹੈਂਡ ਗ੍ਰਨੇਡ ਮਾਮਲੇ ਦੇ ਸੰਬੰਧ ਵਿਚ 3 ਵਿਅਕਤੀ ਗ੍ਰਿਫ਼ਤਾਰ। ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਸਹਿਕਾਰ ਭਾਰਤੀ ਪੰਜਾਬ ਜਾਗਰੂਕਤਾ ਸੰਗੋਸ਼ਠੀ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਸਹਿਕਾਰਿਤਾ ਅੰਦੋਲਨ ਨੂੰ ਪਿੰਡਾਂ ਦੇ ਵਿਕਾਸ ਤੇ ਸਮਾਜਿਕ ਮਜ਼ਬੂਤੀ ਦਾ ਅਹਿਮ ਆਧਾਰ ਕਰਾਰ ਦਿੱਤਾ ਤੇ ਪੰਜਾਬ ਵਿਚ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਪਰ ਖਰੜ ਦੀਆਂ ਚੋਣਾਂ ਮੁਲਤਵੀ ਕਰਨ ਸਬੰਧੀ ਨਿਰਦੇਸ਼ ਜਾਰੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: FMN 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਇਨ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸੋ ਮਿਲਾਓ ਸ਼ਾਮ ਦੇ ਠੀਕ 6:30 ਹੋ ਰਹੇ ਨੇ ਤੇ ਹੁਣ ਪੇਸ਼ ਹੈ ਨੌਜਵਾਨਾਂ ਦਾ ਖਾਸ ਪ੍ਰੋਗਰਾਮ ਵਿਬਗਿਓਰ। ਪ੍ਰੋਗਰਾਮ ਵਿਬਗਿਓਰ ਲੈ ਕੇ ਹਾਜ਼ਰ ਹਾਂ ਮੈਂ ਅਲੀਸ਼ਾ ਕੌਸ਼ਿਕ। ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਾਣਕਾਰੀ ਦੇ ਨਾਲ ਨਾਲ ਮਨੋਰੰਜਨ ਦਾ ਸਿਲਸਿਲਾ ਜਿਹੜਾ ਹੈ ਉਹ ਪ੍ਰੋਗਰਾਮ ਵਿੱਚ ਚੱਲਦਾ ਰਹੇਗਾ। ਤੇ ਜਾਣਕਾਰੀ ਦੀ ਗੱਲ ਕਰੀਏ ਤਾਂ ਅੱਜ ਇੱਕ ਬਹੁਤ ਖਾਸ ਦਿਨ ਮਨਾਇਆ ਜਾ ਰਿਹਾ, ਵਰਲਡ ਟੈਲੀਕਮਿਊਨੀਕੇਸ਼ਨ ਐਂਡ ਇਨਫੋਰਮੇਸ਼ਨ ਸੁਸਾਇਟੀ ਡੇ। ਇਹ ਇੱਕ ਬਹੁਤ ਵੱਡਾ ਨਾਮ ਹੈ, ਪਰ ਜੇ ਇਹਦੇ ਇਤਿਹਾਸ ਬਾਰੇ ਗੱਲ ਕਰੀਏ ਤਾਂ 2 ਅਲੱਗ ਅਲੱਗ ਦਿਨ ਸੀ ਜਿਨ੍ਹਾਂ ਨੂੰ ਇੱਕ ਸਮੇਂ 'ਤੇ ਆ ਕੇ ਇਕੱਠਾ ਕਰਕੇ ਇੱਕ ਦਿਨ ਦਾ ਨਾਮ ਦੇ ਦਿੱਤਾ। ਸੋ ਵਰਲਡ ਟੈਲੀਕਮਿਊਨੀਕੇਸ਼ਨ ਡੇ, ਇਹ ਟੈਲੀਕਮਿਊਨੀਕੇਸ਼ਨ ਯਾਨੀ ਕਿ ਜਿਹੜੀ ਸਾਡੀ ਤਾਰਾਂ ਦੇ ਰਾਹੀਂ ਕਮਿਊਨੀਕੇਸ਼ਨ ਹੁੰਦੀ ਹੈ, ਵਾਰਤਾਲਾਪ ਹੁੰਦੀ ਹੈ, ਉਹਦੇ ਉਸ ਦਿਨ ਲਈ ਮਨਾਇਆ ਜਾਂਦਾ ਹੈ। ਇਹਦਾ ਜੋ ਮੰਸ਼ਾ ਸੀ ਇਸ ਦਿਨ ਦੀ, ਉਹ ਸੀ ਕਿ ਇੱਕ ਗਲੋਬਲ ਪੱਧਰ 'ਤੇ ਜਿਹੜੀ ਹੈ ਜਾਣਕਾਰੀ ਅਵੇਅਰਨੈਸ ਫੈਲਾਈ ਜਾਵੇ ਕਿ ਇੰਟਰਨੈਟ ਦੀ ਵਰਤੋਂ ਨਾਲ ਜਾਂ ਨਵੀਂ ਤਕਨੀਕ ਦੇ ਆਉਣ ਨਾਲ ਕਿਸ ਤਰੀਕੇ ਦੇ ਚੇਂਜਸ ਸਾਡੇ ਸਮਾਜ ਵਿੱਚ ਆਏ ਨੇ, ਸਾਨੂੰ ਕਿੱਦਾਂ ਦੀ ਤਬਦੀਲੀ ਦੇਖਣ ਨੂੰ ਮਿਲੀ ਹੈ। ਸੋ ਅਕਸਰ ਕੀ ਹੁੰਦਾ, ਜਦੋਂ ਅਸੀਂ ਇੰਟਰਨੈਟ ਬਾਰੇ ਗੱਲ ਕਰਦੇ ਹਾਂ ਜਾਂ ਸੋਸ਼ਲ ਮੀਡੀਆ ਬਾਰੇ ਗੱਲ ਕਰਦੇ ਹਾਂ ਤਾਂ ਅੱਜ ਕੱਲ੍ਹ ਅਸੀਂ ਉਹਦੇ ਜਿਹੜੇ ਨੈਗੇਟਿਵ ਇੰਪੈਕਟਸ ਨੇ, ਜੋ ਉਸਨੇ ਮਾੜਾ ਕੀਤਾ ਹੈ, ਜੋ ਉਹਦੀ ਵਜ੍ਹਾ ਤੋਂ ਗਲਤ ਹੋ ਰਿਹਾ ਸਮਾਜ ਵਿੱਚ, ਆਪਾਂ ਉਹਦੇ ਬਾਰੇ ਜ਼ਿਆਦਾ ਗੱਲ ਕਰਦੇ ਹਾਂ। ਪਰ ਜੋ ਇਹਨੂੰ ਇਹਦੀ ਸ਼ੁਰੂਆਤ ਲਈ ਜੋ ਇਹਦੀ ਮੰਸ਼ਾ ਸੀਗੀ ਵੀ ਕਿਉਂ ਇਹ ਚੀਜ਼ਾਂ ਇੰਟਰੋਡਿਊਸ ਕੀਤੀਆਂ ਗਈਆਂ, ਕਿਉਂ ਇਹਨਾਂ ਚੀਜ਼ਾਂ ਦਾ ਜਿਹੜਾ ਹੈ ਇਨਵੈਂਸ਼ਨ ਹੋਈ, ਉਹ ਇਹੀ ਸੀ ਕਿ ਆਪਾਂ ਇਹਨਾਂ ਨੂੰ ਇੱਕ ਬਿਹਤਰ ਤਰੀਕੇ ਨਾਲ ਇਸਤੇਮਾਲ ਕਰ ਸਕੀਏ, ਆਪਾਂ ਇੰਟਰਨੈਟ ਦੀ ਵਰਤੋਂ ਕਮਿਊਨੀਕੇਸ਼ਨ ਲਈ ਕਰ ਸਕੀਏ। ਕਮਿਊਨੀਕੇਸ਼ਨ ਮਤਲਬ ਕਿ ਤੁਸੀਂ ਆਪਣੇ ਦੋਸਤਾਂ ਨਾਲ, ਆਪਣੇ ਪਰਿਵਾਰ ਨਾਲ, ਜੋ ਤੁਹਾਡੇ ਤੋਂ ਦੂਰ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰ ਸਕੋ। ਜਿਹੜਾ ਸੰਚਾਰ ਹੈ, ਸੰਚਾਰ ਦਾ ਜਿਹੜਾ ਤਰੀਕਾ ਹੈ ਉਹ ਬਦਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜਿਹੜਾ ਮਨੋਰੰਜਨ ਹੈ ਉਸਦਾ ਤਰੀਕਾ ਬਦਲਿਆ ਜਾ ਸਕਦਾ ਹੈ। ਜੇ ਮਨੋਰੰਜਨ ਦੀ ਗੱਲ ਕਰੀਏ ਤਾਂ ਜਿਵੇਂ TV 'ਤੇ ਸਾਡੇ ਫਿਲਮਾਂ ਆਉਂਦੀਆਂ ਸੀ ਪਹਿਲਾਂ ਫਿਲਮਾਂ ਸਿਨੇਮਾ ਵਿੱਚ ਰਿਲੀਜ਼ ਹੁੰਦੀਆਂ ਸੀ, ਉਸ ਤੋਂ ਬਹੁਤ ਮਹੀਨਿਆਂ ਬਾਅਦ ਉਹ ਫਿਲਮਾਂ TV 'ਤੇ ਆਉਂਦੀਆਂ ਸੀ ਅਤੇ ਸਾਡੇ ਕੋਲ ਬਹੁਤ ਲੇਟ ਪਹੁੰਚਦੀਆਂ ਸੀ ਫਿਲਮਾਂ। ਹੁਣ ਕੀ ਹੋਇਆ, ਸੋਸ਼ਲ ਮੀਡੀਆ ਦੇ ਨਾਲ ਜਾਂ ਟੈਲੀਵਿਜ਼ਨ ਇੰਟਰਨੈਟ ਦੇ ਨਾਲ OTT ਪਲੈਟਫਾਰਮਸ ਆ ਗਏ ਨੇ। OTT ਪਲੈਟਫਾਰਮਸ ਜਿਹੜੇ ਹੈਗੇ ਨੇ ਉਹ ਇੰਟਰਨੈਟ ਸੇਵਾਵਾਂ ਦੇ ਆਧਾਰ 'ਤੇ ਸਾਨੂੰ ਫਿਲਮਾਂ ਦੇਖਣ ਦਾ ਮੌਕਾ ਦਿੰਦੇ ਨੇ। ਇਸ ਤੋਂ ਇਲਾਵਾ ਵੈਬ ਸੀਰੀਜ਼ ਦਾ ਨਵਾਂ ਕੰਸੈਪਟ ਜਿਹੜਾ ਹੈ ਉਹ ਸਾਡੀ ਜਿਹੜੀ ਮਨੋਰੰਜਨ ਦੀ ਦੁਨੀਆ ਉਹਦੇ ਵਿੱਚ ਨਵਾਂ ਇੰਟਰੋਡਿਊਸ ਹੋਇਆ, ਅਤੇ ਇਹ ਸਾਰੀਆਂ ਚੀਜ਼ਾਂ ਸਾਡੇ ਲਈ ਬਹੁਤ ਸੁਖਾਲੀਆਂ ਹੋ ਗਈਆਂ ਨੇ। ਚਿੱਤ ਪਰਚਾਵਾ ਕਰਨਾ ਹੋਵੇ, ਕਿਸੇ ਨਾਲ ਗੱਲਬਾਤ ਕਰਨੀ ਹੋਵੇ ਜਾਂ ਕੁਛ ਵੀ ਕਰਨਾ ਹੋਵੇ, ਗਾਣੇ ਸੁਣਨੇ ਹੋਣ, ਸਾਡੇ ਕੋਲ ਇੰਟਰਨੈਟ ਹੈ ਅੱਜ ਦੇ ਸਮੇਂ 'ਚ, ਅਤੇ ਇੰਟਰਨੈਟ ਦੇ ਰਾਹੀਂ ਆਪਾਂ ਕੁਛ ਵੀ ਕਰ ਸਕਦੇ ਹਾਂ। ਈਵਨ ਜੋ ਤੁਸੀਂ ਸਾਨੂੰ ਐਪ 'ਤੇ ਸਾਡੀ 'ਤੇ ਸੁਣ ਪਾ ਰਹੇ ਹੋ ਉਹ ਵੀ ਇੰਟਰਨੈਟ ਦੇ ਕਰਕੇ ਹੀ ਹੈ, ਅਤੇ ਇੰਟਰਨੈਟ ਦੇ ਇੰਨੇ ਸਾਰੇ ਸਾਡੇ ਕੋਲ ਫਾਇਦੇ ਨੇ। ਇੰਟਰਨੈਟ ਦੀ ਵਜ੍ਹਾ ਤੋਂ ਅਸੀਂ ਵੱਖ ਵੱਖ ਤਰ੍ਹਾਂ ਦੀਆਂ ਰਿਸਰਚ ਕਰ ਪਾ ਰਹੇ ਹਾਂ, ਰਿਸਰਚ ਵਿੱਚ ਅਸੀਂ ਬਹੁਤ ਇੰਟਰਨੈਸ਼ਨਲ ਪੱਧਰ 'ਤੇ ਅਸੀਂ ਵੱਖ ਵੱਖ ਤਰ੍ਹਾਂ ਦੀ ਜਿਹੜੀ ਰਿਸਰਚ ਹੋ ਚੁੱਕੀ ਹੈ ਉਹਨੂੰ ਪੜ੍ਹ ਪਾ ਰਹੇ ਹਾਂ, ਉਹਨੂੰ ਦੇਖ ਪਾ ਰਹੇ ਹਾਂ, ਇੰਨਾ ਸਾਰਾ ਅਸੀਂ ਗਿਆਨ ਲੈ ਰਹੇ ਹਾਂ ਇੰਟਰਨੈਟ ਤੋਂ। ਅਤੇ ਇਸ ਦਿਨ ਨੂੰ ਹੀ ਯਾਦ ਕਰਨ ਲਈ ਜਿਹੜਾ ਇੰਟਰਨੈਟ ਹੈ, ਇੰਟਰਨੈਟ ਨੇ ਜੋ ਸਾਡੇ ਸਮਾਜ ਵਿੱਚ ਤਬਦੀਲੀਆਂ ਲੈ ਕੇ ਆਇਆ ਇੰਟਰਨੈਟ, ਉਹਨੂੰ ਹੀ ਡੈਡੀਕੇਟ ਕੀਤਾ ਸੀ ਇਹ ਦਿਨ, ਵਰਲਡ ਟੈਲੀਕਮਿਊਨੀਕੇਸ਼ਨ ਡੇ। ਇਹ ਹੋਇਆ ਸੀ 1973 ਵਿੱਚ। ਉਸ ਤੋਂ ਬਾਅਦ 17 ਮਈ 2005 ਦੇ ਸਮਿਟ ਵਿੱਚ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੇ ਵਰਲਡ ਇੰਟਰ ਵਰਲਡ ਇਨਫੋਰਮੇਸ਼ਨ ਸੋਸਾਇਟੀ ਡੇ ਦੀ ਸਥਾਪਨਾ ਕੀਤੀ ਅਤੇ ਜਿਹੜਾ ਇਹ ਦਿਨ ਸੀ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਇਹਨਾਂ ਦੋਵਾਂ ਦਿਨਾਂ ਨੂੰ ਇਕੱਠਾ ਕਰ ਦਿੱਤਾ ਜਾਵੇ, ਕਿਉਂਕਿ ਇਨਫੋਰਮੇਸ਼ਨ ਹੈ ਜਿਹੜੀ ਜਾਣਕਾਰੀ ਹੈ ਅਤੇ ਟੈਲੀਕਮਿਊਨੀਕੇਸ਼ਨ ਹੈ ਇਹ ਇੱਕ ਤਰੀਕੇ ਨਾਲ ਜੁੜੇ ਹੋਏ ਨੇ। ਸੋ ਉਹਨਾਂ ਨੇ ਇੱਕ ਦਿਨ ਬਣਾਇਆ ਵਰਲਡ ਟੈਲੀਕਮਿਊਨੀਕੇਸ਼ਨ ਐਂਡ ਇਨਫੋਰਮੇਸ਼ਨ ਸੋਸਾਇਟੀ ਡੇ ਨਵੰਬਰ 2026 ਵਿੱਚ, ਅਤੇ ਪਲੈਨੀਪੋਟੈਂਸ਼ਰੀ ਕਾਨਫਰੰਸ ਤੁਰਕੀ ਇਸ ਦੇ ਵਿੱਚ ਇਹ ਡਿਸਾਈਡ ਹੋਇਆ ਸੀ ਕਿ ਜਿਹੜੇ ਇਹ ਦੋ ਦਿਨ ਨੇ ਇਹਨਾਂ ਨੂੰ ਇਕੱਠੇ ਹੀ ਸੈਲੀਬ੍ਰੇਟ ਕੀਤਾ ਜਾਏਗਾ 17 ਮਈ ਨੂੰ, ਯਾਨੀ ਕਿ ਅੱਜ ਦੇ ਦਿਨ ਨੂੰ। ਸੋ ਇਹ ਸੀ ਅੱਜ ਦੇ ਦਿਨ ਦੀ ਜਾਣਕਾਰੀ ਵਰਲਡ ਟੈਲੀਕਮਿਊਨੀਕੇਸ਼ਨ ਐਂਡ ਇਨਫੋਰਮੇਸ਼ਨ ਸੋਸਾਇਟੀ ਡੇ ਬਾਰੇ, ਅਤੇ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ ਇੱਕ ਗੀਤ ਤੋਂ ਬਾਅਦ।

ਸਰੋਤਿਓ ਮੁੜ ਸਵਾਗਤ ਹੈ ਪ੍ਰੋਗਰਾਮ ਵਿਬ ਗਿਅਰ ਵਿੱਚ ਹੀ ਗੱਲ ਕਰ ਰਹੇ ਹਾਂ ਅੱਜ ਦੇ ਦਿਨ ਦੀ ਖਾਸੀਅਤ ਬਾਰੇ। ਸੋ ਅੱਜ ਇੱਕ ਹੋਰ ਬੜਾ ਖਾਸ ਦਿਨ ਮਨਾਇਆ ਜਾ ਰਿਹਾ ਜਿਹਦੇ ਬਾਰੇ ਅਸੀਂ ਸਵੇਰ ਦੇ ਗੱਲ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ, ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ। ਵਰਲਡ ਹਾਈਪਰ ਟੈਂਸ਼ਨ ਡੇ, ਹਾਈਪਰ ਟੈਂਸ਼ਨ ਜਿਹਨੂੰ ਅਸੀਂ ਆਮ ਭਾਸ਼ਾ ਵਿੱਚ BP ਯਾਨੀ ਕਿ ਬਲੱਡ ਪ੍ਰੈਸ਼ਰ ਕਹਿ ਦਿੰਦੇ ਹਾਂ। ਜਿਹੜਾ ਅੱਜ ਦੇ ਦਿਨ ਦਾ ਥੀਮ ਹੈ ਉਹ ਇਹ ਹੈ ਕਿ ਅਸੀਂ ਕਿਵੇਂ ਇਕੱਠੇ ਹੋ ਕੇ BP ਦੀ ਇਸ ਸਮੱਸਿਆ ਨੂੰ ਕੰਟਰੋਲ ਕਰਨਾ ਅਤੇ ਆਪਣੇ ਬਲੱਡ ਪ੍ਰੈਸ਼ਰ ਨੂੰ ਰੈਗੂਲਰਲੀ ਚੈੱਕ ਕਰਦੇ ਰਹਿਣਾ। ਅਤੇ ਇਹਨੂੰ ਇੱਕ ਸਾਇਲੈਂਟ ਕਿਲਰ ਕਿਹਾ ਜਾਂਦਾ ਕਿ ਇਹ ਚੁੱਪ ਚਪੀਤੇ ਹੀ ਸਾਡੇ ਸਰੀਰ ਵਿੱਚ ਪਨਾਹ ਲੈ ਲੈਂਦਾ ਅਤੇ ਚੁੱਪ ਚਪੀਤੇ ਹੀ ਆਪਣਾ ਕੰਮ ਕਰ ਦਿੰਦਾ, ਜੋ ਕਿ ਸਾਡੇ ਲਈ ਜਾਨਲੇਵਾ ਵੀ ਹੋ ਸਕਦਾ। ਅੱਜ ਦੇ ਦਿਨ ਦੀ ਜਿਹੜੀ ਇਹ ਜੋ ਇਹਦਾ ਟੀਚਾ ਹੈ ਉਹ ਇਹੀ ਹੈ ਕਿ ਜਾਗਰੂਕਤਾ ਪੈਦਾ ਕੀਤੀ ਜਾਵੇ, ਇਹਨੂੰ ਪ੍ਰੀਵੈਂਟ ਕਿਵੇਂ ਕਰ ਸਕਦੇ ਹਾਂ, ਇਹਨੂੰ ਬਚਾਅ ਕਿਵੇਂ ਸਕਦੇ ਹਾਂ, ਇਸ ਤੋਂ ਬਚ ਕਿਵੇਂ ਸਕਦੇ ਹਾਂ, ਇਹਨੂੰ ਪ੍ਰਮੋਟ ਕੀਤਾ ਜਾਵੇ। ਇਸ ਤੋਂ ਇਲਾਵਾ ਜੇ ਸਾਨੂੰ ਪਤਾ ਲੱਗ ਗਿਆ ਕਿ ਸਾਨੂੰ BP ਹੈ ਤਾਂ ਉਹਨੂੰ ਕੰਟਰੋਲ ਕਿਵੇਂ ਕੀਤਾ ਜਾਵੇ, ਉਸ ਤੋਂ ਇਲਾਵਾ ਹਰ ਪੱਧਰ 'ਤੇ ਐਕਸ਼ਨ ਯਾਨੀ ਕਿ ਜਿਹੜੀ ਕਾਰਗੁਜ਼ਾਰੀ ਹੈ ਉਹ ਕਿਵੇਂ ਕੀਤੀ ਜਾਵੇ, ਹਰ ਪੱਧਰ 'ਤੇ ਯਾਨੀ ਕਿ ਨਿੱਜੀ ਪੱਧਰ 'ਤੇ, ਕਮਿਊਨਿਟੀ ਦੇ ਪੱਧਰ 'ਤੇ, ਅਤੇ ਜਿਹੜਾ ਸਾਡਾ ਹੈਲਥ ਸਿਸਟਮ ਹੈ ਉਹਦੇ ਪੱਧਰ 'ਤੇ ਕਿਵੇਂ ਅਸੀਂ ਕੰਮ ਕਰ ਸਕਦੇ ਹਾਂ ਤਾਂ ਜੋ ਅਸੀਂ ਇਸ ਬਿਮਾਰੀ ਨਾਲ ਇਕੱਠੇ ਹੋ ਕੇ ਲੜ ਸਕਦੇ ਹਾਂ। ਕਹਿੰਦੇ ਹੈ ਕਿ ਲਗਭਗ 1.4 ਬਿਲੀਅਨ ਲੋਕਾਂ ਨੂੰ ਪੂਰੇ ਵਿਸ਼ਵ ਭਰ ਵਿੱਚ BP ਦੀ ਸਮੱਸਿਆ ਹੈ। 1.4 ਬਿਲੀਅਨ ਮਤਲਬ ਕਿ ਲਗਭਗ ਜਿੰਨੇ ਸਾਡੇ ਦੇਸ਼ ਦੀ ਆਬਾਦੀ ਹੈ ਉਨੇ ਲੋਕਾਂ ਨੂੰ ਪੂਰੇ ਵਿਸ਼ਵ ਵਿੱਚ BP ਦੀ ਸਮੱਸਿਆ ਹੈ। ਅਤੇ BP ਨੂੰ ਇੱਕ ਸਾਇਲੈਂਟ ਕਿਲਰ ਕਿਹਾ ਜਾਂਦਾ ਹੈ ਕਿ ਇਹ ਸਾਨੂੰ ਪਤਾ ਨਹੀਂ ਲੱਗਦਾ ਕਦੋਂ ਸਾਨੂੰ ਇਹ ਬਿਮਾਰੀ ਹੋ ਜਾਂਦੀ ਹੈ। ਅਤੇ ਕਿਉਂਕਿ ਅਸੀਂ ਪਹਿਲਾਂ ਵੀ ਗੱਲ ਕੀਤੀ ਇਸ ਚੀਜ਼ ਬਾਰੇ ਵੀ ਸਾਨੂੰ ਐਂ ਲੱਗਦਾ ਕਿ ਸਿਰ ਦਰਦ ਹੋ ਰਿਹਾ ਤਾਂ ਸ਼ਾਇਦ ਕੋਈ ਛੋਟੀ ਮੋਟੀ ਸਮੱਸਿਆ ਹੋਊਗੀ, ਫਿਰ ਉਸ ਤੋਂ ਬਾਅਦ ਸਾਡੇ ਅੱਖਾਂ 'ਤੇ ਅਸਰ ਪੈਂਦਾ, ਸਾਡੇ ਹੋਰ ਸਰੀਰਕ ਅੰਗਾਂ 'ਤੇ ਅਸਰ ਪੈਂਦਾ, ਪਰ ਅਸੀਂ ਕਿਵੇਂ ਨਾ ਕਿਵੇਂ ਕੋਈ ਨਾ ਕੋਈ ਬਹਾਨਾ ਲੱਭ ਕੇ ਅਸੀਂ ਉਹਨੂੰ ਟਾਲਦੇ ਰਹਿੰਦੇ ਹਾਂ ਕਿ ਕੋਈ ਗੱਲ ਨਹੀਂ, ਕੋਈ ਛੋਟੀ ਬਹੁਤ ਥੋੜ੍ਹੀ ਬਹੁਤ ਸਮੱਸਿਆ ਹੋਊਗੀ, ਕੋਈ ਛੋਟੀ ਮੋਟੀ ਬਿਮਾਰੀ ਹੋਊਗੀ, ਕੋਈ ਚੀਜ਼ ਅਸਰ ਕਰ ਗਈ ਹੋਊਗੀ। ਮੰਨ ਲਓ ਠੰਡਾ ਪਾਣੀ ਪੀ ਲਿਆ ਤਾਂ ਸਾਡਾ ਸਿਰ ਦੁਖਣ ਲੱਗ ਗਿਆ, ਸਾਨੂੰ ਲੱਗਦਾ ਕਿ ਇਹ ਤਾਂ ਕੋਈ ਮਾਮੂਲੀ ਜੀ ਗੱਲ ਹੈ, ਜਾਂ ਕੋਈ ਵੀ ਇੱਦਾਂ ਦੀ ਚੀਜ਼, ਧੁੱਪੇ ਬਾਹਰ ਨਿਕਲ ਰਹੇ ਹਾਂ, ਅਸੀਂ ਬਹੁਤ ਬਹਾਨੇ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਇਸ ਚੀਜ਼ ਲਈ ਵੀ ਕਿਵੇਂ ਅਸੀਂ ਆਪਣੀ ਜਿਹੜੀ ਇੱਕ ਗਹਿਰੀ ਸਮੱਸਿਆ ਹੈ, ਡੂੰਘੀ ਸਮੱਸਿਆ, ਉਸ ਤੋਂ ਕਿਵੇਂ ਬਚਿਆ ਜਾ ਸਕੇ। ਸੋ ਇਹਨਾਂ ਕਾਰਨਾਂ ਨੂੰ ਤੁਸੀਂ ਇਗਨੋਰ ਨਹੀਂ ਕਰਨਾ ਬਿਲਕੁਲ ਵੀ। ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਇੱਦਾਂ ਦੀ ਪ੍ਰੋਬਲਮ ਹੈ ਜਿਹੜੀ ਤੁਹਾਨੂੰ ਆਮ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਆਉਣ ਲੱਗ ਗਈ ਹੈ, ਜੋ ਕਿ ਪਹਿਲਾਂ ਨਹੀਂ ਸੀ ਆਉਂਦੀ, ਤਾਂ ਤੁਸੀਂ ਡਾਕਟਰ ਨੂੰ ਜ਼ਰੂਰ ਦਿਖਾਓ, ਡਾਕਟਰ ਕੋਲ ਜਾਓ, ਚੈੱਕਅਪ ਕਰਵਾਓ ਅਤੇ ਆਪਣਾ ਇਲਾਜ ਜੋ ਹੈ ਜਿੰਨੀ ਜਲਦੀ ਹੋ ਸਕਦਾ ਉਨੀ ਜਲਦੀ ਸ਼ੁਰੂ ਕਰਵਾਓ। ਕਿਉਂਕਿ ਜੋ BP ਹੈ ਨਾ ਉਹ ਸਿਰਫ ਮਹਿਜ਼ ਇਹ ਨਹੀਂ ਹੈ ਕਿ ਤੁਹਾਡਾ ਇੱਕ ਸਰੀਰ ਦਾ ਇੱਕ ਨੰਬਰ ਵੱਧ ਗਿਆ, ਵੀ ਤੁਹਾਡੇ BP ਦੀ ਮਸ਼ੀਨ ਦੇ ਇੰਨੇ ਨੰਬਰ ਆ ਗਏ ਤਾਂ ਉਹ ਨੰਬਰ ਵੱਧ ਗਿਆ ਤਾਂ ਇੰਨੀ ਕੁ ਗੱਲ ਹੈ, ਇਹ ਇੱਦਾਂ ਨਹੀਂ ਹੁੰਦਾ। ਇਹ ਤੁਹਾਡੇ ਦਿਲ 'ਤੇ ਵੀ ਪ੍ਰਭਾਵ ਪਾਉਂਦਾ, ਤੁਹਾਡੇ ਗੁਰਦਿਆਂ 'ਤੇ ਵੀ ਪ੍ਰਭਾਵ ਪਾਉਂਦਾ, ਤੁਹਾਡੇ ਸਰੀਰ ਦੇ ਹੋਰ ਅੰਗਾਂ 'ਤੇ ਵੀ ਪ੍ਰਭਾਵ ਪਾਉਂਦਾ ਅਤੇ ਬਹੁਤ ਮਾੜਾ ਪ੍ਰਭਾਵ ਪਾਉਂਦਾ। ਕਈ ਵਾਰ ਤਾਂ ਇਹ ਵੀ ਹੁੰਦਾ ਕਿ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਨੂੰ BP ਸੀ, ਅਤੇ ਕਈ ਵਾਰ ਲੋਕ ਸੁੱਤੇ ਸੁੱਤੇ ਵੀ ਰਹਿ ਜਾਂਦੇ ਨੇ। ਸੋ ਆਪਣਾ ਜਿਹੜਾ ਹੈ ਤੁਸੀਂ ਇਸ ਚੀਜ਼ ਦਾ ਬਿਲਕੁਲ ਧਿਆਨ ਰੱਖਣਾ, ਚੰਗਾ ਖਾਓ, ਚੰਗਾ ਫਰੈਸ਼ ਖਾਣਾ ਖਾਓ, ਪੈਕਡ ਖਾਣਾ ਨਾ ਖਾਓ, ਫਾਸਟ ਫੂਡ ਨਾ ਖਾਓ, ਜੰਕ ਫੂਡ ਨਾ ਖਾਓ, ਇਹ ਸਾਡੀ ਸਿਹਤ ਦੇ ਦੁਸ਼ਮਣ ਨੇ। ਜਦੋਂ ਅਸੀਂ ਛੋਟੇ ਹੁੰਦੇ ਸੀ ਸਾਡੇ ਘਰ ਦੇ ਸਾਨੂੰ ਬਹੁਤ ਸਮਝਾਉਂਦੇ ਸੀਗੇ ਕਿ ਤੁਸੀਂ ਪੁੱਠਾ ਸਿੱਧਾ ਨਾ ਖਾਇਆ ਕਰੋ, ਚੰਗਾ ਖਾਣਾ ਖਾਇਆ ਕਰੋ, ਸਬਜ਼ੀ ਰੋਟੀ ਖਾਇਆ ਕਰੋ, ਤਾਂ ਛੋਟੇ ਬੱਚੇ ਨੂੰ ਇਹ ਗੱਲ ਸਮਝਾਉਣੀ ਬੜੀ ਔਖੀ ਹੁੰਦੀ ਹੈ ਕਿਉਂਕਿ ਉਹਦਾ ਜੋ ਹੈ ਰੁਝਾਨ ਉਹ ਸਵਾਦ ਵਿੱਚ ਜ਼ਿਆਦਾ ਹੈ। ਪਰ ਜਿਵੇਂ ਜਿਵੇਂ ਆਪਾਂ ਵੱਡੇ ਹੁੰਦੇ ਹਾਂ ਆਪਾਂ ਨੂੰ ਚੰਗੇ ਮਾੜੇ ਦਾ ਗਿਆਨ ਬਿਹਤਰ ਹੋ ਹੁੰਦਾ ਅਤੇ ਉਸ ਗਿਆਨ ਦੇ ਆਧਾਰ 'ਤੇ ਅਸੀਂ ਆਪਣੀਆਂ ਜਿਹੜੀਆਂ ਚੋਇਸਿਸ ਨੇ ਉਹ ਬਣਾ ਸਕਦੇ ਹਾਂ। ਅਤੇ ਇੱਕ ਚੋਇਸ ਜਿਹੜੀ ਤੁਸੀਂ ਬਣਾਉਣੀ ਹੈ ਉਹ ਇਹੀ ਹੈ ਕਿ ਤੁਸੀਂ ਚੰਗਾ ਖਾਣਾ, ਤੁਸੀਂ ਵੱਧ ਤੋਂ ਵੱਧ ਪਾਣੀ ਪੀਓ, ਗਰਮੀ ਦੇ ਦਿਨ ਚੱਲ ਰਹੇ ਨੇ, ਤੁਸੀਂ ਨਿੰਬੂ ਪਾਣੀ ਪੀ ਸਕਦੇ ਹੋ, ਗੂੰਦ ਕਤੀਰਾ ਪੀ ਸਕਦੇ ਹੋ, ਇੱਦਾਂ ਦੀਆਂ ਚੀਜ਼ਾਂ ਜੋ ਤੁਹਾਨੂੰ ਠੰਡਾ ਰੱਖਣ, ਤੁਸੀਂ ਸੈਲਡ ਖਾ ਸਕਦੇ ਹੋ ਵੱਧ ਤੋਂ ਵੱਧ ਆਪਣੀ ਰੋਟੀ ਦੇ ਨਾਲ, ਹਰ ਮੀਲ ਦੇ ਨਾਲ ਸੈਲਡ ਲੈਣ ਦੀ ਜ਼ਰੂਰ ਕੋਸ਼ਿਸ਼ ਕਰੋ। ਜੋ ਫਰੂਟਸ ਨੇ ਸਾਡੇ ਸੀਜ਼ਨਲ ਫਰੂਟਸ ਨੇ ਉਹ ਤੁਸੀਂ ਖਾਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰੋ ਤਾਂ ਜੋ ਆਪਾਂ ਇਹਨਾਂ ਚੀਜ਼ਾਂ ਤੋਂ ਦੂਰ ਰਹਿ ਸਕੀਏ, ਇਹਨਾਂ ਬਿਮਾਰੀਆਂ ਤੋਂ ਦੂਰ ਰਹਿ ਸਕੀਏ। ਇੱਕ ਹੋਰ ਬਹੁਤ ਜ਼ਰੂਰੀ ਗੱਲ, ਬਹੁਤ ਵੱਡੀ ਗੱਲ ਜੋ ਹੈ ਉਹ ਹੈ ਵਰਜਿਸ਼ ਕਰਨਾ। ਸਾਨੂੰ ਇਹ ਲੱਗਦਾ ਵੀ ਵਰਜਿਸ਼ ਕਰਨਾ ਤਾਂ ਸਿਰਫ ਕਹਿਣ ਦੀ ਗੱਲ ਹੁੰਦੀ ਹੈ ਵੀ ਇੰਨਾ ਟਾਈਮ ਕਿਹਦੇ ਕੋਲ ਆਇਆ, ਵੀ ਸਾਡੇ ਕੋਲ ਹੋਰ ਬੜੇ ਰੁਝੇਵੇਂ ਨੇ, ਅਸੀਂ ਕਿਉਂ ਇੰਨਾ ਸਮਾਂ ਬਰਬਾਦ ਕਰੀਏ ਵਰਜਿਸ਼ ਕਰਨ 'ਤੇ, ਜਾਂ ਅਸੀਂ ਹੋਰ ਬਹਾਨੇ ਲੱਭ ਲੈਂਦੇ ਹਾਂ ਕਿ ਨਹੀਂ ਸਾਡੇ ਕੋਲ ਤਾਂ ਸਮਾਂ ਨਹੀਂ ਹੈ, ਇਹ ਚੀਜ਼ ਹੈ ਉਹ ਚੀਜ਼ ਹੈ, ਅਤੇ ਉਹ ਬਹਾਨੇ ਸਾਈਡ 'ਤੇ ਰੱਖ ਕੇ ਜੇ ਤੁਸੀਂ ਇਹ ਸੋਚ ਲਓ ਕਿ ਦਿਨ ਦੇ 24 ਘੰਟਿਆਂ ਵਿੱਚੋਂ ਅਸੀਂ ਸਿਰਫ ਅੱਧਾ ਘੰਟਾ ਸੈਰ ਕਰਨੀ ਹੈ, ਉਹਦੇ ਨਾਲ ਵੀ ਤੁਹਾਡੀ ਸਿਹਤ 'ਤੇ ਬਹੁਤ ਪ੍ਰਭਾਵ ਪਏਗਾ। ਸੋ ਇਹ ਸਾਰੀਆਂ ਚੀਜ਼ਾਂ ਦਾ ਤੁਸੀਂ ਖਿਆਲ ਰੱਖਣਾ ਅਤੇ
ਗੱਲਾਂ ਬਾਤਾਂ ਦਾ ਸਿਲਸਿਲਾ ਵੀ ਚੱਲਦਾ ਰਹੇਗਾ। ਅਤੇ ਅੱਜ ਐਤਵਾਰ ਹੈ, ਐਤਵਾਰ ਦੇ ਦਿਨ ਤੁਹਾਡੀਆਂ ਫਰਮਾਇਸ਼ਾਂ ਸਾਨੂੰ ਵਟਸਐਪ 'ਤੇ ਆਉਣੀਆਂ ਚਾਹੀਦੀਆਂ ਨੇ ਜੀ। ਸਾਡਾ ਵਟਸਐਪ ਨੰਬਰ ਹੈ 9465006268, ਅਤੇ ਜਦੋਂ ਤੱਕ ਅਸੀਂ ਤੁਹਾਡੀ ਫਰਮਾਇਸ਼ ਦੀ ਉਡੀਕ ਕਰਦੇ ਹਾਂ, ਉਦੋਂ ਤੱਕ ਸੁਣ ਲੈਂਦੇ ਹਾਂ ਇਹ ਪਿਆਰਾ ਜਿਹਾ ਗੀਤ।

ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਆਈ ਹੈ ਜੀ ਸਾਨੂੰ ਖਾਲਸਾ ਕਲੋਨੀ ਸਨੌਰ ਅਵਤਾਰ ਸਿੰਘ ਰਾਜੂ, ਸਰਬਜੀਤ ਕੌਰ ਲਾਡੀ, ਅਨਮੋਲ ਸਿੰਘ, ਨਵਨੀਤ ਸਿੰਘ ਵੱਲੋਂ। ਇਸ ਤੋਂ ਬਾਅਦ ਸਾਨੂੰ ਫਰਮਾਇਸ਼ ਕਰ ਰਹੇ ਨੇ ਪਾਂਡਰ ਕਵੜਾ ਤੋਂ, ਸ਼੍ਰੀ ਅਨਿਲ ਬੁਰਾਂਡੇ, ਊਸ਼ਾ ਬੁਰਾਂਡੇ, ਅਨੁਸ਼੍ਰੀ ਬੁਰਾਂਡੇ ਅਤੇ ਧਨਸ਼੍ਰੀ ਬੁਰਾਂਡੇ। ਆਓ ਸੁਣਦੇ ਹਾਂ ਇਹਨਾਂ ਦੀ ਰਲੀ ਮੇਰੀ ਫਰਮਾਇਸ਼ 'ਤੇ ਇਹ ਗੀਤ।

0: ਇਸੇ ਦੇ ਨਾਲ ਪ੍ਰੋਗਰਾਮ ਵਿਬਕਿਉਰ ਦੀ ਅੱਜ ਦੀ ਇਸ ਕੜੀ ਨੂੰ ਇੱਥੇ ਸਮਾਪਤ ਕਰਨ ਦੀ ਮੈਨੂੰ ਅਲੀਸ਼ਾ ਕੌਸ਼ਿਕ ਨੂੰ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲਾਓ ਜੀ, ਸ਼ਾਮ ਦੇ ਠੀਕ 7 ਵੱਜ ਰਹੇ ਨੇ ਅਤੇ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਮੌਕੇ ਦੀਆਂ ਕੁਝ ਖਾਸ ਸੁਰਖੀਆਂ। ਸੁਰਖੀਆਂ ਦੇ ਨਾਲ ਹਾਜ਼ਰ ਹਾਂ ਮੈਂ ਅਲੀਸ਼ਾ ਕੌਸ਼ਿਕ। ਭਾਰਤ ਅਤੇ ਨੀਦਰਲੈਂਡਸ ਆਪਣੇ ਦੁਵੱਲੇ ਸੰਬੰਧਾਂ ਨੂੰ ਰਾਜਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤ ਹੋਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸਵੀਡਨ ਦੇ 2 ਦਿਨਾਂ ਦੌਰੇ 'ਤੇ ਗੋਥਨਬਰਗ ਪਹੁੰਚ ਰਹੇ ਨੇ। ਭਾਰਤ ਨੇ ਕਿਹਾ ਹੈ ਕਿ ਹੋਰਮੂਜ਼ ਸਟ੍ਰੇਟ ਵਿੱਚ ਵਪਾਰਕ ਜਹਾਜ਼ਾਂ 'ਤੇ ਹਮਲੇ ਪ੍ਰਵਾਨਯੋਗ ਨਹੀਂ ਨੇ। ਜਨਗਣਨਾ 2026 ਤਹਿਤ 5 ਰਾਜਾਂ ਵਿੱਚ ਮਕਾਨਾਂ ਦੀ ਗਿਣਤੀ ਦੇ ਪਹਿਲੇ ਗੇੜ ਦਾ ਕੰਮ ਸ਼ੁਰੂ ਹੋ ਗਿਆ ਹੈ। ਪੰਜਾਬ ਵਿੱਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਸਮੇਤ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਹੋਣਗੀਆਂ। ਨਾਮਜ਼ਦਗੀਆਂ ਦੀ ਪੜਤਾਲ 18 ਮਈ ਨੂੰ ਹੋਵੇਗੀ, ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 19 ਮਈ ਹੈ। ਪਿਛਲੇ ਮਹੀਨੇ ਗੁਰਦਾਸਪੁਰ ਵਿੱਚ ਇੱਕ ਦੁਕਾਨ ਨੇੜੇ ਸੁੱਟੇ ਗਏ ਇੱਕ ਹੈਂਡ ਗ੍ਰਨੇਡ ਦੀ ਬਰਾਮਦਗੀ ਨਾਲ ਸੰਬੰਧਿਤ ਮਾਮਲੇ ਵਿੱਚ ਗੁਰਦਾਸਪੁਰ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਤਾਲਮੇਲ ਨਾਲ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਹੁਸ਼ਿਆਰਪੁਰ ਦੇ ਪਿੰਡ ਚੱਕ ਸਮਾਣਾ ਵਿੱਚ ਹਾਲ ਹੀ ਵਿੱਚ ਇੱਕ ਬੱਚੇ ਦੇ ਬੋਰਵੈਲ ਵਿੱਚ ਡਿੱਗਣ ਦੀ ਘਟਨਾ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹੇ ਭਰ ਵਿੱਚ ਸਾਰੇ ਖੁੱਲ੍ਹੇ ਪਏ ਬੋਰਵੈਲਾਂ ਦੀ ਤੁਰੰਤ ਜਾਂਚ ਅਤੇ ਸੀਲਿੰਗ ਦੇ ਸਖ਼ਤ ਹੁਕਮ ਜਾਰੀ ਕੀਤੇ ਨੇ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ 22 ਜੂਨ ਤੱਕ ਵੱਧ ਤੋਂ ਵੱਧ ਤਾਪਮਾਨ ਵਿੱਚ 4 ਤੋਂ 5 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦੀ ਸੰਭਾਵਨਾ ਜਤਾਈ ਹੈ। IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ 'ਚ ਪੰਜਾਬ ਕਿੰਗਸ ਦਾ ਮੁਕਾਬਲਾ ਰਾਇਲ ਚੈਲੇਂਜਰਸ ਬੈਂਗਲੁਰੂ ਨਾਲ ਹੋ ਰਿਹਾ ਹੈ। ਇੱਕ ਹੋਰ ਮੈਚ ਵਿੱਚ ਦਿੱਲੀ 'ਚ ਸ਼ਾਮੀ 7:30 ਵਜੇ ਰਾਜਸਥਾਨ ਰਾਇਲਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਹੋਵੇਗਾ। ਅਤੇ ਟੈਨਿਸ ਵਿੱਚ ਯੂਕਰੇਨ ਦੀ ਏਲੀਨਾ ਸਵੀਤੋਲੀਨਾ ਨੇ ਇਟਾਲੀਅਨ ਓਪਨ ਮਹਿਲਾ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। ਇਹ ਸਨ ਮੌਕੇ ਦੀਆਂ ਕੁਝ ਖਾਸ ਸੁਰਖੀਆਂ। ਸਮਾਂ ਮਿਲਾਓ, ਸ਼ਾਮ ਦੇ ਠੀਕ 7:02 ਹੋ ਰਹੇ ਨੇ ਅਤੇ ਹੁਣ ਤੁਸੀਂ ਸਰਵਣ ਕਰੋਗੇ ਬੰਦਗੀ। ਪ੍ਰੋਗਰਾਮ ਬੰਦਗੀ ਤਹਿਤ ਆਓ ਸਰਵਣ ਕਰਦੇ ਹਾਂ ਪਹਿਲਾ ਸ਼ਬਦ, ਜਿਸ ਦਾ ਗਾਇਨ ਕੀਤਾ ਹੈ ਭਾਈ ਸਮਨ ਸਿੰਘ ਰਾਗੀ ਨੇ।
1: ਇਹ ਦਾਨ ਦੇਸ਼ ਹੈ ਜਿੱਥੇ ਤੂੰ ਵਸਿਆ ਤੇ ਲੋਕਾਂ ਨੂੰ ਖਿੱਚ ਕੇ ਲਈ ਜਾ, ਲੋਕ ਮੱਥੇ ਰੱਖਣ ਵਾਸਤੇ ਤੇਰੇ ਚਰਨਾਂ ਤੇ ਪਹੁੰਚ। ਸਦਕੇ ਗੁਰੂ ਗੋਬਿੰਦ ਸਿੰਘ ਤੇਰਾ ਹੀ ਕਰਨਾ, ਸ਼ੁਕਰ ਹੈ ਜੇ ਗੁਰੂ ਕੇ ਪਿਆਰੇ ਗੁਰੂ ਕੇ ਸਿੱਖ ਦੀਦਾਰ ਉੱਥੇ ਕਰਨ ਵਾਸਤੇ ਜਾਣ, ਤੇ ਫਿਰ ਇਸ ਮਨ ਨਾਲ ਜਾਣ, ਇਸ ਖਿਆਲ ਨਾਲ ਜਾਣ ਕੇ ਧਨ ਸੁਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਤੂੰ ਰਹਿ ਰਹੇ, ਮੇਰੇ ਸੱਜਣ ਤੇ ਮੀਤ ਮਿੱਤਰ ਗਨੇਰੇ ਕਰਤਕੀ ਮੇਰਾ ਕਰਤਾ ਦੇਖ, ਧਨ ਸੁਮੀਤ ਧਨ ਸੁਦੇਸ਼ ਮੇਰੇ ਸੱਜਣ ਤੇ ਮੀਤ।

0: ਤੁਸੀਂ ਸਰਵਣ ਕਰ ਰਹੇ ਸੀ ਪ੍ਰੋਗਰਾਮ ਬੰਦਗੀ FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲਾਓ ਸ਼ਾਮ ਦੇ 7:30 ਹੋਣ ਜਾ ਰਹੇ ਨੇ ਅਤੇ ਹੁਣ ਤੋਂ ਕੁਝ ਦੇਰ ਵਿੱਚ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਉਡੀਕ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਦੇ 3 ਪੜਾਅ ਤੇ ਨੀਦਰਲੈਂਡਸ ਦੇ 2 ਦਿਨਾਂ ਦੌਰੇ ਤੋਂ ਬਾਅਦ ਸਵੀਡਨ ਦੇ ਗੋਥਨਬਰਗ ਪਹੁੰਚ ਗਏ ਨੇ। ਕੇਂਦਰੀ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਦੇਸ਼ ਨੇ ਇੱਕ ਦਿਨ ਵਿੱਚ ਰਿਕਾਰਡ 256.4 ਗੀਗਾਵਾਟ ਬਿਜਲੀ ਦੀ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਕਾਂਗਰਸ ਨੇਤਾ ਵੀਡੀ ਸਤੀਸ਼ਨ ਦੀ ਅਗਵਾਈ ਵਾਲੀ ਨਵੀਂ ਕੇਰਲਮ ਸਰਕਾਰ ਕੱਲ੍ਹ ਤਿਰੁਵਨੰਤਪੁਰਮ ਵਿੱਚ ਸਹੁੰ ਚੁੱਕੇਗੀ। ਇਰਾਨ ਨੇ ਐਲਾਨ ਕੀਤਾ ਕਿ ਫੌਜੀ ਸਾਜ਼ੋ ਸਮਾਨ ਲਿਜਾਣ ਵਾਲੇ ਦੁਸ਼ਮਣ ਦੇ ਜਹਾਜ਼ਾਂ ਨੂੰ ਹੌਰਮੁਸ ਜਲਮਾਰਗ ਤੋਂ ਲੰਘਣ ਦੀ ਆਗਿਆ ਨਹੀਂ ਦਏਗਾ। ਅਤੇ IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਪੰਜਾਬ ਕਿੰਗਸ ਨੂੰ 23 ਦੌੜਾਂ ਨਾਲ ਹਰਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਦੇ 3 ਪੜਾਅ ਤੇ ਨੀਦਰਲੈਂਡਸ ਦੇ 2 ਦਿਨਾਂ ਦੌਰੇ ਤੋਂ ਬਾਅਦ ਅੱਜ ਸਵੀਡਨ ਦੇ ਗੋਥਨਬਰਗ ਪਹੁੰਚ ਗਏ ਨੇ।

0: ਸ਼੍ਰੀ ਮੋਦੀ ਦੇ ਜਹਾਜ਼ ਨੂੰ ਸਵੀਡਿਸ਼ ਹਵਾਈ ਖੇਤਰ ਵਿੱਚ ਦਾਖਲ ਹੁੰਦੇ ਹੀ ਸਵੀਡਿਸ਼ ਗ੍ਰਿਪਿਨ ਲੜਾਕੂ ਜਹਾਜ਼ਾਂ ਵੱਲੋਂ ਸੁਰੱਖਿਆ ਦਿੱਤੀ ਗਈ। ਗੋਥਨਬਰਗ ਹਵਾਈ ਅੱਡੇ ਤੇ ਪਹੁੰਚਣ ਤੇ ਪ੍ਰਧਾਨ ਮੰਤਰੀ ਮੋਦੀ ਦਾ ਸਵੀਡਨ ਦੇ ਪ੍ਰਧਾਨ ਮੰਤਰੀ ਓਲਫ ਕ੍ਰਿਸਟਰਸਨ ਨੇ ਨਿੱਜੀ ਤੌਰ ਤੇ ਸਵਾਗਤ ਕੀਤਾ। ਸਵੀਡਨ ਦੇ ਆਪਣੇ ਦੋ ਦਿਨਾਂ ਦੌਰੇ ਦੌਰਾਨ ਪ੍ਰਧਾਨ ਮੰਤਰੀ ਅੱਜ ਆਪਣੇ ਸਵੀਡਿਸ਼ ਹਮਰੁਤਬਾ ਓਲਫ ਕ੍ਰਿਸਟਰਸਨ ਨਾਲ ਦੁਵੱਲੀ ਗੱਲਬਾਤ ਕਰਨਗੇ। ਦੋਵੇਂ ਨੇਤਾ ਆਪਣੇ ਸਬੰਧਾਂ ਦੇ ਸਮੁੱਚੇ ਪਹਿਲੂਆਂ ਦੀ ਸਮੀਖਿਆ ਕਰਨਗੇ ਅਤੇ ਵਪਾਰ, ਆਰਟੀਫਿਸ਼ੀਅਲ ਇੰਟੈਲੀਜੈਂਸ, ਉਭਰ ਦੀਆਂ ਤਕਨਾਲੋਜੀਆਂ, ਸਟਾਰਟਅਪਸ, ਮਜ਼ਬੂਤ ਸਪਲਾਈ ਚੇਨ, ਰੱਖਿਆ, ਪੁਲਾੜ, ਜਲਵਾਯੂ ਤਬਦੀਲੀ, ਯਤਨਾਂ ਅਤੇ ਸੰਪਰਕ ਵਰਗੇ ਖੇਤਰਾਂ ਵਿਚ ਸਹਿਯੋਗ ਲਈ ਨਵੇਂ ਮੌਕਿਆਂ ਬਾਰੇ ਚਰਚਾ ਕਰਨਗੇ। ਦੋਵੇਂ ਪ੍ਰਧਾਨ ਮੰਤਰੀ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸਲਾ ਫੋਨ ਡੇਅਰ ਲੇਨ ਨਾਲ ਇਕ ਪ੍ਰਮੁੱਖ ਕਾਰੋਬਾਰੀ ਮੰਚ ਯੂਰਪੀਅਨ ਰਾਊਂਡ ਟੇਬਲ ਫਾਰ ਇੰਡਸਟਰੀ ਨੂੰ ਸਾਂਝੇ ਤੌਰ ਤੇ ਸੰਬੋਧਨ ਕਰਨਗੇ। ਗੋਥਨਬਰਗ ਲਈ ਰਵਾਨਾ ਹੋਣ ਤੋਂ ਪਹਿਲਾਂ ਨੀਦਰਲੈਂਡਸ ਦੇ ਪ੍ਰਧਾਨ ਮੰਤਰੀ ਰੌਬ ਚੈਟਨ ਨੇ ਨਿੱਜੀ ਤੌਰ ਤੇ ਐਮਸਟਰਡਮ ਹਵਾਈ ਅੱਡੇ ਤੇ ਸ੍ਰੀ ਮੋਦੀ ਨੂੰ ਅਲਵਿਦਾ ਕੀਤਾ। ਨੀਦਰਲੈਂਡਸ ਦੀ ਆਪਣੇ ਦੋ ਦਿਨਾਂ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਰੌਬ ਚੈਟਨ ਨਾਲ ਦਵੱਲੀ ਗੱਲਬਾਤ ਕੀਤੀ। ਦੋਹਾਂ ਦੇਸ਼ਾਂ ਨੇ ਰੱਖਿਆ, ਮਹੱਤਵਪੂਰਨ ਖਣਿਜਾਂ ਅਤੇ ਹੋਰ ਮੁੱਖ ਖੇਤਰਾਂ ਵਿਚ ਸਹਿਯੋਗ ਵਧਾਉਣ ਲਈ 17 ਸਮਝੌਤਿਆਂ ਤੇ ਦਸਤਖਤ ਕੀਤੇ। ਦੋਵਾਂ ਨੇਤਾਵਾਂ ਨੇ ਪੱਛਮੀ ਏਸ਼ੀਆ ਦੀ ਹਾਲਤ ਅਤੇ ਆਲਮੀ ਊਰਜਾ ਸਪਲਾਈ ਅਤੇ ਵਪਾਰ ਨੈਟਵਰਕਾਂ ਬਾਰੇ ਇਸ ਦੇ ਪ੍ਰਭਾਵ ਬਾਰੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਨੀਦਰਲੈਂਡਸ ਦੇ ਉਨ੍ਹਾਂ ਦੇ ਦੌਰੇ ਨੇ ਦਵੱਲੇ ਸਬੰਧਾਂ ਨੂੰ ਨਵੀਂ ਗਤੀ ਪ੍ਰਦਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੇ ਆਪਣੀ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕੀਤਾ ਅਤੇ ਜਲ ਸਾਧਨਾ, ਸੈਮੀ ਕੰਡਕਟਰ, ਨਵੀਨਤਾ, ਰੱਖਿਆ, ਨਿਰੰਤਰ ਵਿਕਾਸ ਅਤੇ ਗਤੀਸ਼ੀਲਤਾ ਵਰਗੇ ਖੇਤਰਾਂ ਵਿਚ ਭਵਿੱਖ ਲਈ ਇਕ ਮਹੱਤਵਪੂਰਨ ਖਾਕਾ ਤਿਆਰ ਕੀਤਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਵਿੱਖ ਵਿਚ ਭਾਰਤ ਅਤੇ ਨੀਦਰਲੈਂਡਸ ਵਿਚਕਾਰ ਦੋਸਤੀ ਹੋਰ ਮਜ਼ਬੂਤ ਹੋਏਗੀ। ਉਨ੍ਹਾਂ ਨੇ ਹਵਾਈ ਅੱਡੇ ਤੇ ਨਿੱਘੇ ਸਵਾਗਤ ਅਤੇ ਉਨ੍ਹਾਂ ਨੂੰ ਵਿਦਾਇਗੀ ਦੇਣ ਲਈ ਪ੍ਰਧਾਨ ਮੰਤਰੀ ਰੌਬ ਚੈਟਨ ਦਾ ਧੰਨਵਾਦ ਕੀਤਾ। ਕੇਂਦਰੀ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਦੇਸ਼ ਨੇ ਇਕ ਦਿਨ ਵਿਚ ਰਿਕਾਰਡ 256.4 ਗੀਗਾਵਾਟ ਬਿਜਲੀ ਦੀ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਇਕ ਨਿੱਜੀ ਅਖਬਾਰ ਨਾਲ ਗੱਲਬਾਤ ਕਰਦਿਆਂ ਸ੍ਰੀ ਜੋਸ਼ੀ ਨੇ ਕਿਹਾ ਕਿ ਕੁੱਲ ਬਿਜਲੀ ਮੰਗ ਦਾ ਲਗਭਗ 33% ਨਵਿਆਉਣਯੋਗ ਊਰਜਾ ਸਰੋਤਾਂ ਤੋਂ ਪੂਰਾ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦਾ ਬਿਜਲੀ ਬੁਨਿਆਦੀ ਢਾਂਚਾ ਹੁਣ ਮਜ਼ਬੂਤ, ਵਧੇਰੇ ਭਰੋਸੇਮੰਦ ਅਤੇ ਭਵਿੱਖ ਦੀਆਂ ਜ਼ਰੂਰਤਾਂ ਲਈ ਤਿਆਰ ਹੈ। ਕਾਂਗਰਸ ਨੇਤਾ ਵੀ ਡੀ ਸਤੀਸ਼ਨ ਦੀ ਅਗਵਾਈ ਵਾਲੀ ਨਵੀਂ ਕੇਰਲਮ ਸਰਕਾਰ ਕੱਲ੍ਹ ਤਿਰੁਵਨੰਤਪੁਰਮ ਵਿਚ ਸਹੁੰ ਚੁੱਕੇਗੀ। ਕਾਂਗਰਸ ਨੇ ਇਸ ਮਹੀਨੇ ਦੀ 14 ਤਰੀਕ ਨੂੰ ਵੀ ਡੀ ਸਤੀਸ਼ਨ ਨੂੰ ਕੇਰਲਾ ਦਾ ਅਗਲਾ ਮੁੱਖ ਮੰਤਰੀ ਐਲਾਨਿਆ ਸੀ। ਕਾਂਗਰਸ ਦੀ ਅਗਵਾਈ ਵਾਲੇ ਯੁਨਾਈਟਿਡ ਡੈਮੋਕਰੈਟਿਕ ਫਰੰਟ UDF ਨੇ ਕੇਰਲਮ ਵਿਧਾਨ ਸਭਾ ਚੋਣਾਂ ਵਿਚ 2/3 ਤੋਂ ਵੱਧ ਬਹੁਮਤ ਹਾਸਲ ਕੀਤਾ ਸੀ। ਰੇਲ ਮੰਤਰਾਲੇ ਨੇ ਤ੍ਰਿਵੇਂਦਰਮ ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਦੇ 2 ਪਿਛਲੇ ਡੱਬਿਆਂ ਵਿਚ ਲੱਗੀ ਅੱਗ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਨੇ। ਅੱਜ ਤੜਕੇ ਕਰੀਬ 5:15 ਕੋਟਾ ਰੇਲਵੇ ਡਿਵੀਜ਼ਨ ਦੇ ਨਾਗਦਾ ਨੇੜੇ ਤ੍ਰਿਵੇਂਦਰਮ ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਦੇ 2 ਪਿਛਲੇ ਡੱਬਿਆਂ ਨੂੰ ਅੱਗ ਲੱਗ ਗਈ, ਜਿਨ੍ਹਾਂ ਵਿਚੋਂ ਇਕ ਗਾਰਡ ਕੋਚ ਅਤੇ ਇਕ AC 3-tier ਕੋਚ ਸੀ। ਮੰਤਰਾਲੇ ਨੇ ਕਿਹਾ ਕਿ ਕੋਚ ਦੀ ਸੁਰੱਖਿਆ ਪ੍ਰਣਾਲੀ ਕਾਰਨ ਗੱਡੀ ਆਪਣੇ ਆਪ ਰੁਕ ਗਈ। ਦੋਵਾਂ ਡੱਬਿਆਂ ਨੂੰ ਤੁਰੰਤ ਵੱਖ ਕਰ ਦਿੱਤਾ ਗਿਆ ਅਤੇ ਇਸ ਘਟਨਾ ਵਿਚ ਕੋਈ ਮੁਸਾਫਰ ਜ਼ਖਮੀ ਨਹੀਂ ਹੋਇਆ। ਰੇਲਵੇ ਨੇ ਰੇਲ ਡੱਬਿਆਂ ਵਿਚ ਅੱਗ ਬੁਝਾਉਣ ਵਾਲੀ ਪ੍ਰਣਾਲੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਰਕਾਰ ਨੇ ਕਿਹਾ ਕਿ CBSE ਦੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿਚ ਆਨ ਸਕਰੀਨ ਮਾਰਕਿੰਗ ਪ੍ਰਣਾਲੀ ਨਾਲ ਮੁਲਾਂਕਣ ਵਿਚ ਪਾਰਦਰਸ਼ਤਾ ਅਤੇ ਨਿਰਪੱਖਤਾ ਵਧੀ ਹੈ। ਅੱਜ ਨਵੀਂ ਦਿੱਲੀ ਵਿਚ 12ਵੀਂ ਜਮਾਤ ਦੇ ਨਤੀਜਿਆਂ ਬਾਰੇ ਬੋਲਦਿਆਂ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਕੱਤਰ ਸੰਜੇ ਕੁਮਾਰ ਨੇ ਕਿਹਾ ਕਿ ਵਿਦਿਆਰਥੀਆਂ ਨੇ ਮਾਰਕਿੰਗ ਅਤੇ ਪਾਸ ਫੀਸਦੀ ਵਿਚ ਥੋੜੀ ਜਿਹੀ ਗਿਰਾਵਟ ਤੇ ਚਿੰਤਾ ਪ੍ਰਗਟ ਕੀਤੀ ਹੈ। ਸਕੱਤਰ ਨੇ ਕਿਹਾ ਕਿ ਇਸ ਸਾਲ CBSE ਨੇ ਅਜਿਹੀ ਪ੍ਰਣਾਲੀ ਲਾਗੂ ਕੀਤੀ ਹੈ ਜਿਸ ਨਾਲ ਮੁਲਾਂਕਣ ਵਿਚ ਵਧੇਰੇ ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ CBSE ਨੇ ਪੁਨਰ ਮੁਲਾਂਕਣ ਫੀਸ ਘਟਾ ਦਿੱਤੀ ਹੈ। ਨਰਕੋਟਿਕਸ ਕੰਟਰੋਲ ਬਿਊਰੋ NCB ਨੇ ਭਾਰਤ ਮਿਆਂਮਾਰ ਸਰਹੱਦ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਅੰਤਰਰਾਸ਼ਟਰੀ ਨੈਟਵਰਕ ਖਿਲਾਫ਼ ਵੱਡੀ ਸਫਲਤਾ ਹਾਸਲ ਕੀਤੀ ਹੈ। NCB ਨੇ ਮਿਆਂਮਾਰ ਦੇ ਨਸ਼ੀਲੇ ਪਦਾਰਥਾਂ ਦੇ ਸਰਗਨਾ ਥਾਨ ਸਿਓਂਗ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਬਿਊਰੋ ਨੇ ਕਿਹਾ ਕਿ ਗ੍ਰਿਫ਼ਤਾਰੀ ਵਿਆਪਕ ਨਿਗਰਾਨੀ, ਖੁਫੀਆ ਜਾਣਕਾਰੀ, ਅੰਤਰ ਰਾਜੀ ਤਾਲਮੇਲ ਅਤੇ ਨਿਰੰਤਰ ਕਾਰਵਾਈ ਰਾਹੀਂ ਸੰਭਵ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੀ 31 ਨੂੰ ਆਕਾਸ਼ਵਾਣੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 134ਵਾਂ ਐਪੀਸੋਡ ਹੋਏਗਾ। ਪ੍ਰਧਾਨ ਮੰਤਰੀ ਵੱਲੋਂ ਇਸ ਪ੍ਰੋਗਰਾਮ ਵਿਚ ਸ਼ਾਮਲ ਕੀਤੇ ਜਾਣ ਲਈ ਵਿਸ਼ਿਆਂ ਜਾਂ ਮੁੱਦਿਆਂ ਬਾਰੇ ਤੁਸੀਂ ਆਪਣੇ ਸੁਝਾਅ ਦੇ ਸਕਦੇ ਹੋ। ਸੁਝਾਅ ਨਰਿੰਦਰ ਮੋਦੀ ਐਪ ਜਾਂ ਮਾਈ ਗੋਵ ਓਪਨ ਫੋਰਮ ਰਾਹੀਂ ਸਾਂਝੇ ਕੀਤੇ ਜਾ ਸਕਦੇ ਨੇ। ਵਿਕਲਪਕ ਤੌਰ ਤੇ ਤੁਸੀਂ ਟੋਲ ਫਰੀ ਨੰਬਰ 1800 11 78 00 ਤੇ ਵੀ ਡਾਇਲ ਕਰ ਸਕਦੇ ਹੋ ਤੇ ਪ੍ਰਧਾਨ ਮੰਤਰੀ ਲਈ ਆਪਣਾ ਸੰਦੇਸ਼ ਹਿੰਦੀ ਜਾਂ ਅੰਗਰੇਜ਼ੀ ਵਿਚ ਰਿਕਾਰਡ ਕਰ ਸਕਦੇ ਹੋ। ਰਿਕਾਰਡ ਕੀਤੇ ਗਏ ਕੁਝ ਸੰਦੇਸ਼ ਪ੍ਰਸਾਰਣ ਦਾ ਹਿੱਸਾ ਬਣ ਸਕਦੇ ਨੇ। ਸੁਝਾਅ ਇਸ ਮਹੀਨੇ ਦੀ 29 ਤਰੀਕ ਤੱਕ ਪ੍ਰਵਾਨ ਕੀਤੇ ਜਾਣਗੇ। ਈਰਾਨ ਨੇ ਐਲਾਨ ਕੀਤਾ ਹੈ ਕਿ ਉਹ ਫੌਜੀ ਸਾਜ਼ੋ ਸਮਾਨ ਲਿਜਾਣ ਵਾਲੇ ਦੁਸ਼ਮਣ ਦੇ ਜਹਾਜ਼ਾਂ ਨੂੰ ਰਣਨੀਤਿਕ ਤੌਰ ਤੇ ਮਹੱਤਵਪੂਰਨ ਹੋਰਮੂਜ਼ ਜਲ ਮਾਰਗ ਤੋਂ ਲੰਘਣ ਦੀ ਆਗਿਆ ਨਹੀਂ ਦਏਗਾ। ਇਹ ਜਲ ਮਾਰਗ ਕੇਂਦਰੀ ਵਿਸ਼ਵ ਊਰਜਾ ਵਪਾਰ ਲਈ ਇੱਕ ਪ੍ਰਮੁੱਖ ਸਮੁੰਦਰੀ ਲਾਂਘਾ ਹੈ। ਈਰਾਨ ਦੇ ਫਸਟ ਵਾਈਸ ਪ੍ਰੈਜੀਡੈਂਟ ਮੁਹੰਮਦ ਰਜ਼ਾ ਆਰਿਫ ਨੇ ਕਿਹਾ ਕਿ ਈਰਾਨ ਨੇ ਪਹਿਲਾਂ ਇਸ ਜਲ ਮਾਰਗ ਤੇ ਆਪਣੀ ਪੂਰੀ ਪ੍ਰਭੂਸੱਤਾ ਦੀ ਵਰਤੋਂ ਕਰਨ ਵਿਚ ਸੰਜਮ ਵਰਤਿਆ ਅਤੇ ਈਰਾਨ ਵਿਰੁੱਧ ਵਰਤੇ ਜਾਣ ਵਾਲੇ ਫੌਜੀ ਸਾਜ਼ਮਾਨ ਨੂੰ ਲੈ ਕੇ ਜਾਣ ਵਾਲੇ ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਨੀਤੀ ਬਦਲ ਦਿੱਤੀ ਜਾਏਗੀ। ਨੇਪਾਲ ਦੇ ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ ਨੇ 72ਵੀਂ ਵਾਰ ਮਾਊਂਟ ਐਵਰੈਸਟ ਤੇ ਚੜ੍ਹ ਕੇ ਇਤਿਹਾਸ ਰਚ ਦਿੱਤਾ ਹੈ। 56 ਸਾਲਾ ਕਾਮੀ ਰੀਤਾ ਸਭ ਤੋਂ ਵੱਧ ਵਾਰ ਐਵਰੈਸਟ ਸਰ ਕਰਨ ਵਾਲੇ ਸ਼ੇਰਪਾ ਬਣ ਗਏ ਨੇ। ਨੇਪਾਲ ਦੇ ਕੋਸ਼ੀ ਪ੍ਰਾਂਤ ਦੇ ਸੋਲੂਖੁੰਬੂ ਜ਼ਿਲ੍ਹੇ ਵਿੱਚ ਜਨਮੇ ਕਾਮੀ ਰੀਤਾ ਨੇ ਪਹਿਲੀ ਵਾਰ 1994 ਵਿੱਚ ਐਵਰੈਸਟ ਸਰ ਕੀਤੀ ਸੀ। ਆਈਪੀਐਲ ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਪੰਜਾਬ ਕਿੰਗਸ ਨੂੰ 23 ਦੌੜਾਂ ਨਾਲ ਹਰਾ ਦਿੱਤਾ ਹੈ। ਰਾਇਲ ਚੈਲੇਂਜਰਸ ਬੈਂਗਲੁਰੂ ਵੱਲੋਂ ਦਿੱਤੇ ਗਏ 223 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਕਿੰਗਸ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ਤੇ 199 ਦੌੜਾਂ ਹੀ ਬਣਾ ਸਕੀ। ਪਹਿਲਾਂ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ਤੇ 222 ਦੌੜਾਂ ਬਣਾਈਆਂ। ਇੱਕ ਹੋਰ ਮੈਚ ਵਿੱਚ ਦਿੱਲੀ ਵਿੱਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਹੋ ਰਿਹਾ ਹੈ। ਦਿੱਲੀ ਕੈਪੀਟਲਸ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਬੈਂਕਾਕ ਵਿੱਚ ਥਾਈਲੈਂਡ ਓਪਨ ਬੈਡਮਿੰਟਨ ਵਿੱਚ ਮਰਦਾਂ ਦੇ ਡਬਲਸ ਫਾਈਨਲ ਵਿੱਚ ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤੀ ਜੋੜੀ ਇੰਡੋਨੇਸ਼ੀਆ ਦੇ ਲੀਓ ਰੋਲੀ ਕਾਰਨੈਂਡੋ ਅਤੇ ਡੈਨੀਅਲ ਮਾਰਟਿਨ ਦੀ ਜੋੜੀ ਤੋਂ 12-21-23-25 ਨਾਲ ਹਾਰ ਗਈ। ਦਿੱਲੀ ਵਿੱਚ ਭਾਰਤੀ ਵਪਾਰ ਮੇਲਾ 12-15 ਅਗਸਤ ਤੱਕ ਹੋਏਗਾ। ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਨੇ ਕੱਲ੍ਹ ਭਾਰਤੀ ਵਪਾਰ ਮੇਲੇ ਦੀ ਵੈਬਸਾਈਟ ਦੀ ਸ਼ੁਰੂਆਤ ਕਰਨਗੇ। ਵਪਾਰ ਦੇ ਵਾਧੇ ਬਾਰੇ ਭਾਰਤੀ ਸੰਗਠਨ ਦੇ ਸਰਬ ਭਾਰਤੀ ਵਪਾਰੀ ਸੰਘ ਵੱਲੋਂ ਆਯੋਜਿਤ ਇਸ ਮਹੋਤਸਵ ਦਾ ਉਦੇਸ਼ ਦੇਸ਼ ਨੂੰ ਆਲਮੀ ਵਪਾਰ ਸਰੋਤ ਨਿਰਮਾਣ ਅਤੇ ਉੱਦਮਤਾ ਲਈ ਇੱਕ ਪ੍ਰਮੁੱਖ ਕੇਂਦਰ ਬਣਾਉਣਾ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਦੇ 3ਜੇ ਪੜਾਅ ਤੇ ਨੀਦਰਲੈਂਡਸ ਦੇ 2 ਦਿਨਾਂ ਦੌਰੇ ਤੋਂ ਬਾਅਦ ਸਵੀਡਨ ਦੇ ਗੋਥਨਬਰਗ ਪਹੁੰਚ ਗਏ ਨੇ। ਨਵੀਂ ਤੇ ਨਵਿਆਉਣ ਯੋਗ ਊਰਜਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਦੇਸ਼ ਨੇ ਇੱਕ ਦਿਨ ਵਿੱਚ ਰਿਕਾਰਡ 256.4 ਗੀਗਾਵਾਟ ਬਿਜਲੀ ਦੀ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਕਾਂਗਰਸ ਨੇਤਾ ਵੀ ਡੀ ਸਤੀਸ਼ਨ ਦੀ ਅਗਵਾਈ ਵਾਲੀ ਨਵੀਂ ਕੇਰਲਮ ਸਰਕਾਰ ਕੱਲ੍ਹ ਤਿਰੁਵਨੰਤਪੁਰਮ ਵਿੱਚ ਸਹੁੰ ਚੁੱਕੇਗੀ। ਤੇ ਈਰਾਨ ਨੇ ਐਲਾਨ ਕੀਤਾ ਕਿ ਫੌਜੀ ਸਾਜ਼ੋ ਸਮਾਨ ਲਿਜਾਣ ਵਾਲੇ ਦੁਸ਼ਮਣ ਦੇ ਜਹਾਜ਼ਾਂ ਨੂੰ ਹੋਰਮੁਜ਼ ਜਲ ਮਾਰਗ ਤੋਂ ਲੰਘਣ ਦੀ ਆਗਿਆ ਨਹੀਂ ਦਏਗਾ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਭਲ ਕੇ ਸਵੇਰੇ 8:30 ਤੇ ਹੋਏਗਾ। ਨਮਸਕਾਰ।
1: FM 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਇਨ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲਾਓ ਜੀ ਸ਼ਾਮ ਦੇ ਠੀਕ 7:40 ਹੋ ਰਹੇ ਨੇ ਤੇ ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹਾਂ ਮੈਂ ਅਲੀਸ਼ਾ ਕੌਸ਼ਿਕ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਵਿੱਚ ਫੋਨ ਲਾਈਨ ਰਾਹੀਂ ਤੁਹਾਡੀਆਂ ਫਰਮਾਇਸ਼ਾਂ ਲਈਆਂ ਜਾਣਗੀਆਂ। ਸਾਡਾ ਫੋਨ ਨੰਬਰ ਹੈ ਜੀ 0175-282-494 ਅਤੇ ਤੁਸੀਂ ਫੋਨ ਕਰਕੇ ਆਪਣੀਆਂ ਫਰਮਾਇਸ਼ਾਂ ਸਾਨੂੰ ਦੱਸ ਸਕਦੇ ਹੋ। ਹਿੰਦੀ ਅਤੇ ਪੰਜਾਬੀ ਗੀਤ ਦੋਵਾਂ ਦੀਆਂ ਫਰਮਾਇਸ਼ਾਂ ਚਲਾਈਆਂ ਜਾਣਗੀਆਂ। ਅਤੇ ਇਸੇ ਦੇ ਨਾਲ ਹੀ ਸਾਡੇ ਪ੍ਰੋਗਰਾਮ ਦੀ ਪਹਿਲੀ ਕਾਲ ਸਾਨੂੰ ਆ ਚੁੱਕੀ ਹੈ। ਉਹ ਸੁਣਦੇ ਹਾਂ ਸਰੋਤੇ ਕਿਹੜਾ ਗੀਤ ਸੁਣਨਾ ਪਸੰਦ ਕਰਨਗੇ। ਹੈਲੋ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਦੀਦਾਰ ਸੰਧੂ ਦਾ ਗੀਤ ਤੁਹਾਨੂੰ ਸੁਣਾ ਦਿੰਦੇ ਹਾਂ ਜੀ।

ਰਾਤ ਦੇ ਠੀਕ 8 ਵੱਜ ਰਹੇ ਨੇ ਤੇ ਹੁਣ ਵੇਲਾ ਹੋ ਗਿਆ ਹੈ ਮੌਕੇ ਦੀਆਂ ਕੁਝ ਖਾਸ ਸੁਰਖੀਆਂ ਦਾ। ਸੁਰਖੀਆਂ ਦੇ ਨਾਲ ਹਾਜ਼ਰ ਹਾਂ ਮੈਂ ਅਲੀਸ਼ਾ ਕੌਸ਼ਿਕ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਦੇ 3 ਪੜਾਅ ਤੇ ਸਵੀਡਨ ਦੇ ਗੋਥਨਬਰਗ ਪਹੁੰਚ ਗਏ ਨੇ। ਨਵੀਂ ਅਤੇ ਨਵਿਆਉਣਯੋਗ ਊਰਜਾ ਬਾਰੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਹੈ ਕਿ ਦੇਸ਼ ਨੇ ਇੱਕ ਦਿਨ ਵਿੱਚ ਰਿਕਾਰਡ 256.4 ਗੀਗਾਵਾਟ ਬਿਜਲੀ ਦੀ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਕਾਂਗਰਸ ਨੇਤਾ ਵੀ ਡੀ ਸਤੀਸਨ ਦੀ ਅਗਵਾਈ ਵਾਲੀ ਨਵੀਂ ਕੇਰਲਮ ਸਰਕਾਰ ਕੱਲ੍ਹ ਤਿਰੂਵਨੰਤਪੁਰਮ ਵਿੱਚ ਸਹੁੰ ਚੁੱਕੇਗੀ। ਸਰਕਾਰ ਨੇ ਕਿਹਾ ਹੈ ਕਿ CBSE ਦੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਔਨ ਸਕ੍ਰੀਨ ਮਾਰਕਿੰਗ ਪ੍ਰਣਾਲੀ ਨਾਲ ਮੁਲਾਂਕਣ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਵਧੀ ਹੈ। ਇਰਾਨ ਨੇ ਐਲਾਨ ਕੀਤਾ ਹੈ ਕਿ ਉਹ ਫੌਜੀ ਸਾਜ਼ੋ ਸਮਾਨ ਲਿਜਾਣ ਵਾਲੇ ਦੁਸ਼ਮਣ ਦੇ ਜਹਾਜ਼ਾਂ ਨੂੰ ਹੋਰਮੁਜ਼ ਜਲਮਾਰਗ ਤੋਂ ਲੰਘਣ ਦੀ ਇਜਾਜ਼ਤ ਨਹੀਂ ਦੇਵੇਗਾ। ਨੇਪਾਲ ਦੇ ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ ਨੇ 32ਵੀਂ ਵਾਰ ਮਾਊਂਟ ਐਵਰੈਸਟ ਤੇ ਚੜ੍ਹ ਕੇ ਇਤਿਹਾਸ ਰਚ ਦਿੱਤਾ ਹੈ। ਗੁਰਦਾਸਪੁਰ ਹੈਂਡ ਗ੍ਰਨੇਡ ਮਾਮਲੇ ਦੇ ਸੰਬੰਧ ਵਿੱਚ 3 ਵਿਅਕਤੀ ਗ੍ਰਿਫਤਾਰ। ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਸਹਿਕਾਰ ਭਾਰਤੀ ਪੰਜਾਬ ਜਾਗਰੂਕਤਾ ਸੰਗੋਸ਼ਠੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਹੈ। ਉਹਨਾਂ ਨੇ ਸਹਿਕਾਰਤਾ ਅੰਦੋਲਨ ਨੂੰ ਪਿੰਡਾਂ ਦੇ ਵਿਕਾਸ ਅਤੇ ਸਮਾਜਿਕ ਮਜ਼ਬੂਤੀ ਦਾ ਅਹਿਮ ਆਧਾਰ ਕਰਾਰ ਦਿੱਤਾ ਹੈ। ਪੰਜਾਬ ਵਿੱਚ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ, ਪਰ ਖਰੜ ਦੀਆਂ ਚੋਣਾਂ ਮੁਲਤਵੀ ਕਰਨ ਸੰਬੰਧੀ ਨਿਰਦੇਸ਼ ਜਾਰੀ। IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਰਾਇਲ ਚੈਲੰਜਰਸ ਬੈਂਗਲੁਰੂ ਨੇ ਪੰਜਾਬ ਕਿੰਗਜ਼ ਨੂੰ 23 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਸਨ ਮੌਕੇ ਦੀਆਂ ਕੁਝ ਖਾਸ ਸੁਰਖੀਆਂ। ਜਾਰੀ ਰੱਖਦੇ ਹਾਂ ਪ੍ਰੋਗਰਾਮ। ਸ਼ਾਮ ਸੁਹਾਨੀ। ਹੈਲੋ ਹੈਲੋ, ਲੱਗਦਾ ਹੈ ਸਾਡੇ ਕਾਲਰ ਦੀ ਕਾਲ ਕੱਟ ਗਈ ਹੈ, ਅਤੇ ਜਦ ਤੱਕ ਅਸੀਂ ਨਵੇਂ ਕਾਲਰ ਦੀ ਉਡੀਕ ਕਰਦੇ ਹਾਂ ਉਦੋਂ ਤੱਕ ਸੁਣ ਲੈਂਦੇ ਹਾਂ ਇਹ ਗੀਤ।

90 ਸਾਲਾਂ ਤੋਂ ਲੋਕਾਂ ਦੀ ਆਵਾਜ਼, ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ।

ਸਕੂਲ ਸਕੂਲ ਵਿੱਚ ਪਾਠ ਪੜ੍ਹਾਈਏ, ਪਾਣੀ ਨੂੰ ਗੰਦਾ ਹੋਣ ਤੋਂ ਬਚਾਈਏ, ਪਲਾਸਟਿਕ ਦੀ ਵਰਤੋਂ ਘਟਾਓ, ਪਾਣੀ ਨੂੰ ਗੰਦਲਾ ਹੋਣ ਤੋਂ ਬਚਾਓ, ਦੇਸ਼ ਵਿੱਚ ਜਾਗ੍ਰਿਤੀ ਫੈਲਾਓ, ਪਾਣੀ ਬਚਾਓ, ਦੇਸ਼ ਬਚਾਓ।

0: ਹਾਂ ਮੈਂ ਰਣਦੀਪ ਪੰਧੀਰ। ਇਸ ਪ੍ਰੋਗਰਾਮ ਦੇ ਵਿੱਚ ਸਾਹਿਤ ਨਾਲ ਸਾਂਝ ਪਾਉਂਦੇ ਹਾਂ ਸੁਣਦੇ ਹਾਂ ਇੱਕ ਕਹਾਣੀ ਆਲਮਜੋਤ। ਕਹਾਣੀਕਾਰ ਨੇ ਬਲਵੰਤ ਫਰਵਾਲੀ।
1: ਬਾਬਾ, ਗੁਲਾਮੀ ਨਾਲੋਂ ਤਾਂ ਚੰਗਾ ਬੰਦਾ ਪੈਦਾ ਹੀ ਨਾ ਹੋਵੇ। ਤੁਸੀਂ ਸੁਣਿਆ ਸਲੀਮ ਨੇ ਆਪਣੇ ਨੌਕਰ ਨਾਲ ਕਿੰਨਾ ਭੈੜਾ ਵਰਤਾਓ ਕੀਤਾ। ਵਿਚਾਰਾ ਰਫੀਕ, ਉਹ ਆਪਣਾ ਘਰ ਬਾਰ ਛੱਡੀ ਬੈਠਾ, ਇਹ ਉਹਦੇ ਨਾਲ ਗੁਲਾਮਾਂ ਵਾਲਾ ਵਿਵਹਾਰ ਕਰਦਾ। ਨਾਲੇ ਅੱਜ ਤਾਂ ਆਜ਼ਾਦੀ ਦਾ ਦੇਣਾ, ਖੁਸ਼ੀਆਂ ਨਾਲ ਮਨਾਉਣਾ ਚਾਹੀਦਾ। ਇਹ ਵਹਿਸ਼ੀ ਲੋਕ ਰੰਗ ਵਿੱਚ ਭੰਗ ਪਾਉਣ ਲੱਗੇ ਨੇ। ਆਜ਼ਾਦੀ ਆ, ਆਜ਼ਾਦੀ ਨੂੰ ਆਜ਼ਾਦੀ ਨਾਲ ਮਨਾਓ, ਖੁਸ਼ ਰਹੋ, ਖੁਸ਼ ਰਹਿਣ ਦਿਓ। ਹਾ ਹਾ ਹਾ, ਗੁੱਲੂ ਨੇ ਉੱਚੀ ਉੱਚੀ ਹੱਸਦਿਆਂ ਆਪਣਾ ਹੱਥ ਹਵਾ ਵਿੱਚ ਉਛਾਲਿਆ। ਉਸਨੇ ਹੱਸਦੇ ਹੋਏ ਨੇ ਬਾਬੇ ਆਲਮ ਵੱਲ ਦੇਖਿਆ, ਉਹ ਹੈਰਾਨ ਹੋ ਗਿਆ। ਉਸਨੇ ਦੇਖਿਆ ਬਾਬੇ ਦਾ ਚਿਹਰਾ ਤਾਂ ਇੱਕਦਮ ਉਤਰ ਗਿਆ ਸੀ, ਘਬਰਾਹਟ ਅਤੇ ਉਦਾਸੀ ਨੇ ਉਹਦਾ ਚਿਹਰਾ ਪੀਲਾ ਭੂਕ ਵਰਗਾ ਕਰ ਦਿੱਤਾ ਸੀ। ਬਾਬਾ ਕਿੰਨਾ ਹੀ ਸਮਾਂ ਉਸੇ ਤਰ੍ਹਾਂ ਉਦਾਸੀ ਵਿੱਚ ਅਹਿਲ ਬੈਠਾ ਰਿਹਾ। ਗੁੱਲੂ ਨੇ ਬੁਲਾਇਆ ਵੀ, ਪਰ ਬਾਬੇ ਨੇ ਆਪਣੀਆਂ ਅੱਖਾਂ ਧਰਤੀ ਵਿੱਚ ਗੱਡ ਦਿੱਤੀਆਂ। ਗੁੱਲੂ ਨੇ ਬਾਬੇ ਦਾ ਮੋਢਾ ਹਲੂਣਿਆ। ਬਾਬੇ ਨੇ ਹੌਲੀ ਹੌਲੀ ਆਪਣੀ ਨੀਵੀਂ ਚੁੱਕੀ ਤਾਂ ਉਹਦੀਆਂ ਅੱਖਾਂ ਵਿੱਚੋਂ ਪਾਣੀ ਵਗ ਰਿਹਾ ਸੀ। ਅੱਥਰੂ ਘਰਾਲਾਂ ਬਣ ਕੇ ਬਾਬੇ ਦੀ ਦਾੜ੍ਹੀ ਵਿੱਚ ਸਮਾਈ ਜਾ ਰਹੇ ਸਨ। ਗੁੱਲੂ ਬਾਬੇ ਦੀ ਹਾਲਤ ਦੇਖ ਕੇ ਪਛਤਾ ਰਿਹਾ ਸੀ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹਨੇ ਇਹੋ ਜਿਹੀ ਕਿਹੜੀ ਗਲਤੀ ਕਰ ਦਿੱਤੀ ਜਿਸ ਕਾਰਨ ਬਾਬਾ ਆਲਮ ਇੰਨਾ ਉਦਾਸ ਹੋ ਗਿਆ ਸੀ। ਉਸਨੇ ਬਾਬੇ ਅੱਗੇ ਆਪਣੇ ਹੱਥ ਜੋੜ ਦਿੱਤੇ ਅਤੇ ਉਹ ਗੋਡਿਆਂ ਪਾਰ ਹੋ ਕੇ ਬਾਬੇ ਦੇ ਪੈਰਾਂ ਵਿੱਚ ਬੈਠ ਗਿਆ। ਉਹ ਬਾਬੇ ਅੱਗੇ ਪਛਤਾਵਾ ਕਰ ਰਿਹਾ ਸੀ, ਪਰ ਬਾਬੇ ਨੇ ਉਹਨੂੰ ਮੋਢਿਆਂ ਤੋਂ ਫੜ ਕੇ ਫਿਰ ਤੋਂ ਆਪਣੇ ਕੋਲ ਮੰਜੇ ਉੱਪਰ ਬਿਠਾ ਲਿਆ। ਕੁਝ ਸਮਾਂ ਚੁੱਪ ਪਸਰੀ ਰਹੀ, ਫਿਰ ਬਾਬੇ ਨੇ ਆਪਣੀਆਂ ਹੰਝੂਆਂ ਭਰੀਆਂ ਅੱਖਾਂ ਨੂੰ ਦੋਵੇਂ ਹੱਥਾਂ ਨਾਲ ਪੂੰਝਿਆ, ਵੱਡਾ ਸਾਰਾ ਹੌਕਾ ਲਿਆ, ਆਪਣੇ ਸਲਾਬੇ ਹੋਏ ਗਲੇ ਨੂੰ ਖੰਗਾਰਿਆ। ਫਿਰ ਉਹ ਗੁੱਲੂ ਦੇ ਮੋਢੇ ਉੱਪਰ ਹੱਥ ਰੱਖਦਾ ਹੋਇਆ ਬੋਲਿਆ, ਪੁੱਤਰਾ, ਆਜ਼ਾਦੀ ਕਿਹੜਾ ਬਹੁਤੀ ਵਧੀਆ, ਅੱਜ ਅਸੀਂ ਆਜ਼ਾਦੀ ਦੀਆਂ ਖੁਸ਼ੀਆਂ ਮਨਾ ਰਹੇ ਹਾਂ, ਪਰ ਮੈਨੂੰ 47 ਦੀ ਉਹ ਆਜ਼ਾਦੀ ਨਹੀਂ ਭੁੱਲਦੀ ਜਿਹਨੇ ਮੇਰਾ ਸਭ ਕੁਝ ਖਤਮ ਕਰ ਦਿੱਤਾ ਸੀ। ਮੇਰੀ ਅੰਮੀ, ਮੇਰਾ ਅੱਬੂ ਪਲਾਂ ਵਿੱਚ ਝਟਕਾ ਕੇ ਰੱਖ ਦਿੱਤੇ ਸੀ, ਹੋਰ ਤਾਂ ਹੋਰ ਮੇਰੀ ਜੋਤ ਵੀ ਇਹਨਾਂ ਕਾਲੀਆਂ ਹਨੇਰੀਆਂ ਨੇ ਹਮੇਸ਼ਾ ਲਈ ਬੁਝਾ ਦਿੱਤੀ ਸੀ। ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਆਜ਼ਾਦ ਕਰਾਉਂਦਾ ਕਰਾਉਂਦਾ ਮਨੁੱਖ ਧਰਮਾਂ ਦਾ ਗੁਲਾਮ ਬਣ ਗਿਆ ਸੀ। ਜਿਸ ਇਨਸਾਨ ਨੇ ਕਦੀ ਯਾਦ ਵੀ ਨਹੀਂ ਸੀ ਕੀਤਾ ਕਿ ਉਹ ਹਿੰਦੂ ਆ, ਸਿੱਖ ਆ ਜਾਂ ਮੁਸਲਮਾਨ ਆ, ਪਰ ਉਸ ਵਕਤ ਇਹਨਾਂ ਸਾਰਿਆਂ 'ਤੇ ਪਤਾ ਨਹੀਂ ਕੀ ਭੂਤ ਸਵਾਰ ਹੋ ਗਿਆ ਸੀ। ਇਨਸਾਨਾਂ ਨੇ ਇਨਸਾਨਾਂ ਦੀਆਂ ਬਲੀਆਂ ਚੜ੍ਹਾ ਦਿੱਤੀਆਂ, ਮਾਂ ਨੂੰ ਵੰਡ ਦਿੱਤਾ, ਪੰਜ ਭਰਾਵਾਂ ਨੂੰ ਇੱਕ ਦੂਜੇ ਤੋਂ ਵੱਖ ਕਰ ਦਿੱਤਾ, ਹਰ ਇਨਸਾਨ ਧਰਮ ਦਾ ਠੇਕੇਦਾਰ ਬਣ ਗਿਆ ਸੀ। ਬਾਬਾ ਕਿੰਨਾ ਸਮਾਂ ਅਸਮਾਨ ਵੱਲ ਤੱਕਦਾ ਰਿਹਾ, ਫਿਰ ਉਹ ਖੁਸ਼ੀ ਵਿੱਚ ਸਿਰ ਹਿਲਾ ਕੇ ਬੋਲਿਆ, ਇਸ ਤੋਂ ਪਹਿਲਾਂ ਸਮਾਂ ਕਿੰਨਾ ਚੰਗਾ ਸੀ। ਧਰਮ ਸਾਂਝ ਦਾ ਦੀਵਾ ਸੀ, ਪੰਜ ਪਾਣੀ ਇੱਕੋ ਧਰਤੀ ਮਾਂ ਦੀ ਗੋਦ ਵਿੱਚ ਖੇਡਦੇ ਸੀ। ਲੋਕਾਂ ਨੂੰ ਭੋਰਾ ਵੀ ਖਿਆਲ ਨਹੀਂ ਸੀ ਆਉਂਦਾ ਕਿ ਉਹ ਸਿੱਖ ਆ ਕਿ ਮੁਸਲਿਮ, ਈਦ ਆ ਕਿ ਦਿਵਾਲੀ, ਮਸੀਤ ਆ ਕਿ ਗੁਰਦੁਆਰਾ। ਲੋਕ ਇਕੱਠੇ ਰਹਿੰਦੇ ਸੀ, ਇਕੱਠੇ ਕੰਮ ਕਰਦੇ ਸੀ, ਇਕੱਠੇ ਹੀ ਤਿਉਹਾਰ ਮਨਾਉਂਦੇ ਸੀ, ਇੱਕ ਦੂਜੇ ਦੇ ਕੋਠੇ ਲਿਪਦੇ, ਹਲ ਵਾਹੁੰਦੇ, ਆਫਤਾਂ ਪਾਉਂਦੇ, ਨੱਚਦੇ ਟੱਪਦੇ ਮੇਲੇ ਜਾਂਦੇ, ਸਾਂਝਾਂ ਪਾਉਂਦੇ, ਸਿੰਝਾਂ ਪਾਉਂਦੇ, ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝਾ ਕਰਦੇ ਸੀ। ਕਿਸੇ ਨਾਲ ਵੈਰ ਵਿਰੋਧ ਨਹੀਂ ਸੀ। ਬਾਬਾ ਨਾਨਕ ਸਾਂਝਾ ਸੀ, ਨਨਕਾਣਾ ਸਾਂਝਾ ਸੀ, ਸਰਬੱਤ ਉਦੋਂ ਸਾਡੀ ਮੱਤ ਵਿੱਚ ਸੀ ਪੁੱਤਰਾ। ਹੁਣ ਮੱਤ ਤਾਂ ਬਹੁਤ ਹੈ, ਪਰ ਸਰਬੱਤ ਨੂੰ ਸਾਡੀ ਕੱਟੜਤਾ ਖਾ ਗਈ। ਮੈਨੂੰ ਉਹ ਪੰਜਾਬ ਨਹੀਂ ਭੁੱਲਦਾ, ਰੂਹਾਂ ਦੇ ਪਿਆਰ ਵਿੱਚ ਭਿੱਜਿਆ ਪੰਜਾਬ। ਬਾਬੇ ਆਲਮ ਦੀਆਂ ਗੱਲਾਂ ਕਰਦੇ ਕਰਦੇ ਦੀਆਂ ਅੱਖਾਂ ਚਮਕ ਉੱਠੀਆਂ। ਇਸ ਤਰ੍ਹਾਂ ਲੱਗਦਾ ਸੀ ਜਿਵੇਂ 47 ਦੇ ਸਾਂਝੇ ਪੰਜਾਬ ਨੇ ਉਸ ਦੀਆਂ ਆਂਦਰਾਂ ਵਿੱਚ ਖੁਸ਼ੀ ਭਰ ਦਿੱਤੀ ਹੋਵੇ। ਉਹਦੇ ਚਿਹਰੇ ਦਾ ਨੂਰ ਹੁਣ ਬੀਤੇ ਪੰਜਾਬ ਦੀ ਮੁਹੱਬਤ ਭਰੀ ਤਸਵੀਰ ਬਿਆਨ ਕਰ ਰਿਹਾ ਸੀ। ਉਹ ਭਾਵੇਂ ਚੁੱਪ ਸੀ, ਪਰ ਉਹਦੀਆਂ ਚਮਕਦੀਆਂ ਅੱਖਾਂ ਬੀਤੇ ਦੀ ਕਹਾਣੀ ਆਖ ਰਹੀਆਂ ਸਨ। ਉਹਨੇ ਅੱਖਾਂ ਨੂੰ ਝਪਕਿਆ, ਉਹ ਗੁੱਲੂ ਦੇ ਚਿਹਰੇ ਵੱਲ ਮੁਸਕਰਾ ਕੇ ਬੋਲਿਆ, ਚਾਚਾ ਦਲੀਪ ਸਿੰਘ ਅਤੇ ਅੱਬੂ ਦੋਵਾਂ ਦੇ ਦਿਲ ਤੋਂ ਨੇੜਤਾ ਸੀ। ਚਾਚਾ ਦਲੀਪ ਸਿੰਘ ਦੀ ਧੀ ਗਗਨਜੋਤ ਸੀ, ਅਸੀਂ ਹਾਣੀ ਪ੍ਰਮਾਣੀ ਸੀ। ਉਹਦੇ ਨਾਲ ਮੈਂ ਜ਼ਿੰਦਗੀ ਦੇ ਬਿਹਤਰੀਨ ਲਮ੍ਹੇ ਗੁਜ਼ਾਰੇ ਸੀ, ਨਾ ਭੁੱਲਣ ਯੋਗ ਪਲ, ਨਾ ਭੁੱਲਣ ਯੋਗ ਯਾਦਾਂ। ਜਦੋਂ ਦੀ ਹੋਸ਼ ਸੰਭਾਲੀ ਸੀ, ਅਸੀਂ ਦੋਵੇਂ ਪਰਛਾਵੇਂ ਵਾਂਗ ਹਮੇਸ਼ਾ ਨਾਲ ਨਾਲ ਰਹਿੰਦੇ ਸੀ। ਅਸੀਂ ਸਾਰਾ ਬਚਪਨ ਅਤੇ ਅਧੂਰੀ ਜਵਾਨੀ ਹਮਰਾਜ ਬਣ ਕੇ ਬਿਤਾਈ ਸੀ। ਅਸੀਂ ਇਕੱਠੇ ਪੜ੍ਹਨ ਜਾਣਾ, ਇਕੱਠੇ ਹੀ ਵਾਪਸ ਆਉਣਾ, ਮਸੀਤ ਅਤੇ ਗੁਰਦੁਆਰਾ ਨਾਲ ਨਾਲ ਸੀ। ਮੈਂ ਮਸੀਤ ਚਲੇ ਜਾਣਾ ਅਤੇ ਉਹਨੇ ਗੁਰਦੁਆਰੇ, ਅਸੀਂ ਵਾਪਸ ਵੀ ਇਕੱਠਿਆਂ ਨੇ ਆਉਣਾ। ਜੇ ਕੋਈ ਲੇਟ ਹੋ ਜਾਂਦਾ ਤਾਂ ਦੂਜਾ ਉਹਦੀ ਉਡੀਕ ਕਰਦਾ ਸੀ। ਇੱਕ ਦਿਨ ਮੈਂ ਲੇਟ ਹੋ ਗਿਆ ਸੀ, ਗਗਨਜੋਤ ਕਿੰਨਾ ਹੀ ਸਮਾਂ ਮੈਨੂੰ ਉਡੀਕਦੀ ਰਹੀ। ਮੈਂ ਜਦੋਂ ਮਸੀਤੋਂ ਨਿਕਲਿਆ ਤਾਂ ਮਸੀਤ ਦੇ ਬਾਹਰ ਹੀ ਖੜ੍ਹੀ ਸੀ, ਉਹਦੀਆਂ ਅੱਖਾਂ ਵਿੱਚ ਨਾਰਾਜ਼ਗੀ ਦਾ ਮੰਜਰ ਸੀ, ਉਦਾਸੀ ਉਹਦੇ ਫੁੱਲਾਂ ਦੀ ਫੜਫੜਾਹਟ ਤੋਂ ਸਾਫ਼ ਝਲਕ ਰਹੀ ਸੀ। ਉਹਦੀਆਂ ਅੱਖਾਂ ਝਰਨਾ ਬਣ ਫੁੱਟ ਪਈਆਂ ਸਨ। ਉਹਨੇ ਮੈਨੂੰ ਦੇਖ ਕੇ ਆਪਣਾ ਮੂੰਹ ਪਵਾ ਲਿਆ, ਮੈਂ ਉਹਦੇ ਅੱਗੇ ਹੋ ਕੇ ਉਹਨੂੰ ਬੁਲਾਇਆ ਤਾਂ ਉਹ

0: ਜੇ ਪਾਸੇ ਮੂੰਹ ਪਾ ਕੇ ਬੋਲੀ, ਮੈਂ ਨਹੀਂ ਜੇ ਬੋਲਣਾ ਤੇਰੇ ਨਾਲ, ਇੰਨੀ ਦੇਰ ਕਿਉਂ ਕੀਤੀ? ਮੈਂ ਆਪਣੇ ਬੰਦ ਕੀਤੇ ਬੁੱਕ ਨੂੰ ਉਸ ਵੱਲ ਵਧਾਇਆ ਅਤੇ ਪੁੱਛਿਆ, ਭਲਾ ਦੱਸ ਖਾਂ ਇਹਦੇ ਵਿੱਚ ਕੀ ਆ? ਮੈਨੂੰ ਕੀ ਪਤਾ ਕੀ ਆ ਇਹਦੇ 'ਚ? ਉਹ ਬੁੱਕ ਵੱਲ ਦੇਖਦੀ ਹੋਈ ਉਸੇ ਨਾਰਾਜ਼ਗੀ ਵਿੱਚ ਬੋਲੀ। ਮੈਂ ਆਪਣਾ ਬੁੱਕ ਉਹਦੇ ਅੱਗੇ ਕਰਕੇ ਖੋਲ੍ਹ ਦਿੱਤਾ। ਉਹ ਖੁਸ਼ੀ 'ਚ ਚਲਾਈ, ਗੁਲਾਬ, ਹਾਏ ਮੈਂ ਮਰ ਜਾਂ, ਕਿੰਨਾ ਸੋਹਣਾ! ਉਹਨੂੰ ਗੁਲਾਬ ਦੇ ਫੁੱਲ ਬਹੁਤ ਪਸੰਦ ਸੀ। ਹੁਣ ਉਹ ਗੁਲਾਬ ਦੀ ਖੁਸ਼ਬੂ ਲੈ ਕੇ ਖੁਸ਼ ਹੋ ਰਹੀ ਸੀ। ਮੈਂ ਵੀ ਉਹਨੂੰ ਖੁਸ਼ ਹੁੰਦੀ ਨੂੰ ਦੇਖ ਕੇ ਖਿੜਦਾ ਜਾ ਰਿਹਾ ਸੀ। ਅਸੀਂ ਨੱਚਦੇ ਹੋਏ ਆਪਣੇ ਘਰਾਂ ਵੱਲ ਨੂੰ ਆ ਗਏ। ਘਰ ਕੋਲ ਆ ਕੇ ਮੈਂ ਉਹਨੂੰ ਕਿਹਾ, ਗਗਨ ਆ ਜਾ, ਆਪਾਂ ਸਾਡੇ ਘਰ ਖੇਡਾਂਗੇ। ਉਹ ਮੈਨੂੰ ਅੰਗੂਠਾ ਦਿਖਾਉਂਦੀ ਹੋਈ ਆਪਣੇ ਘਰ ਵੱਲ ਦੌੜ ਗਈ। ਮੈਂ ਵੀ ਉਹਦੇ ਪਿੱਛੇ ਹੀ ਚਲਿਆ ਗਿਆ। ਮੈਂ ਉਹਨੂੰ ਗੁੱਤ ਤੋਂ ਫੜ ਕੇ ਉਹਦੀ ਨਿੱਕੀਆਂ ਨਿੱਕੀਆਂ ਮੁੱਕੀਆਂ ਮਾਰਨ ਲੱਗਿਆ। ਉਹਦੀ ਬੀਬੀ ਨੇ ਕੋਠੇ ਅੰਦਰੋਂ ਨਿਕਲ ਕੇ ਮੇਰੇ ਚਪੇੜਾਂ ਧਰ ਦਿੱਤੀਆਂ। ਮੈਂ ਉੱਚੀ ਉੱਚੀ ਰੋਣ ਲੱਗਿਆ। ਗਗਨ ਮੈਨੂੰ ਦੇਖ ਕੇ ਹੋਰ ਉੱਚੀ ਉੱਚੀ ਰੋਣ ਲੱਗ ਪਈ। ਉਹਨੇ ਮੇਰੀਆਂ ਅੱਖਾਂ ਪੂੰਝ ਕੇ ਫਿਰ ਆਪਣੀਆਂ ਅੱਖਾਂ ਪੂੰਝੀਆਂ। ਉਹਦੀ ਬੀਬੀ ਨੇ ਇਹ ਦੇਖ ਕੇ ਫਿਰ ਸਾਨੂੰ ਦੋਵਾਂ ਨੂੰ ਹੀ ਆਪਣੀ ਬੁੱਕਲ ਵਿੱਚ ਲੈ ਲਿਆ। ਅਸੀਂ ਜਿੱਥੇ ਵੀ ਜਾਂਦੇ ਇਕੱਠੇ ਹੀ ਜਾਂਦੇ। ਇਕੱਠਿਆਂ ਨੇ ਹੀ ਅਸੀਂ ਮੇਰੀ ਅੰਮੀ ਕੋਲੋਂ ਬਾਤਾਂ ਸੁਣਨੀਆਂ। ਮੇਰੀ ਅੰਮੀ ਨੇ ਨਾਲੇ ਚਰਖਾ ਕੱਤੀ ਜਾਣਾ, ਨਾਲੇ ਸਾਨੂੰ ਬਾਤਾਂ ਸੁਣਾਈ ਜਾਣੀਆਂ। ਇੱਕ ਵਾਰ ਅੰਮੀ ਨੇ ਕਾਣੀਆਂ ਕੁੜੀਆਂ ਵਾਲੀ ਬਾਤ ਸੁਣਾਈ ਤਾਂ ਗਗਨ ਹੋਪਕੀ ਰੋਣ ਲੱਗ ਪਈ। ਫਿਰ ਮੈਂ ਕਿੰਨਾ ਸਮਾਂ ਉਹਨੂੰ ਕਾਣੀਆਂ ਕੁੜੀਆਂ ਦੀ ਗੱਲ ਯਾਦ ਕਰਵਾ ਕੇ ਖਿਝਾਉਂਦਾ ਰਿਹਾ। ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਗਈ, ਤਿਵੇਂ ਤਿਵੇਂ ਸਾਡੇ ਵਿਚਕਾਰ ਦੀ ਦੂਰੀ ਵੱਧਦੀ ਗਈ। ਇਹ ਦੂਰੀ ਸਰੀਰਕ ਰੂਪ ਵਿੱਚ ਵੱਧ ਰਹੀ ਸੀ, ਦਿਲ ਤੋਂ ਅਸੀਂ ਇੱਕ ਦੂਜੇ ਦੇ ਨੇੜੇ ਹੁੰਦੇ ਜਾ ਰਹੇ ਸੀ। ਸਾਡੀ ਸਾਂਝ ਮੁਹੱਬਤ ਵਿੱਚ ਬਦਲ ਗਈ ਸੀ। ਵੈਸੇ ਸਾਨੂੰ ਇਸ ਗੱਲ ਦਾ ਇਲਮ ਸੀ ਕਿ ਮੈਂ ਮੁਸਲਮਾਨ ਹਾਂ ਅਤੇ ਉਹ ਸਿੱਖ। ਸਾਡਾ ਪਿਆਰ ਪਰਵਾਹ ਨਹੀਂ ਹੋ ਸਕਦਾ, ਪਰ ਅਸੀਂ ਕਿਸੇ ਵੀ ਕੀਮਤ ਉੱਪਰ ਇੱਕ ਦੂਜੇ ਤੋਂ ਵੱਖ ਹੋਣ ਲਈ ਤਿਆਰ ਨਹੀਂ ਸੀ। ਸਗੋਂ ਸਾਨੂੰ ਤਾਂ ਲੱਗਦਾ ਸੀ ਕਿ ਪਿਆਰ ਹੀ ਇਹਨਾਂ ਜਾਤਾਂ ਪਾਤਾਂ ਅਤੇ ਧਰਮਾਂ ਦੀਆਂ ਕੰਧਾਂ ਨੂੰ ਢਾਹ ਸਕਦਾ। ਹੁਣ ਸਾਡਾ ਪਿਆਰ ਕੌੜੀ ਵੇਲ ਵਾਂਗ ਵੱਧ ਰਿਹਾ ਸੀ। ਅਸੀਂ ਪਾਣੀ ਵਿੱਚ ਮਧਾਣੀ ਪਾ ਕੇ ਇਹਨੂੰ ਰਿੜਕੀ ਜਾ ਰਹੇ ਸੀ। ਗੰਢਾਂ ਪੀੜ੍ਹੀਆਂ ਹੋ ਰਹੀਆਂ ਸੀ, ਭਾਵਨਾਵਾਂ ਦਾ ਸਮੁੰਦਰ ਠਾਠਾ ਮਾਰ ਰਿਹਾ ਸੀ। ਇੱਕ ਦਿਨ ਮੈਂ ਗਗਨ ਨੂੰ ਕਿਹਾ, ਗਗਨ ਤੇਰਾ ਨਾਂ ਕਿੰਨਾ ਸੋਹਣਾ! ਗਗਨ ਦੀ ਜੋਤ, ਆਕਾਸ਼ ਦੀ ਜੋਤ, ਤਾਰਿਆਂ ਦੀ ਲੋ, ਦੁਨੀਆਂ ਨੂੰ ਰੌਸ਼ਨ ਕਰਨ ਵਾਲੀ ਲੋ, ਚੱਲੀਏ ਜੇ ਤੂੰ ਅੰਬਰ ਦੀ ਬਜਾਏ ਇਸ ਆਲਮ ਦੀ ਜੋਤ ਬਣ ਜਾਵੇ ਤਾਂ ਮੇਰੇ ਸੁੰਨ ਮਸੁੰਨ ਆਲਮ ਵਿੱਚ ਵੀ ਰੌਸ਼ਨੀ ਭਰ ਜਾਵੇ, ਬਹਾਰ ਆ ਜਾਵੇ। ਜੋਤ ਮੇਰੀ ਗੱਲ ਨੂੰ ਵਿੱਚੋਂ ਹੀ ਕੱਟਦੀ ਹੋਈ ਬੋਲੀ, ਚੱਲਿਆ ਜੇ ਮੈਨੂੰ ਆਲਮ ਦੀ ਪਨਾਹ ਮਿਲ ਜਾਵੇ ਤਾਂ ਮੈਂ ਅੰਬਰ ਤੋਂ ਕੀ ਲੈਣਾ, ਮੈਂ ਤਾਂ ਆਲਮ ਦੀ ਜੋਤ ਬਣ ਕੇ ਰਹਿ ਜਾਵਾਂ। ਉਹਨੇ ਆਖਦੀ ਨੇ ਮੈਨੂੰ ਧਾਗਲ ਵੱਕੜੀ ਪਾ ਲਈ। ਜੋਤ, ਜਦੋਂ ਤੂੰ ਮੈਨੂੰ ਆਲਮ ਆਖਦੀ ਹੈ ਨਾ ਤਾਂ ਤੇਰੇ ਬੁੱਲ ਮਾਂ 'ਤੇ ਜਾ ਕੇ ਰੁਕਦੇ ਨੇ, ਤਾਂ ਇਹਨਾਂ ਨੂੰ ਦੇਖ ਕੇ ਐਵੇਂ ਲੱਗਦਾ ਜਿਵੇਂ ਕੋਈ ਕਲੀ ਭੋਰੇ ਤੋਂ ਡਰ ਕੇ ਖੇਡਦੀ ਖੇਡਦੀ ਖੇਡ ਨੂੰ ਹੀ ਰੁਕ ਗਈ ਹੋਵੇ। ਅਤੇ ਜਦੋਂ ਤੂੰ ਹੱਸਦੀ ਹੈ ਤਾਂ ਤੇਰੇ ਵੱਖ ਵੱਖ ਹੋਏ ਬੁੱਲ ਖਿੜਦਾ ਗੁਲਾਬ ਹੋ ਜਾਂਦੇ ਨੇ। ਸ਼ਾਇਦ ਹੀ ਦੁਨੀਆ ਦਾ ਕੋਈ ਅਜਿਹਾ ਫੁੱਲ ਹੋਵੇ ਜੋ ਤੇਰੇ ਬੁੱਲਾਂ ਵਾਂਗ ਖਿੜਿਆ ਹੋਵੇ। ਸਾਡੀ ਮੁਹੱਬਤ ਪਰ ਜੋਬਨ ਉੱਪਰ ਸੀ, ਪਰ ਸਾਡੀ ਮੁਹੱਬਤ ਦੇ ਜੋਬਨ ਨੂੰ ਕਿਸੇ ਦੀ ਨਜ਼ਰ ਲੱਗ ਗਈ ਸੀ। ਲੱਗਦਾ ਸੀ ਜਿਵੇਂ ਅਸੀਂ ਕੋਈ ਟੂਣਾ ਟੱਪ ਗਏ ਹੋਈਏ, ਕਿਉਂਕਿ ਉਨੀ ਦਿਨੀ ਚਾਰ ਚੁਫੇਰਿਓਂ ਦੰਗਿਆਂ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਪਰ ਸਾਡੇ ਵੱਲ ਅਜੇ ਸੁੱਖ ਸ਼ਾਂਤੀ ਸੀ। ਫਿਰ ਸਾਡਾ ਸੁੱਖ ਅਤੇ ਸਾਡੀ ਸ਼ਾਂਤੀ ਵੀ ਚਿੰਤਾ 'ਚ ਬਦਲ ਗਈ। ਫਿਰ ਇਹ ਖਬਰਾਂ ਆਮ ਜਿਹੀਆਂ ਹੋ ਗਈਆਂ। ਗੁਰੂ ਘਰ ਮਸੀਤਾਂ ਅੱਗ ਵਿੱਚ ਸੜਨ ਲੱਗੀਆਂ। ਸਿੱਖ ਮੁਸਲਿਮ ਇੱਕ ਦੂਜੇ ਨੂੰ ਮਾਰਨ ਮਰਵਾਉਣ ਲੱਗੇ। ਵੱਢ ਟੁੱਕ ਹੋਣ ਲੱਗੀ। ਨਿੱਕੀ ਜਿਹੀ ਘਟਨਾ ਵੀ ਜੰਗਲ ਦੀ ਅੱਗ ਵਾਂਗ ਫੈਲ ਜਾਂਦੀ। ਇਸ ਅੱਗ ਉੱਪਰ ਪਾਣੀ ਪਾਉਣ ਵਾਲਾ ਵੀ ਸਭ ਨੂੰ ਤੇਲ ਛਿੜਕਣ ਵਾਲਾ ਹੀ ਲੱਗਦਾ ਸੀ, ਕਿਉਂਕਿ ਆਪਸੀ ਭਰੋਸਾ ਖਤਮ ਹੁੰਦਾ ਜਾ ਰਿਹਾ ਸੀ। ਇੱਕ ਦਿਨ ਜੋਤ ਕਹਿਣ ਲੱਗੀ, ਆਲਮ ਇਹ ਲੋਕ ਇੱਕ ਦੂਜੇ ਨੂੰ ਖਤਮ ਕਰ ਲੈਣਗੇ, ਸਿੱਖ ਮੁਸਲਮਾਨਾਂ ਨੂੰ ਅਤੇ ਮੁਸਲਮਾਨ ਸਿੱਖਾਂ ਨੂੰ। ਇਹ ਦੇਸ਼ ਨੂੰ ਅਪਾਹਜ ਬਣਾ ਦੇਣਗੇ, ਆਪਣੇ ਪੰਜਾਬ ਨੂੰ ਅਪਾਹਜ ਬਣਾ ਦੇਣਗੇ। ਕੀ ਹੁਣ ਪੰਜੇ ਉਂਗਲਾਂ ਪੰਜਾਬ ਦੇ ਉੱਪਰ ਪੰਜੇ ਉੱਪਰ ਨਹੀਂ ਰਹਿਣਗੀਆਂ? ਆਲਮ ਕੀ ਆਪਾਂ ਵੀ ਇੱਕ ਦੂਜੇ ਤੋਂ? ਜੋਤ ਉੱਚੀ ਉੱਚੀ ਕੂਕਾਂ ਮਾਰਨ ਲੱਗ ਪਈ। ਮੈਂ ਉਹਦੇ ਦੋਵੇਂ ਹੱਥਾਂ ਨੂੰ ਆਪਣੇ ਹੱਥ ਵਿੱਚ ਘੁੱਟ ਲਿਆ। ਮੇਰੀਆਂ ਅੱਖਾਂ ਨਮ ਹੋ ਕੇ ਝੁੱਕ ਗਈਆਂ। ਮੈਂ ਨੀਵੀਂ ਪਾਉਂਦਾ ਬੋਲਿਆ, ਹਾਂ ਜੋਤ, ਹੁਣ ਤੇਰਾ ਆਲਮ ਜੇ ਜਿਉਂਦਾ ਰਿਹਾ ਤਾਂ ਪਾਕਿਸਤਾਨ ਦਾ ਆਲਮ ਬਣ ਜਾਵੇਗਾ, ਪਰ ਜੋਤ ਉੱਥੇ ਤੱਕ ਨਹੀਂ ਪਹੁੰਚ ਸਕਦੀ। ਇਹ ਫਿਰਕਾ ਪ੍ਰਸਤੀ ਦੀਆਂ ਗਿਰਜਾਂ ਕੁੜੀਆਂ ਚਿੜੀਆਂ ਦੇ ਖੰਭਾਂ ਨੂੰ ਰਸਤੇ ਵਿੱਚ ਹੀ ਨੋਚ ਰਹੀਆਂ ਨੇ। ਧਰਮਾਂ ਦੀਆਂ ਹਨੇਰੀਆਂ ਇੱਕ ਦੂਜੇ ਦੇ ਧਰਮਾਂ ਦੇ ਦੀਵਿਆਂ ਨੂੰ ਬੁਝਾ ਰਹੀਆਂ ਨੇ। ਜੋਤਾਂ ਨੂੰ ਫੂਕ ਮਾਰ ਰਹੇ ਨੇ ਧਰਮੀ ਲੋਕ। ਫਿਰ ਮੇਰੀ ਜੋਤ ਨੂੰ ਮੇਰੀਆਂ ਭੁੱਬਾਂ ਨਿਕਲ ਗਈਆਂ। ਅਸੀਂ ਦੋਵੇਂ ਭੁੱਬਾਂ ਮਾਰਦੇ ਇੱਕ ਦੂਜੇ ਨੂੰ ਗਲਵੱਕੜੀ ਵਿੱਚ ਸੰਭਾਲਣ ਦਾ ਯਤਨ ਕਰ ਰਹੇ ਸੀ, ਪਰ ਸਭ ਕੁਛ ਮੁੱਠੀ ਵਿੱਚੋਂ ਰੇਤ ਵਾਂਗ ਕਹਿ ਰਿਹਾ ਸੀ। ਦੰਗਿਆਂ ਦੀਆਂ ਹਨੇਰੀਆਂ ਭਿਅੰਕਰ ਹੁੰਦੀਆਂ ਜਾ ਰਹੀਆਂ ਸਨ। ਉਸ ਦਿਨ ਅੱਬੂ ਸ਼ਹਿਰ ਗਿਆ ਹੋਇਆ ਸੀ। ਉਹ ਚਾਚੇ ਦਲੀਪ ਸਿੰਘ ਨੂੰ ਕਹਿ ਕੇ ਗਿਆ ਸੀ ਕਿ ਉਹ ਆਪਣੇ ਜਿਗਰ ਦੇ ਟੋਟੇ ਉਸ ਕੋਲ ਅਮਾਨਤ ਛੱਡ ਕੇ ਜਾ ਰਿਹਾ ਹੈ। ਅੱਬੂ ਦੀ ਆਵਾਜ਼ ਵਿੱਚ ਲੋਹੜੇ ਦਾ ਦਰਦ ਸੀ। ਮੈਂ ਅੱਬੂ ਦੇ ਉਦੋਂ ਆਖਰੀ ਦੀਦਾਰ ਕੀਤੇ ਸੀ। ਮੈਨੂੰ ਅਤੇ ਮੇਰੀ ਅੰਮੀ ਨੂੰ ਚਾਚਾ ਦਲੀਪ ਸਿੰਘ ਆਪਣੇ ਘਰ ਲੈ ਆਇਆ ਸੀ। ਉਸ ਦਿਨ ਮੈਨੂੰ ਬਹੁਤ ਡਰਾਉਣਾ ਜਿਹਾ ਲੱਗਦਾ ਸੀ। ਡਰ ਸਾਡੇ ਅੰਦਰੋਂ ਧੜਕ ਰਿਹਾ ਸੀ। ਸੂਰਜ ਧਰਤੀ ਦੇ ਅੰਦਰ ਧੱਸ ਚੁੱਕਿਆ ਸੀ। ਸ਼ਾਹ ਕਾਲਾ ਹਨੇਰਾ ਚਾਰੇ ਪਾਸੇ ਪਸਰ ਗਿਆ ਸੀ। ਪਰ ਅੱਬੂ ਅਜੇ ਤੱਕ ਘਰ ਨਹੀਂ ਸੀ ਆਇਆ। ਅੰਮੀ ਅੱਬੂ ਨੂੰ ਯਾਦ ਕਰਕੇ ਤਾਹਾਂ ਮਾਰ ਰਹੀ ਸੀ। ਸਾਡੀਆਂ ਡਰਦੇ ਮਾਰਿਆਂ ਦੀਆਂ ਲੱਤਾਂ ਕੰਬ ਰਹੀਆਂ ਸਨ। ਸਾਡਾ ਰੋ ਰੋ ਕੇ ਬੁਰਾ ਹਾਲ ਸੀ। ਅੰਮੀ ਸਾਨੂੰ ਉੱਚੀ ਵੀ ਨਹੀਂ ਸੀ ਰੋਣ ਦਿੰਦੀ ਤਾਂ ਕਿ ਸਾਡੀ ਕੋਈ ਆਵਾਜ਼ ਨਾ ਸੁਣ ਸਕੇ। ਅੰਮੀ ਬਿੰਦਕ ਬਾਅਦ ਮੈਨੂੰ ਬੁੱਕਲ 'ਚ ਲੈ ਕੇ ਆਖਣ ਲੱਗ ਗਈ, ਆਲਮ ਤੇਰੇ ਅੱਬੂ ਕਿਸ ਹਾਲ 'ਚ ਹੋਣਗੇ। ਚਾਰੇ ਪਾਸਿਓਂ ਹਾਏ ਹਾਏ ਦੀਆਂ ਆਵਾਜ਼ਾਂ ਆ ਰਹੀਆਂ ਸਨ। ਕਦੀ ਬੋਲੇ ਸੋਹਰੇ ਹਾਲ ਦੇ ਜਕਾਰੇ ਗੂੰਜਣ ਲੱਗਦੇ, ਕਦੇ ਅੱਲਾਹੂ ਅਕਬਰ ਦੀਆਂ ਆਵਾਜ਼ਾਂ ਉੱਚੀ ਹੋਣ ਲੱਗਦੀਆਂ। ਚਾਚੇ ਨੇ ਮੈਨੂੰ ਅਤੇ ਜੋਤ ਨੂੰ ਘਰ ਦੇ ਪਿਛਲੇ ਕਮਰੇ ਵਿੱਚ ਬਿਠਾ ਦਿੱਤਾ। ਕਮਰੇ ਦਾ ਦਰਵਾਜ਼ਾ ਪਿੱਛੇ ਵੱਲ ਹੀ ਖੁੱਲ੍ਹਦਾ ਸੀ। ਹੁਣ ਆਵਾਜ਼ਾਂ ਉੱਚੀ ਹੁੰਦੀਆਂ ਹੋਈਆਂ ਘਰ ਦੇ ਨੇੜੇ ਹੀ ਆ ਗਈਆਂ ਸਨ। ਦਰਵਾਜ਼ੇ ਦੇ ਅੱਗੇ ਪੈਰ ਚਾਲ ਹੋਈ, ਦਰਵਾਜ਼ਾ ਖੜਕਿਆ। ਚਾਚਾ ਡਰਦਾ ਡਰਦਾ ਦਰਵਾਜ਼ੇ ਵੱਲ ਵਧਿਆ, ਦਰਵਾਜ਼ਾ ਖੁੱਲ੍ਹਿਆ। ਇੱਕ ਸਿੱਖ ਜਿਹਦੇ ਮੁੜਾਸਾ ਮਾਰਿਆ ਹੋਇਆ ਸੀ, ਹੱਥ ਵਿੱਚ ਨੰਗੀ ਤਲਵਾਰ ਸੀ, ਆਖਣ ਲੱਗਾ, ਅਸੀਂ ਕਰੀਮੂ ਨਾਗ ਨੂੰ ਤਾਂ ਮਸਲ ਦਿੱਤਾ, ਉਹਦੇ ਸਪੋੜੀਏ ਤੇਰੇ ਘਰ ਵਿੱਚ ਨੇ। ਉਹਨੇ ਮਰਦੇ ਨੇ ਆਖਿਆ ਸੀ, ਦਲੀਪ ਸਿਉਂ ਮੇਰੇ ਜਿਗਰ ਦੇ ਟੋਟੇ ਸੰਭਾਲ ਲਈ, ਲਿਆ ਦੇ ਸਾਨੂੰ ਉਹ ਸਪੋੜੀਏ, ਅਸੀਂ ਫਤਿਹ ਬੁਲਾਈਏ ਉਹਨਾਂ ਦੀ। ਉਹਨਾਂ ਵਿਚਾਰਿਆਂ ਨੇ ਤੁਹਾਡਾ ਕੀ ਵਿਗਾੜਿਆ, ਰੱਬ ਦੇ ਵਾਸਤੇ ਚਲੇ ਜਾਓ, ਉਹ ਮਾਸੂਮ ਚਲੇ ਜਾਣਗੇ ਇੱਥੋਂ। ਦਲੀਪ ਚਾਚਾ ਤਰਲੇ ਕੱਢ ਰਿਹਾ ਸੀ, ਉਹਨਾਂ ਨੇ ਉਹਦੀ ਇੱਕ ਨਾ ਸੁਣੀ। ਉਹਨਾਂ ਨੇ ਚਾਚੇ ਨੂੰ ਧੱਕਾ ਮਾਰਿਆ, ਚਾਚਾ ਚੁਫਾਲ ਜੱਟ ਗਿਆ। ਚਾਚੀ ਬਾਹਾਂ ਉਲਾਰਦੀ ਚਾਚੇ ਦੇ ਉੱਪਰ ਡਿੱਗ ਪਈ। ਮੁੜਾਸੇ ਵਾਲੇ ਸਰਦਾਰ ਨੇ ਤਲਵਾਰ ਹਵਾ ਵਿੱਚ ਉਲਾਰੀ, ਦੋਵਾਂ ਹੱਥਾਂ ਵਿੱਚ ਫੜ ਕੇ ਜ਼ੋਰ ਦੀ ਮਾਰੀ। ਤਲਵਾਰ ਚਾਚਾ ਚਾਚੀ ਦੀਆਂ ਆਂਦਰਾਂ ਚੀਰਦੀ ਹੋਈ ਕੱਚੇ ਵਿਹੜੇ ਦੀ ਲਿੱਪੀ ਹੋਈ ਧਰਤੀ ਵਿੱਚ ਜਾ ਖੂਬੀ। ਸਾਰਾ ਵਿਹੜਾ ਰੱਤ ਰੰਗਾ ਹੋ ਗਿਆ। ਅਸੀਂ ਸਾਹ ਰੋਕ ਕੇ ਦਰਵਾਜ਼ੇ ਦੀਆਂ ਚੀਥਾਂ ਵਿੱਚ ਦੀ ਦੇਖ ਰਹੇ ਸੀ। ਹੁਣ ਮੇਰੀ ਅੰਮੀ ਵੱਲ ਵਧੇ। ਮੈਂ ਦਰਵਾਜ਼ਾ ਖੋਲ੍ਹ ਕੇ ਅੰਮੀ ਵੱਲ ਵਧਣ ਲੱਗਿਆ। ਜੋਤ ਨੇ ਘੁੱਟ ਕੇ ਮੇਰਾ ਹੱਥ ਫੜ ਲਿਆ। ਉਹ ਮੈਨੂੰ ਪਿਛਲੇ ਦਰਵਾਜ਼ੇ ਥਾਣੀ ਆਪਣੇ ਨਾਲ ਲੈ ਕੇ ਭੱਜ ਨਿਕਲੀ। ਪਤਾ ਨਹੀਂ ਸਾਡੇ ਪਿੱਛੋਂ ਮੇਰੀ ਅੰਮੀ ਨੂੰ ਕਿੰਨੇ ਤਸੀਹੇ ਦਿੱਤੇ ਹੋਣਗੇ। ਅਸੀਂ ਵਾਹੋ ਦਾ ਭੱਜੇ ਜਾ ਰਹੇ ਸੀ, ਪਰ ਚਾਚਾ ਚਾਚੀ ਦੀ ਮੌਤ ਦਾ ਦ੍ਰਿਸ਼ ਮੇਰੀਆਂ ਅੱਖਾਂ ਅੱਗੇ ਘੁੰਮ ਰਿਹਾ ਸੀ। ਜੋਤ ਦੀਆਂ ਕੂਕਾਂ ਮੇਰੇ ਅੰਦਰ ਨੂੰ ਜ਼ਖਮੀ ਕਰ ਰਹੀਆਂ ਸਨ। ਅਸੀਂ ਭੱਜਦੇ ਹੀ ਗਏ, ਕਈ ਥਾਵਾਂ ਤੋਂ ਬਚ ਬਚਾ ਕੇ ਨਿਕਲੇ, ਪਰ ਅੱਗੇ ਮੁਸਲਮਾਨ ਭਰਾ ਮਿਲ ਗਏ। ਉਹਨਾਂ ਨੂੰ ਦੇਖ ਕੇ ਮੈਨੂੰ ਠੰਡਾ ਜਿਹਾ ਸਾਹ ਆਇਆ, ਪਰ ਉਹ ਮੇਰੇ ਨਾਲ ਸਿੱਖ ਕੁੜੀ ਦੇਖ ਕੇ ਘਬਰਾ ਗਏ, ਕਿਉਂਕਿ ਜੋਤ ਦੇ ਹੱਥ ਵਿੱਚ ਕੜਾ ਸੀ। ਕੜਾ ਦੇਖ ਕੇ ਇੱਕ ਨੇ ਤਲਵਾਰ ਨਾਲ ਉਹਦਾ ਗੋਟੀ ਲਾਹ ਮਾਰਿਆ। ਅੱਖ ਝਪਕਦੇ ਹੀ ਕਈ ਮੁੰਡੇ ਉਸ ਉੱਪਰ ਭੇੜੀਆਂ ਵਾਂਗ ਝਪਟ ਪਏ। ਉਹ ਚੀਕਦੀ ਰਹੀ। ਦੂਜੇ ਮੁੰਡੇ ਮੈਨੂੰ ਧੂ ਕੇ ਆਪਣੇ ਨਾਲ ਖਿੱਚੀ ਜਾ ਰਹੇ ਸਨ। ਕਿੰਨੇ ਹੀ ਬੰਦਿਆਂ ਨੇ ਮੈਨੂੰ ਫੜ ਕੇ ਰੱਖਿਆ ਹੋਇਆ ਸੀ। ਮੇਰੀ ਕੋਈ ਪੇਸ਼ ਨਹੀਂ ਸੀ ਜਾ ਰਹੀ। ਗਗਨ ਦੀਆਂ ਚੀਕਾਂ ਮੈਨੂੰ ਦੂਰ ਤੱਕ ਸੁਣਦੀਆਂ ਰਹੀਆਂ। ਫਿਰ ਇੱਕ ਲੰਮੀ ਚੀਕ ਬਾਅਦ ਇੱਕਦਮ ਚੀਕਾਂ ਬੰਦ ਹੋ ਗਈਆਂ, ਪਰ ਮੇਰੇ ਅੰਦਰੋਂ ਚੀਕਾਂ ਦਾ ਕੜ ਪਾਟ ਗਿਆ। ਮੈਂ ਰੋਂਦਾ ਵਿਲਕਦਾ ਪਾਕਿਸਤਾਨ ਆ ਗਿਆ। ਹੁਣ ਬਾਬੇ ਦੀਆਂ ਭੁੱਬਾਂ ਨਿਕਲ ਰਹੀਆਂ ਸਨ। ਗੁੱਲੂ ਦੀ ਹਿੰਮਤ ਨਹੀਂ ਸੀ ਹੋ ਰਹੀ ਕਿ ਉਹ ਬਾਬੇ ਨੂੰ ਚੁੱਪ ਕਰਵਾ ਸਕੇ। ਫਿਰ ਬਾਬਾ ਆਪ ਹੀ ਸੰਭਲ ਕੇ ਬੋਲਿਆ, ਇਸੇ ਲਈ ਪੁੱਤਰਾ ਮੈਨੂੰ ਉਸ ਹਰ ਸ਼ੈਅ ਨਾਲ ਨਫ਼ਰਤ ਹੈ ਜੋ ਆਜ਼ਾਦੀ ਦੇ ਸਮੇਂ ਨਾਲ ਜੁੜੀ ਹੋਈ ਹੈ। ਆਜ਼ਾਦੀ ਸ਼ਬਦ ਵੀ ਮੇਰੀਆਂ ਆਂਦਰਾਂ ਨੂੰ ਚੀਰ ਕੇ ਰੱਖ ਦਿੰਦਾ। ਮੈਂ ਤਾਂ ਖੁਦਾ ਕੋਲੋਂ ਹਰ ਸਮੇਂ ਇਹੀਓ ਮੰਗਦਾ ਕਿ ਅੱਲਾ ਉਹ ਸਮਾਂ ਵੀ ਲਿਆਈ ਜਦੋਂ ਪੰਜੇ ਭਰਾ ਇੱਕ ਮਾਂ ਦੀ ਗੋਦ ਵਿੱਚ ਖੇਡਣ ਅਤੇ ਫਿਰ ਕੋਈ ਕਿਸੇ ਆਲਮ ਦੀ ਜੋਤ ਨੂੰ ਫੂਕ ਨਾ ਮਾਰੇ। ਬਾਬੇ ਦੀ ਕਹਾਣੀ ਸੁਣ ਕੇ ਗੁੱਲੂ ਦੀਆਂ ਅੱਖਾਂ ਭਰ ਰਹੀਆਂ ਸਨ। ਉਹਨੇ ਬਾਬੇ ਨੂੰ ਆਪਣੀ ਗਲਵੱਕੜੀ ਵਿੱਚ ਘੁੱਟ ਲਿਆ। ਹੁਣ ਦੋਵਾਂ ਨੂੰ ਇੱਕ ਦੂਜੇ ਦੇ ਹੌਕੇ ਸੁਣ ਰਹੇ ਸਨ। ਫਿਰ ਗੁੱਲੂ ਬਾਬੇ ਨੂੰ ਇੱਕਦਮ ਗਲਵੱਕੜੀ ਵਿੱਚੋਂ ਛੱਡਦਾ ਹੋਇਆ ਆਪਣੇ ਦੋਵੇਂ ਹੱਥ ਹਵਾ ਵਿੱਚ ਖੋਲ੍ਹ ਕੇ ਬੋਲਿਆ, ਬਾਬਾ ਦੇਖ ਜੋਤ ਸਾਡੇ ਨਾਲ ਆ, ਆਲਮ ਅਤੇ ਜੋਤ ਇਕੱਠੇ ਨੇ, ਇਕੱਠੇ ਰਹਿਣਗੇ। ਉਹਨੇ ਆਲਮ ਜੋਤ ਆਖ ਕੇ ਬਾਬੇ ਨੂੰ ਆਪਣੀਆਂ ਬਾਹਾਂ 'ਚ ਘੁੱਟ ਲਿਆ। ਬਾਬੇ ਦਾ ਚਿਹਰਾ ਹੁਣ ਖੁਸ਼ੀ ਨਾਲ ਖੜ ਉੱਠਿਆ ਸੀ।
1: ਹੁਣੇ ਤੁਸੀਂ ਸੁਣੀ ਬਲਵੰਤ ਫਰਵਾਲੀ ਹੋਰਾਂ ਦੀ ਕਹਾਣੀ ਆਲਮ ਜੋਤ। ਪ੍ਰੋਗਰਾਮ 'ਚ ਅੱਗੇ ਵਧਦੇ ਹਾਂ, ਆਓ ਹੁਣ ਸੁਣਦੇ ਹਾਂ ਇੱਕ ਕਵਿਤਾ ਪਾਠ ਰਣਜੀਤ ਆਜ਼ਾਦ ਕਾਂਜਲਾ ਹੋਰਾਂ ਕੋਲੋਂ।
2: ਪੁੱਛਦੇ ਨੇ ਯਾਰ ਬੜਾ ਤੇਰਾ ਦਿਲਦਾਰ ਕੈਸਾ ਹੈ, ਹੱਸ ਕੇ ਕਹਿ ਦਿੰਦਾ ਹਾਂ ਯਾਰਾ ਤੇਰੇ ਉਹ ਪਿਆਰ ਜੈਸਾ ਹੈ, ਤੇਰੇ ਉਹ ਪਿਆਰ ਜੈਸਾ ਹੈ। ਮੇਰੀ ਰਚਨਾ ਹੈ ਮਾਂ ਬੋਲੀ ਪੰਜਾਬੀ। ਮਾਂ ਬੋਲੀ ਪੰਜਾਬੀ ਦੀ ਰਲ ਸ਼ਾਨ ਵਧਾਈਏ, ਹੋਰ ਬੋਲੀਆਂ ਵਿੱਚ ਇਹਦੀ ਪਹਿਚਾਣ ਬਣਾਈਏ। ਮਾਂ ਬੋਲੀ ਪੰਜਾਬੀ ਦੀ ਰਲ ਸ਼ਾਨ ਵਧਾਈਏ, ਹੋਰ ਬੋਲੀਆਂ ਵਿੱਚ ਇਹਦੀ ਪਹਿਚਾਣ ਬਣਾਈਏ। ਮਾਂ ਤੋਂ ਮੁੱਖ ਜੋ ਮੋੜ

ਵਧਾਈਏ, ਹੋਰ ਬੋਲੀਆਂ ਵਿੱਚ ਇਹਦੀ ਪਹਿਚਾਣ ਬਣਾਈਏ, ਮਾਂ ਬੋਲੀ ਪੰਜਾਬੀ ਦੀ ਰਲ ਸ਼ਾਨ ਵਧਾਈਏ। ਬੱਚੇ ਦੀ ਚੀਕ ਵਿੱਚ ਜਿਉਂ ਮਿਸ਼ਰੀ ਹੈ ਕੋਲੀ, ਮਾਂ ਦੀ ਲੋਰੀ ਵਿੱਚ ਵੀ ਕੁੜੀ ਹੁੰਦੀ ਏ ਬੋਲੀ। ਬੱਚੇ ਦੀ ਚੀਕ ਵਿੱਚ ਜਿਉਂ ਮਿਸ਼ਰੀ ਹੈ ਕੋਲੀ, ਮਾਂ ਦੀ ਲੋਰੀ ਵਿੱਚ ਵੀ ਕੁੜੀ ਹੁੰਦੀ ਹੈ ਬੋਲੀ। ਜਨਮ ਤੋਂ ਮਰਨ ਤੱਕ, ਜਨਮ ਤੋਂ ਮਰਨ ਤੱਕ ਇਹਦਾ ਹੀ ਸਾਥ ਨਿਭਾਈਏ, ਮਾਂ ਬੋਲੀ ਪੰਜਾਬੀ ਦੀ ਰਲ ਸ਼ਾਨ ਵਧਾਈਏ, ਮਾਂ ਬੋਲੀ ਪੰਜਾਬੀ ਦੀ

ਕਰ ਸਵਾਰੀ ਇਸ ਦੀ ਹਾਂ ਭਵਜਲ ਤਰਦੇ, ਕਰ ਸਵਾਰੀ ਇਸ ਦੀ ਹਾਂ ਭਵਜਲ ਤਰਦੇ, ਵਿੱਦਿਆ ਦੇ ਸਮੁੰਦਰ ਵਿੱਚ ਰਲ ਟੁੱਬੀਆਂ ਲਾਈਏ, ਵਿੱਦਿਆ ਦੇ ਸਮੁੰਦਰ ਰਲ ਟੁੱਬੀਆਂ ਲਾਈਏ, ਮਾਂ ਬੋਲੀ ਪੰਜਾਬੀ ਦੀ ਰਲ ਸ਼ਾਨ ਵਧਾਈਏ, ਮਾਂ ਬੋਲੀ ਪੰਜਾਬੀ ਦੀ ਰਲ ਸ਼ਾਨ ਵਧਾਈਏ। ਗੁਰੂਆਂ ਪੀਰਾਂ ਭੱਟਾਂ ਭਗਤਾਂ ਨੇ ਇਹਦੇ ਵਿੱਚ ਰਚੀ ਹੈ ਬਾਣੀ, ਕਵੀਆਂ ਸ਼ਹਿਰਾਂ ਵਿਦਵਾਨ ਸੱਜਣਾ ਇਹਦੀ ਹਿਰਮ ਜੇ ਪਛਾਣੀ, ਗੁਰੂਆਂ ਪੀਰਾਂ ਭੱਟਾਂ ਭਗਤਾਂ ਨੇ ਇਹਦੇ ਵਿੱਚ ਰਚੀ ਹੈ ਬਾਣੀ, ਕਵੀਆਂ ਸ਼ਹਿਰਾਂ ਵਿਦਵਾਨ ਸੱਜਣਾ ਇਹਦੀ ਹਿਰਮ ਜੇ ਪਛਾਣੀ। ਢੋਲੇ ਮਾਹੀਏ ਗਿੱਧੇ ਭੰਗੜੇ, ਢੋਲੇ ਮਾਹੀਏ ਗਿੱਧੇ ਭੰਗੜੇ, ਵਿੱਚ ਧਮਾਲਾਂ ਪਾਈਏ, ਮਾਂ ਬੋਲੀ ਪੰਜਾਬੀ ਦੀ ਰਲ ਸ਼ਾਨ ਵਧਾਈਏ, ਮਾਂ ਬੋਲੀ ਪੰਜਾਬੀ ਦੀ ਰਲ ਸ਼ਾਨ ਵਧਾਈਏ। ਰਹਿੰਦੇ ਵਿੱਚ ਪੰਜਾਬ ਦੇ ਸਾਡੀ ਮਾਂ ਬੋਲੀ ਪੰਜਾਬੀ, ਕਰੀਏ ਕੰਮ ਹਿਸਾਬ ਦੇ ਕਰੇ ਨਾ ਕੋਈ ਖਰਾਬੀ, ਰਹਿੰਦੇ ਵਿੱਚ ਪੰਜਾਬ ਦੇ ਸਾਡੀ ਮਾਂ ਬੋਲੀ ਪੰਜਾਬੀ, ਕਰੀਏ ਕੰਮ ਹਿਸਾਬ ਦੇ ਕਰੇ ਨਾ ਕੋਈ ਖਰਾਬੀ। ਮਿੱਠੇ ਗੀਤ ਪੰਜਾਬੀ ਦੇ, ਮਿੱਠੇ ਗੀਤ ਪੰਜਾਬੀ ਦੇ ਹਰ ਮੁੱਖ ਚੋਂ ਗਾਈਏ, ਮਾਂ ਬੋਲੀ ਪੰਜਾਬੀ ਦੀ ਰਲ ਸ਼ਾਨ ਵਧਾਈਏ, ਮਾਂ ਬੋਲੀ ਪੰਜਾਬੀ ਦੀ ਰਲ ਸ਼ਾਨ ਵਧਾਈਏ। ਜੰਮਣਾ ਵਸਣਾ ਖਾਵਣਾ ਮਰ ਜਾਵਣਾ ਵਿੱਚ ਪੰਜਾਬ ਦੇ, ਜੰਮਣਾ ਵਸਣਾ ਖਾਵਣਾ ਮਰ ਜਾਵਣਾ ਵਿੱਚ ਪੰਜਾਬ ਦੇ, ਮਾਂ ਬੋਲੀ ਤੋਂ ਮੁੱਖ ਫੇਰਨਾ ਇਹ ਕਿਹੇ ਕੰਮ ਜਨਾਬ ਦੇ, ਮਾਂ ਬੋਲੀ ਤੋਂ ਮੁੱਖ ਫੇਰਨਾ ਇਹ ਕਿਹੇ ਕੰਮ ਜਨਾਬ ਦੇ। ਆ ਰਹੀ ਜਨਗਣਨਾ 'ਚ ਮਾਂ ਬੋਲੀ ਪੰਜਾਬੀ ਲਿਖਵਾਈਏ, ਮਾਂ ਬੋਲੀ ਪੰਜਾਬੀ ਦੀ ਰਲ ਸ਼ਾਨ ਵਧਾਈਏ, ਹੋਰ ਬੋਲੀਆਂ ਵਿੱਚ ਇਹਦੀ ਪਹਿਚਾਣ ਬਣਾਈਏ, ਮਾਂ ਬੋਲੀ ਪੰਜਾਬੀ ਦੀ ਰਲ ਸ਼ਾਨ ਵਧਾਈਏ, ਹੋਰ ਭਾਸ਼ਾਵਾਂ ਵਿੱਚ ਵੀ ਇਹ ਆਪਣੀ ਥਾਂ ਬਣਾਵੇ, ਵਧੇ ਫੁੱਲੇ ਇਹ ਰੱਜ ਕੇ ਅਤੇ ਉੱਚਾ ਰੁਤਬਾ ਪਾਵੇ, ਹੋਰ ਭਾਸ਼ਾਵਾਂ ਵਿੱਚ ਵੀ ਇਹ ਆਪਣੀ ਥਾਂ ਬਣਾਵੇ, ਵਧੇ ਫੁੱਲੇ ਇਹ ਰੱਜ ਕੇ ਅਤੇ ਉੱਚਾ ਰੁਤਬਾ ਪਾਵੇ। ਉੱਠਦੇ ਵਹਿੰਦੇ ਹਰਦਮ, ਉੱਠਦੇ ਵਹਿੰਦੇ ਹਰਦਮ ਇਹਦਾ ਹੀ ਜਸ ਗਾਈਏ, ਮਾਂ ਬੋਲੀ ਪੰਜਾਬੀ ਦੀ ਰਲ ਸ਼ਾਨ ਵਧਾਈਏ, ਮਾਂ ਬੋਲੀ ਪੰਜਾਬੀ ਦੀ ਰਲ ਸ਼ਾਨ ਵਧਾਈਏ। ਖੁੱਲ੍ਹੀ ਡੁੱਲੀ ਬੋਲ ਚਾਲ 'ਤੇ ਸਭ ਕਰਦੇ ਮਾਣ ਪੰਜਾਬੀ, ਠੇਠ ਪੰਜਾਬੀ ਭਾਸ਼ਾ ਦਾ ਜਦ ਚੜ੍ਹਦਾ ਰੰਗ ਗੁਲਾਬੀ, ਖੁੱਲ੍ਹੀ ਡੁੱਲੀ ਬੋਲ ਚਾਲ 'ਤੇ ਸਭ ਕਰਦੇ ਮਾਣ ਪੰਜਾਬੀ, ਠੇਠ ਪੰਜਾਬੀ ਭਾਸ਼ਾ ਦਾ ਜਦ ਚੜ੍ਹਦਾ ਰੰਗ ਗੁਲਾਬੀ, ਹਰ ਖੇਤਰ 'ਚ ਆਜ਼ਾਦ ਕਾਂਝਲੇ, ਹਰ ਖੇਤਰ 'ਚ ਆਜ਼ਾਦ ਕਾਂਝਲੇ ਉੱਚੇ ਝੰਡੇ ਚਲਾਈਏ, ਮਾਂ ਬੋਲੀ ਪੰਜਾਬੀ ਦੀ ਰਲ ਸ਼ਾਨ ਵਧਾਈਏ, ਹੋਰ ਬੋਲੀਆਂ ਵਿੱਚ ਇਹਦੀ ਪਹਿਚਾਣ ਬਣਾਈਏ, ਮਾਂ ਬੋਲੀ ਪੰਜਾਬੀ ਦੀ ਰਲ ਸ਼ਾਨ ਵਧਾਈਏ, ਮਾਂ ਬੋਲੀ ਪੰਜਾਬੀ ਦੀ ਰਲ ਸ਼ਾਨ ਵਧਾਈਏ। ਮੇਰੀ ਗਜ਼ਲ ਹੈ ਕਿ ਹੀ ਸੱਜਣਾ ਦੇ ਨਾਲ ਮੁਲਾਕਾਤ ਹੋ ਗਈ, ਚੌਂ ਨੈਣਾਂ ਦੀ ਹੰਝੂ ਬਰਸਾਤ ਹੋ ਗਈ, ਕਿਹੀ ਸੱਜਣਾ ਦੇ ਨਾਲ ਮੁਲਾਕਾਤ ਹੋ ਗਈ, ਚੌਂ ਨੈਣਾਂ ਦੀ ਹੰਝੂ ਬਰਸਾਤ ਹੋ ਗਈ, ਜਾਪਦਾ ਹੈ ਮੇਰਾ ਕੁਝ ਚੋਰੀ ਹੋ ਗਿਆ, ਜਾਪਦਾ ਹੈ ਮੇਰਾ ਕੁਝ ਚੋਰੀ ਹੋ ਗਿਆ, ਖਿੜੇ ਮੱਥੇ 'ਤੇ ਤਾਂ ਹੀ ਕਾਲੀ ਰਾਤ ਹੋ ਗਈ, ਖਿੜੇ ਮੱਥੇ 'ਤੇ ਤਾਂ ਹੀ ਕਾਲੀ ਰਾਤ ਹੋ ਗਈ। ਬੰਦਾ ਬੰਦੇ ਨੂੰ ਕਿਸ ਤਰ੍ਹਾਂ ਖਾ ਜੋ ਰਿਹਾ, ਬੰਦਾ ਬੰਦੇ ਨੂੰ ਕਿਸ ਤਰ੍ਹਾਂ ਖਾ ਜੋ ਰਿਹਾ, ਕਿੰਨੀ ਮੰਦੀ ਤੇਰੀ ਦਾਤਾ ਕਾਇਨਾਤ ਹੋ ਗਈ, ਕਿੰਨੀ ਮੰਦੀ ਤੇਰੀ ਦਾਤਾ ਕਾਇਨਾਤ ਹੋ ਗਈ। ਸਦਾ ਯਾਦ ਰੱਖੋ ਸੱਚ ਨੂੰ ਛਪਾਉਣ ਵਾਲਿਓ, ਸਦਾ ਯਾਦ ਰੱਖੋ ਸੱਚ ਨੂੰ ਛਪਾਉਣ ਵਾਲਿਓ, ਖਿੰਡੇ ਕਾਮਿਆਂ ਦੀ ਇਕੱਤਰ ਜਮਾਤ ਹੋ ਗਈ, ਖਿੰਡੇ ਕਾਮਿਆਂ ਦੀ ਇਕੱਤਰ ਜਮਾਤ ਹੋ ਗਈ। ਅਗਾਂਹ ਤੁਰੇ ਚੱਲੋ ਹੌਸਲਾ ਬੁਲੰਦ ਕਰਕੇ, ਅਗਾਂਹ ਤੁਰੇ ਚੱਲੋ ਹੌਸਲਾ ਬੁਲੰਦ ਕਰਕੇ, ਨਾਲ ਖੁਸ਼ੀ ਦੇ ਚਹਿਕ ਦੀ ਪ੍ਰਭਾਤ ਹੋ ਗਈ, ਨਾਲ ਖੁਸ਼ੀ ਦੇ ਚਹਿਕ ਦੀ ਪ੍ਰਭਾਤ ਹੋ ਗਈ।

0: ਵਿੱਚ ਸੁਪਨੇ ਦੇ ਇੱਕ ਉਹ ਨਿਸ਼ਾਨੀ ਦੇ ਗਿਆ, ਵਿੱਚ ਸੁਪਨੇ ਦੇ ਇੱਕ ਉਹ ਨਿਸ਼ਾਨੀ ਦੇ ਗਿਆ, ਅੱਖ ਖੁੱਲ੍ਹੀ ਤਾਂ ਚੋਰੀ ਉਹ ਸੁਗਾਤ ਹੋ ਗਈ, ਅੱਖ ਖੁੱਲ੍ਹੀ ਤਾਂ ਚੋਰੀ ਉਹ ਸੁਗਾਤ ਹੋ ਗਈ। ਕੰਨ ਫਰਕਦਾ ਨਿਮਾਣਾ ਕੋਈ ਯਾਦ ਕਰਦਾ, ਕੰਨ ਫਰਕਦਾ ਨਿਮਾਣਾ ਕੋਈ ਯਾਦ ਕਰਦਾ, ਕਿਹੀ ਸੁਪਨੇ ਦੇ ਵਿੱਚ ਮੁਲਾਕਾਤ ਹੋ ਗਈ, ਕਿਹੀ ਸੁਪਨੇ ਦੇ ਵਿੱਚ ਮੁਲਾਕਾਤ ਹੋ ਗਈ। ਲਾਏ ਪਿਆਰ ਵਾਲੇ ਬੂਟੇ ਤੋਂ ਜਿੰਦਵਾਰ ਦੇ, ਲਾਏ ਪਿਆਰ ਵਾਲੇ ਬੂਟੇ ਤੋਂ ਜਿੰਦਵਾਰ ਦੇ, ਆਏ ਬੂਰ ਉੱਤੇ ਕਿਹੀ ਬਰਸਾਤ ਹੋ ਗਈ, ਆਏ ਬੂਰ ਉੱਤੇ ਕਿਹੀ ਬਰਸਾਤ ਹੋ ਗਈ। ਹੁਣ ਕਰੇ ਕਿ ਆਜ਼ਾਦ ਪਾਣੀ ਸਿਰੋਂ ਲੰਘਿਆ, ਹੁਣ ਕਰੇ ਕਿ ਆਜ਼ਾਦ ਪਾਣੀ ਸਿਰੋਂ ਲੰਘਿਆ, ਨਾਲ ਗਵਾਂ ਦੇ ਹਨੇਰੀ ਕਾਲੀ ਰਾਤ ਹੋ ਗਈ, ਨਾਲ ਗਵਾਂ ਦੇ ਹਨੇਰੀ ਕਾਲੀ ਰਾਤ ਹੋ ਗਈ। ਅਗਲੀ ਰਚਨਾ ਹੈ ਮੇਰੀ, ਮੈਂ ਜ਼ਖਮੀ ਜ਼ਖਮੀ ਵੇਖਿਆ ਹਰ ਸ਼ਖਸ ਤੇਰੇ ਸ਼ਹਿਰ ਦਾ, ਮੈਂ ਜ਼ਖਮੀ ਜ਼ਖਮੀ ਵੇਖਿਆ ਹਰ ਸ਼ਖਸ ਤੇਰੇ ਸ਼ਹਿਰ ਦਾ, ਹੈ ਤਾਂ ਆਖੇ ਬੋਲਾਂ ਵਿੱਚ ਵੀ ਪੂਰਾ ਸਨਾਟਾ ਕਹਿਰ ਦਾ, ਹੈ ਤਾਂ ਆਖੇ ਬੋਲਾਂ ਵਿੱਚ ਵੀ ਪੂਰਾ ਸਨਾਟਾ ਕਹਿਰ ਦਾ। ਅੱਜ ਤੀਲਾ ਤੀਲਾ ਖੁਆਬ ਮੇਰਾ ਹੋਇਆ ਕੁਝ ਇਸ ਤਰ੍ਹਾਂ, ਅੱਜ ਤੀਲਾ ਤੀਲਾ ਖੁਆਬ ਮੇਰਾ ਹੋਇਆ ਕੁਝ ਇਸ ਤਰ੍ਹਾਂ, ਜੀਆ ਕਰਦਾ ਸੁਕਰਾਤ ਵਾਂਗੂੰ ਪੀਲਾਂ ਪਿਆਲਾ ਜ਼ਹਿਰ ਦਾ, ਜੀਆ ਕਰਦਾ ਸੁਕਰਾਤ ਵਾਂਗੂੰ ਪੀਲਾਂ ਪਿਆਲਾ ਜ਼ਹਿਰ ਦਾ। ਰੋਜ਼ੀ ਰੋਟੀ ਖਾਤਰ ਕਿੰਜ ਮਨੁੱਖ ਪਿਆ ਏ ਕਲਪਦਾ, ਰੋਜ਼ੀ ਰੋਟੀ ਖਾਤਰ ਕਿੰਜ ਮਨੁੱਖ ਪਿਆ ਏ ਕਲਪਦਾ, ਨਹੁੰ ਰੱਖੇ ਆਪਦਾ ਜਿਉਂ ਤੁਪਕਾ ਨਹੀਂ ਉਹ ਠਹਿਰਦਾ, ਨਹੁੰ ਰੱਖੇ ਆਪਦਾ ਜਿਉਂ ਤੁਪਕਾ ਨਹੀਂ ਉਹ ਠਹਿਰਦਾ। ਆਪਣੀ ਜਾਚੇ ਤਾਂ ਛਾਲ ਮਾਰੀ ਸੀ ਡੂੰਘੇ ਪਾਣੀਆਂ, ਆਪਣੀ ਜਾਚੇ ਛਾਲ ਮਾਰੀ ਮਾਰੀ ਸੀ ਡੂੰਘੇ ਪਾਣੀਆਂ, ਗੋਤੇ ਖਾਂਦੀ ਦੇਹ ਨੂੰ ਮਿਲ ਗਿਆ ਕਿਨਾਰਾ ਨਹਿਰ ਦਾ, ਗੋਤੇ ਖਾਂਦੀ ਦੇਹ ਨੂੰ ਮਿਲ ਗਿਆ ਕਿਨਾਰਾ ਨਹਿਰ ਦਾ। ਕਿਹੜਾ ਇੱਥੇ ਪਿਆਰ ਲਈ ਹੈ ਖਾਕ ਥਲਾਂ ਦੀ ਛਾਣ ਦਾ, ਕਿਹੜਾ ਇੱਥੇ ਪਿਆਰ ਲਈ ਹੈ ਖਾਕ ਥਲਾਂ ਦੀ ਛਾਣ ਦਾ, ਰਾਂਝੇ ਦੀ ਵੰਝਲੀ ਵਿੱਚ ਸੀ ਦਰਦ ਲਾਡੇ ਕਹਿਰ ਦਾ, ਰਾਂਝੇ ਦੀ ਵੰਝਲੀ ਵਿੱਚ ਸੀ ਦਰਦ ਲਾਡੇ ਕਹਿਰ ਦਾ। ਸਿਰ 'ਤੇ ਮੌਤ ਦਾ ਸਾਇਆ ਮਨ 'ਚ ਪਲੇ ਚਿੰਤਾ, ਇਹੋ ਖਬਰ ਪੜ੍ਹਾਂਗੇ ਬੰਦਾ ਕਤਲ ਹੋਇਆ ਤੇਰੇ ਸ਼ਹਿਰ ਦਾ, ਇਹੋ ਖਬਰ ਪੜ੍ਹਾਂਗੇ ਬੰਦਾ ਕਤਲ ਹੋਇਆ ਤੇਰੇ ਸ਼ਹਿਰ ਦਾ। ਤਾਣ ਤੇਰੇ ਪਿਆਰ ਦੀ ਵਿੱਚ ਹੈ ਆਵਾਜ਼ਾਂ ਸੋਗ ਦਾ, ਤਾਣ ਤੇਰੇ ਪਿਆਰ ਦੀ ਵਿੱਚ ਹੈ ਆਵਾਜ਼ਾਂ ਸੋਗ ਦਾ, ਸੋਗ ਵਿੱਚ ਮਾਣੋ ਆਨੰਦ ਲਰਜਦੀ ਹੋਈ ਬਹਿਰ ਦਾ, ਸੋਗ ਵਿੱਚ ਮਾਣੋ ਆਨੰਦ ਲਰਜਦੀ ਹੋਈ ਬਹਿਰ ਦਾ। ਕਿਸ ਗੱਲੋਂ ਆਜ਼ਾਦ ਤੂੰ ਮੁੱਖ ਪੁਆਇਆ ਆਪਣਾ, ਕਿਸ ਗੱਲੋਂ ਆਜ਼ਾਦ ਤੂੰ ਮੁੱਖ ਪੁਆਇਆ ਆਪਣਾ, ਨਜ਼ਰਾਂ 'ਚ ਨਜ਼ਰਾਂ ਪਾ ਆ ਮਾਣ ਨਜ਼ਾਰਾ ਲਹਿਰ ਦਾ, ਨਜ਼ਰਾਂ 'ਚ ਨਜ਼ਰਾਂ ਪਾ ਆ ਮਾਣ ਨਜ਼ਾਰਾ ਲਹਿਰ ਦਾ। ਅਗਲੇ ਮੇਰੇ ਕੁਛ ਕਾਵਿਅੰਗ ਨੇ, ਪਹਿਲਾ ਕਾਵਿਅੰਗ ਹੈ ਮੋਏ ਦਾ ਸਰਾਧ। ਹੱਡ ਰਗੜ ਦੀ ਬੁੜੀ ਸੀ ਫੌਤ ਹੋਈ, ਪੁੱਤ ਪੋਤਿਆਂ ਦਾ ਘਣਾ ਪਿਆਰ ਪਾ ਕੇ, ਹੱਡ ਰਗੜ ਦੀ ਬੁੜੀ ਸੀ ਫੌਤ ਹੋਈ, ਪੁੱਤ ਪੋਤਿਆਂ ਦਾ ਘਣਾ ਪਿਆਰ ਪਾ ਕੇ, ਸਮਾਜ 'ਚ ਰਹਿੰਦਿਆਂ ਰੀਤ ਪਗਾਈ ਪੂਰੀ, ਸਮਾਜ 'ਚ ਰਹਿੰਦਿਆਂ ਰੀਤ ਪਗਾਈ ਪੂਰੀ, ਹੰਗਾਮਾ ਕੀਤਾ ਸੀ ਵਾਹਵਾ ਜ਼ਮੀਰ ਲਾ ਕੇ, ਤੂੰ ਤੂੰ ਲਾਇਆ ਪ੍ਰਸ਼ੰਸਾ ਆਪਣੀ ਨੂੰ, ਤੂੰ ਤੂੰ ਲਾਇਆ ਪ੍ਰਸ਼ੰਸਾ ਆਪਣੀ ਨੂੰ, ਲੱਡੂ ਜਲੇਬੀ ਦਾ ਲੋਕਾਂ 'ਚ ਸੀਰ ਪਾ ਕੇ, ਇੱਥੇ ਜਿਉਂਦੇ ਨੂੰ ਕੋਈ ਨਾ ਪੁੱਛੇ ਵੀਰੋ, ਇੱਥੇ ਜਿਉਂਦੇ ਨੂੰ ਕੋਈ ਨਾ ਪੁੱਛੇ ਵੀਰੋ, ਮੋਇਆਂ ਲਈ ਸਰਾਧ ਦੀ ਖੀਰ ਪਾ ਕੇ, ਮੋਇਆਂ ਲਈ ਸਰਾਧ ਦੀ ਖੀਰ ਪਾ ਕੇ। ਅਗਲਾ ਵਿਅੰਗ ਹੈ ਖੁੱਲ੍ਹੀ ਕਵਿਤਾ। ਬਹੁਤੇ ਚੱਕਰਾਂ ਵਿੱਚ ਨਾ ਪੈ ਐਵੇਂ, ਬਹੁਤੇ ਚੱਕਰਾਂ ਵਿੱਚ ਨਾ ਪੈ ਐਵੇਂ, ਖੁੱਲ੍ਹੀ ਕਵਿਤਾ 'ਤੇ ਕਲਮ ਝਰੀਟ ਪਿਆਰੇ, ਗਜ਼ਲ ਗੀਤ ਦੀ ਸਿਰਜਣਾ ਬੜੀ ਔਖੀ, ਗਜ਼ਲ ਗੀਤ ਦੀ ਸਿਰਜਣਾ ਬੜੀ ਔਖੀ, ਸਮਝ ਆਵੇ ਨਾ ਪਿੰਗਲ ਦੀ ਬੀਟ ਪਿਆਰੇ, ਜਜ਼ਬਾਤੀ ਹੋ ਕੇ ਕੁਝ ਸ਼ਬਦ ਪਰੋ ਛੱਡੀ, ਜਜ਼ਬਾਤੀ ਹੋ ਕੇ ਕੁਝ ਸ਼ਬਦ ਪਰੋ ਛੱਡੀ, ਟਕਸਾਲੀ ਬੋਲੀ ਦਾ ਬਣਾ ਕੇ ਮੀਟ ਪਿਆਰੇ, ਬੱਲੇ ਬੱਲੇ ਫਿਰ ਸਭਾ 'ਚ ਹੋਊ ਪੂਰੀ, ਬੱਲੇ ਬੱਲੇ ਫਿਰ ਸਭਾ 'ਚ ਹੋਊ ਪੂਰੀ, ਊਲ ਜਲੂਲ ਸਭ ਹੋਊਗਾ ਠੀਕ ਪਿਆਰੇ, ਊਲ ਜਲੂਲ ਹੋਊਗਾ ਸਭ ਠੀਕ ਪਿਆਰੇ। ਅਗਲਾ ਹੈ ਵਿਅੰਗ ਮਰਯਾਦਾ ਪਾਲਣਾ। ਰਾਮ ਛੱਡ ਮਹੱਲ ਪਿਤਾ ਤੋਂ ਦੂਰ ਹੋਇਆ, ਰਾਮ ਛੱਡ ਮਹੱਲ ਪਿਤਾ ਤੋਂ ਦੂਰ ਹੋਇਆ, ਲਕਸ਼ਮਣ ਸੀਤਾ ਵੀ ਚੱਲੇ ਬਨਵਾਸ ਵੀਰੋ, ਕੌਣ ਕਿਸੇ ਲਈ ਜਿੰਦ ਕੁਰਬਾਨ ਕਰਦਾ, ਕੌਣ ਕਿਸੇ ਲਈ ਜਿੰਦ ਕੁਰਬਾਨ ਕਰਦਾ, ਪਗਾਈ ਮਰਯਾਦਾ ਭੋਗ ਬਨਵਾਸ ਵੀਰੋ, ਕਹਿਣੀ ਕਥਨੀ ਨਾਰ ਦੀ ਚੰਦ ਚਾੜੇ, ਕਿ ਕਈ ਸਿਰਜਿਆ ਨਵਾਂ ਇਤਿਹਾਸ ਵੀਰੋ, ਬਿਪਤਾ ਵਿੱਚ ਨਾ ਕੋਈ ਵੀ ਆਏ ਨੇੜੇ, ਪ੍ਰਾਣ ਤਿਆਗ ਗਿਆ ਦਸ਼ਰਥ ਬਾਪ ਵੀਰੋ, ਪ੍ਰਾਣ ਤਿਆਗ ਗਿਆ ਦਸ਼ਰਥ ਬਾਪ ਵੀਰੋ।
1: ਹੁਣ ਤੁਸੀਂ ਆਨੰਦ ਮਾਣ ਰਹੇ ਸੀ ਕਵਿਤਾ ਪਾਠ ਦਾ ਰਣਜੀਤ ਆਜ਼ਾਦ ਕਾਂਜਲਾ ਹੋਰਾਂ ਕੋਲੋਂ। ਇਸ ਦੇ ਨਾਲ ਹੀ ਅੱਜ ਦੇ ਗੁਲਦਸਤਾ ਪ੍ਰੋਗਰਾਮ ਦਾ ਵੇਲਾ ਇੱਥੇ ਹੀ ਮੁੱਕਦਾ। ਵਾਚਕ ਰਣਦੀਪ ਪੰਧੇਰ, ਸਹਿਯੋਗ ਸੰਦੀਪ ਸਿੰਘ, ਪੇਸ਼ਕਸ਼ ਮੁਹੰਮਦ ਇਮਤਿਆਜ਼।
2: ਆਓ ਸੁਣਦੇ ਹਾਂ ਕੰਠ ਕਲੇਰ ਦਾ ਇਹ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਕੌਮੀ ਸੇਵਾਵਾਂ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ ਐਫਐਮ ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਇਨ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲਾਓ, ਰਾਤ ਦੇ ਠੀਕ 10 ਵੱਜ ਰਹੇ ਨੇ ਤੇ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਮੌਕੇ ਦੀਆਂ ਕੁਝ ਖਾਸ ਸੁਰਖੀਆਂ। ਸੁਰਖੀਆਂ ਦੇ ਨਾਲ ਹਾਜ਼ਰ ਹਾਂ ਮੈਂ ਅਲੀਸ਼ਾ ਕੌਸ਼ਿਕ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਦੇ ਤੀਜੇ ਪੜਾਅ ਤੇ ਨੇ, ਸਵੀਡਨ ਦੇ ਗੋਥਨਬਰਗ ਪਹੁੰਚ ਗਏ ਨੇ। ਨਵੀਂ ਅਤੇ ਨਵਿਆਉਣ ਯੁੱਗ ਊਰਜਾ ਬਾਰੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਹੈ ਕਿ ਦੇਸ਼ ਨੇ ਇੱਕ ਦਿਨ ਵਿੱਚ ਰਿਕਾਰਡ 256.4 ਗੀਗਾਵਾਟ ਬਿਜਲੀ ਦੀ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਕਾਂਗਰਸ ਨੇਤਾ VD ਸਤੀਸਨ ਦੀ ਅਗਵਾਈ ਵਾਲੀ ਨਵੀਂ ਕੇਰਲਮ ਸਰਕਾਰ ਕੱਲ੍ਹ ਤਿਰੂਵਨੰਤਪੁਰਮ ਵਿੱਚ ਸਹੁੰ ਚੁੱਕੇਗੀ। ਸਰਕਾਰ ਨੇ ਕਿਹਾ ਹੈ ਕਿ CBSE ਦੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਆਨ ਸਕ੍ਰੀਨ ਮਾਰਕਿੰਗ ਪ੍ਰਣਾਲੀ ਨਾਲ ਮੁਲਾਂਕਣ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਵਧੀ ਹੈ। ਇਰਾਨ ਨੇ ਐਲਾਨ ਕੀਤਾ ਹੈ ਕਿ ਉਹ ਫੌਜੀ ਸਾਜ਼ੋ ਸਮਾਨ ਲਿਜਾਣ ਵਾਲੇ ਦੁਸ਼ਮਣ ਦੇ ਜਹਾਜ਼ਾਂ ਨੂੰ ਹੋਰਮੁਜ਼ ਜਲਮਾਰਗ ਤੋਂ ਲੰਘਣ ਦੀ ਇਜਾਜ਼ਤ ਨਹੀਂ ਦੇਵੇਗਾ। ਨੇਪਾਲ ਦੇ ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ ਨੇ 32ਵੀਂ ਵਾਰ ਮਾਊਂਟ ਐਵਰੈਸਟ ਤੇ ਚੜ੍ਹ ਕੇ ਇਤਿਹਾਸ ਰਚ ਦਿੱਤਾ ਹੈ। ਗੁਰਦਾਸਪੁਰ ਹੈਂਡ ਗ੍ਰਨੇਡ ਮਾਮਲੇ ਦੇ ਸੰਬੰਧ ਵਿੱਚ 3 ਵਿਅਕਤੀ ਗ੍ਰਿਫਤਾਰ। ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਸਹਿਕਾਰ ਭਾਰਤੀ ਪੰਜਾਬ ਜਾਗਰੂਕਤਾ ਸੰਗੋਸ਼ਠੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਸਹਿਕਾਰਤਾ ਅੰਦੋਲਨ ਨੂੰ ਪਿੰਡਾਂ ਦੇ ਵਿਕਾਸ ਅਤੇ ਸਮਾਜਿਕ ਮਜ਼ਬੂਤੀ ਦਾ ਅਹਿਮ ਆਧਾਰ ਕਰਾਰ ਦਿੱਤਾ। ਪੰਜਾਬ ਵਿੱਚ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ, ਪਰ ਖਰੜ ਦੀਆਂ ਚੋਣਾਂ ਮੁਲਤਵੀ ਕਰਨ ਸੰਬੰਧੀ ਨਿਰਦੇਸ਼ ਜਾਰੀ। IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਪੰਜਾਬ ਕਿੰਗਜ਼ ਨੂੰ 23 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਸਨ ਮੌਕੇ ਦੀਆਂ ਕੁਝ ਖਾਸ ਸੁਰਖੀਆਂ। ਸਮਾਂ ਮਿਲਾਓ, ਰਾਤ ਦੇ ਠੀਕ 10:03 ਹੋ ਰਹੇ ਨੇ ਤੇ ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਪੰਜਾਬੀ ਤੜਕਾ ਦਾ, ਜਿਸ ਵਿੱਚ ਵਟਸਐਪ ਰਾਹੀਂ ਅਤੇ ਤੁਹਾਡੀਆਂ ਚਿੱਠੀਆਂ ਦੇ ਰਾਹੀਂ ਤੁਹਾਡੀ ਫਰਮਾਇਸ਼ਾਂ ਤੁਹਾਨੂੰ ਸੁਣਾਈਆਂ ਜਾਣਗੀਆਂ।

ਸਾਡਾ ਵਟਸਐਪ ਨੰਬਰ ਹੈ ਜੀ 9496500268। ਤੁਸੀਂ ਵਟਸਐਪ ਦੇ ਰਾਹੀਂ ਮੈਸੇਜ ਭੇਜ ਕੇ ਆਪਣੀਆਂ ਫਰਮਾਇਸ਼ਾਂ ਸਾਨੂੰ ਦੱਸ ਸਕਦੇ ਹੋ। ਪਹਿਲੀ ਫਰਮਾਇਸ਼ ਆਈ ਹੈ ਜੀ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ ਅਤੇ ਵਿਨੋਦਪੁਰੀ ਵੱਲੋਂ। ਇਸ ਤੋਂ ਬਾਅਦ ਸਾਨੂੰ ਫਰਮਾਇਸ਼ ਕਰ ਰਹੇ ਨੇ ਚੰਡੀਗੜ੍ਹ ਤੋਂ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੇਫਾਲੀ ਸ਼ੈਫੀ ਅਤੇ ਮਾਸਟਰ ਡੇਵਿਸ। ਅਗਲੀ ਫਰਮਾਇਸ਼ ਆਈ ਹੈ ਜੀ ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ ਭਾਟੀਆ। ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਕਰ ਰਹੇ ਨੇ ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤ ਅਤੇ ਸਜਨੀ। ਪਟਿਆਲਾ ਤੋਂ ਪਰਮਜੀਤ ਸੈਣੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਸਿਧਾਰਥ ਨਗਰ ਦਰਿਆਪੁਰ ਬਬਲੀ ਤੋਂ ਗਜਾਨਨ ਯੇਲੇ, ਨਵਦੀਪ, ਸ਼ੈਰੀ, ਵਡਨੇਰ, ਅਕੋਲਾ, ਆਦਿੱਤਿਆ ਦਾਮੋਦਰ ਅਤੇ ਅਰੁਣਾ ਦਾਮੋਦਰ। ਅਤੇ ਆਓ ਸੁਣਦੇ ਹਾਂ ਇਹਨਾਂ ਦੀ ਰਲੀ ਮਿਲੀ ਫਰਮਾਇਸ਼ ਅਤੇ ਇਹ ਗੀਤ।

ਮਹੇਸ਼ ਆਈਏ ਜੀ, ਸਾਨੂੰ ਮਨਦੀਪ ਸਿੰਘ ਦੀਪਾ ਜੀ ਵੱਲੋਂ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਅਗਲੀ ਫਰਮਾਇਸ਼ ਕਰ ਰਹੇ ਨੇ ਜੀ। ਪਿੰਡ ਹਾਂਡੀ ਖੇੜਾ ਜ਼ਿਲ੍ਹਾ ਸਿਰਸਾ ਤੋਂ ਰਾਧੇ ਸ਼ਿਆਮ ਸ਼ਰਮਾ, ਇੰਦਰਾ ਸ਼ਰਮਾ ਅਤੇ ਸਾਰਥਕ ਸ਼ਰਮਾ ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਕਰ ਰਹੇ ਨੇ। ਗਣੇਸ਼ਪੁਰ ਉੱਤਰ ਪ੍ਰਦੇਸ਼ ਤੋਂ ਮੁਹੰਮਦ ਫਾਰੂਕ ਸ਼ੇਖ, ਸ਼ਮਾ ਪਰਵੀਨ, ਸਾਇਮਾ, ਸਰਫਰਾਜ਼ ਸ਼ੇਖ, ਗੁਲਫਰਾਜ਼ ਸ਼ੇਖ ਅਤੇ ਬੇਬੀ ਮੁਸਕਾਨ ਪ੍ਰੋਗਰਾਮ ਵਿੱਚ ਫਰਮਾਇਸ਼ ਅਗਲੀ ਆ ਰਹੀ ਹੈ ਜੀ। ਸਿਧਾਰਥ ਨਗਰ ਦਰਿਆਪੁਰ ਬਬਲੀ ਤੋਂ, ਇਹ ਪਹਿਲਾਂ ਫਰਮਾਇਸ਼ ਭੇਜ ਚੁੱਕੇ ਨੇ ਜੀ, ਕਿਰਪਾ ਕਰਕੇ ਫਰਮਾਇਸ਼ ਦੁਬਾਰਾ ਨਾ ਭੇਜੋ, ਦੂਜੇ ਸਰੋਤਾਂ ਨੂੰ ਵੀ ਫਰਮਾਇਸ਼ ਭੇਜਣ ਦਾ ਮੌਕਾ ਦਿਓ। ਕਰਨਵੀਰ ਹਾਊਸ ਭੁੱਚੋ ਕੈਂਚੀਆਂ, ਬਠਿੰਡਾ ਪੰਜਾਬ ਤੋਂ ਫਰਮਾਇਸ਼ ਭੇਜ ਰਹੇ ਨੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ ਅਤੇ ਅਭਿਜੋਤ। ਅਗਲੀ ਫਰਮਾਇਸ਼ ਆਈ ਹੈ ਜੀ। ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਮੱਕੜ, ਭਰਤ ਮੱਕੜ, ਕਮਲ ਸਾਹਨੀ, ਪਿੰਗਾਂ ਵਾਲਾ ਚੌਂਕ, ਗੁਰਾਇਆ, ਜਲੰਧਰ ਤੋਂ ਤਖਤਪੁਰ ਛੱਤੀਸਗੜ੍ਹ ਤੋਂ ਸਾਨੂੰ ਫਰਮਾਇਸ਼ ਕਰ ਰਹੇ ਨੇ ਮਿਸ਼ਰਾ ਲਾਲ, ਵਿਸ਼ਵਕਰਮਾ, ਮੀਰਾ ਦੇਵੀ, ਵਿਸ਼ਾਲ, ਮਾਨਸ ਅਤੇ ਗੰਗਾ ਦੇਵੀ ਵਿਸ਼ਵਕਰਮਾ ਜੀ। ਅਗਲੀ ਫਰਮਾਇਸ਼ ਕਰ ਰਹੇ ਨੇ ਜੀ। ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ। ਪਿੰਡ ਹੀਰਾਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ ਗੋਦਾਰਾ, ਇੰਦੂ, ਪਾਰਵਤੀ, ਹਿਮਾਂਸ਼ੂ ਅਤੇ ਇਹਨਾਂ ਦਾ ਸਮੂਹ ਪਰਿਵਾਰ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਸਾਨੂੰ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਜੀ। ਅਤੇ ਆਓ ਸੁਣਦੇ ਹਾਂ ਇਹਨਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਇਹ ਗੀਤ।

ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਆਈ ਹੈ ਜੀ, ਗੰਜ ਡੁੰਡਵਾਰਾ ਗਣੇਸ਼ਪੁਰ ਤੋਂ ਫਿਰਾਸਤ ਹੁਸੈਨ, ਅਲ ਅਮਰ ਜਹਾਂ, ਸ਼ਿਫਾ ਸਿਮਰਨ, ਮੁਹੰਮਦ ਅਲ ਫੈਜ਼ ਵੱਲੋਂ। ਇਸ ਤੋਂ ਬਾਅਦ ਫਰਮਾਇਸ਼ ਭੇਜ ਰਹੇ ਨੇ ਸਾਂਗਲੀ ਜ਼ਿਲ੍ਹਾ ਜੱਟ ਸ਼ਹਿਰ, ਅਲਤਾਫ ਹੁਜਰੇ, ਸੈਫੁੱਲਾ ਸਬਾਹਤ, ਕਿਰਤ ਹੁਜਰੇ ਅਤੇ ਰਿਹਾਨ ਸ਼ੇਖ ਜੀ।

ਇਸ ਤੋਂ ਬਾਅਦ ਸਾਨੂੰ ਫਰਮਾਇਸ਼ ਭੇਜ ਰਹੇ ਨੇ ਹਿੰਗੋਲੀ ਮਹਾਰਾਸ਼ਟਰ ਤੋਂ ਸ਼ਾਹਜੀ ਬੇਦਖੇ, ਮਾਫ਼ ਕਰਨਾ, ਸ਼ਾਹਜੀ ਬੋਧਖੇ ਨੰਦਾ ਅਤੇ ਹਨੂਮਾਨ ਬੋਧਖੇ ਜੀ। ਇਸ ਤੋਂ ਬਾਅਦ ਸਾਨੂੰ ਫਰਮਾਇਸ਼ ਭੇਜ ਰਹੇ ਨੇ ਸੈਕਟਰ 5 ਕੁੜੀ ਹਾਊਸਿੰਗ ਬੋਰਡ ਜੋਧਪੁਰ ਰਾਜਸਥਾਨ ਤੋਂ ਰਮੇਸ਼ ਚੰਦਰ ਚੌਹਾਨ, ਮੋਹਿਨੀ ਚੌਹਾਨ, ਕਲਪਿਤ ਚੌਹਾਨ ਅਤੇ ਬੇਬੀ ਗਰਵੀ। ਅਗਲੀ ਫਰਮਾਇਸ਼ ਆਈ ਹੈ ਜੀ ਭੋਪਾਲਗੜ੍ਹ ਰਾਜਸਥਾਨ ਤੋਂ ਧਰਮੇਂਦਰ ਛੀਂਪਾ, ਕਪਿਲ ਛੀਂਪਾ, ਇਸ਼ਾਨ ਛੀਂਪਾ ਅਤੇ ਪੂਜਾ ਪਰਿਹਾਰ ਜੀ। ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਭੇਜ ਰਹੇ ਨੇ ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਅਹੂਜਾ। ਇਸ ਤੋਂ ਬਾਅਦ ਸਾਨੂੰ ਪ੍ਰੋਗਰਾਮ ਵਿੱਚ ਫਰਮਾਇਸ਼ ਭੇਜ ਰਹੇ ਨੇ ਸਦਰ ਬਾਜ਼ਾਰ ਕੁਰਾਵਾਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ ਵਰਮਾ, ਰਾਹੁਲ ਕੁਮਾਰ, ਵਿਨੀਤ ਕੁਮਾਰ ਅਤੇ ਸੋਨਮ ਵਰਮਾ। ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਆਈ ਹੈ ਜੀ ਮਾਰਹਰਾ ਦਰਵਾਜ਼ਾ ਏਟਾ ਤੋਂ ਨਬੀ ਹਸਨ ਅੱਬਾਸੀ, ਸ਼ਹਿਨਾਜ਼ ਅੱਬਾਸੀ, ਨਵੇਦ ਹਸਨ ਅੱਬਾਸੀ, ਸੁਹੇਲ ਹਸਨ, ਅਨਮ ਅਤੇ ਯਸ਼ਫ ਅੱਬਾਸੀ। ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਕਰ ਰਹੇ ਨੇ ਪਦਮਪੁਰ ਜ਼ਿਲ੍ਹਾ, ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮਹਿਰ ਮਮਤਾ ਕੀਰਤੀ ਅਤੇ ਭੂਮਿਕਾ ਅਰੋੜਾ। ਅਤੇ ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਕਰ ਰਹੇ ਨੇ ਫਾਜ਼ਿਲਕਾ ਤੋਂ ਭੂਸ਼ਣ ਖੇੜਾ, ਵਿਸ਼ੂ ਖੇੜਾ, ਵਿਸ਼ਾਲ, ਲਾਡੀ, ਸ਼ਾਲਿਨੀ, ਟਿਵਾਂਸ਼ੀ, ਵਾਣੀ ਅਤੇ ਆਰ ਬੀ ਖੇੜਾ, ਜੀਵਨ ਸਿੰਘ ਅਤੇ ਇਹਨਾਂ ਦਾ ਸਮੂਹ ਪਰਿਵਾਰ। ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਕਰ ਰਹੇ ਨੇ ਉੱਤਰ ਪ੍ਰਦੇਸ਼ ਤੋਂ ਆਮਿਰ ਹੁਸੈਨ, ਬੇਗਮ ਤੈਯਬਾ ਸ਼ੇਖ, ਫੌਜੀਆ ਸ਼ੇਖ, ਆਹਿਲ ਹੁਸੈਨ, ਅਰਹਾਨ ਹੁਸੈਨ ਅਤੇ ਇਹਨਾਂ ਦਾ ਸਮੂਹ ਪਰਿਵਾਰ। ਅਤੇ ਆਓ ਇਹਨਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਦੋਸਤੋ, ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਆਈ ਹੈ ਸਾਨੂੰ ਦਦਰੇਂਗੀ ਭਾਟਾਪਾਰਾ ਛੱਤੀਸਗੜ੍ਹ ਤੋਂ। ਹੀਰਾਮਣੀ ਵਰਮਾ, ਪਾਰਸਮਣੀ ਵਰਮਾ, ਪੁਸ਼ਪੇਂਦਰ ਮਣੀ ਅਤੇ ਨੋਖੇ ਲਾਲ ਵਰਮਾ ਜੀ ਵੱਲੋਂ ਅਗਲੀ ਫਰਮਾਇਸ਼ ਭੇਜ ਰਹੇ ਨੇ ਸਾਨੂੰ ਪਿੰਡ ਸੂਲਰ, ਜ਼ਿਲ੍ਹਾ ਪਟਿਆਲਾ ਤੋਂ ਸਨੀ ਕੰਬੋਜ, ਮਨਿੰਦਰ, ਤਰਸੇਮ ਸਿੰਘ, ਜਸਵਿੰਦਰ ਕੌਰ। ਇਸ ਤੋਂ ਬਾਅਦ ਸਾਨੂੰ ਫਰਮਾਇਸ਼ ਕਰ ਰਹੇ ਨੇ ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਪ੍ਰਤਿਭਾ ਸ਼ਰਮਾ, ਇਸ਼ਪ੍ਰੀਤ ਸ਼ਰਮਾ, ਸੁਹਾਨੀ ਸ਼ਰਮਾ, ਪੰਕਜ ਸ਼ਰਮਾ ਅਤੇ ਇਹਨਾਂ ਦਾ ਸਮੂਹ ਪਰਿਵਾਰ। ਅਗਲੀ ਫਰਮਾਇਸ਼ ਆਈ ਹੈ ਜੀ ਸਟੇਸ਼ਨ ਰੋਡ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਸੋਨੂ ਭਾਟੀਆ ਅਤੇ ਪੱਪੀ ਭਾਟੀਆ ਜੀ ਵੱਲੋਂ। ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਕਰ ਰਹੇ ਨੇ ਨਨਿਓਲਾ ਅੰਬਾਲਾ ਤੋਂ ਮਹਿੰਦਰ ਰੋਇਲਾ, ਰਣਜੀਤ, ਮਨੀ, ਰੂਬੀ, ਹੈਪੀ ਅਤੇ ਕਿਰਨ ਅਤੇ ਸੀਮੂ ਰੋਇਲਾ। ਇਸ ਤੋਂ ਬਾਅਦ ਸਾਨੂੰ ਫਰਮਾਇਸ਼ ਆਈ ਹੈ ਜੀ ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਚੰਦਾ, ਜਸਵਿੰਦਰ, ਮਾਫ ਕਰਨਾ, ਜਸਵੀਰ, ਜੱਸੀ, ਸੀਤਾ ਔਰ ਗੀਤਾ। ਇਸ ਤੋਂ ਬਾਅਦ ਸਾਨੂੰ ਫਰਮਾਇਸ਼ ਕਰ ਰਹੇ ਨੇ ਜਾਡਲਾ ਟਾਊਨ, SBS ਨਗਰ ਤੋਂ ਵਿਨੋਦ ਸੰਧੂ, ਕਮਲ ਸੰਧੂ, ਰਿਤਿਸ਼ ਸੰਧੂ, ਆਕਾਂਕਸ਼ਾ ਸੰਧੂ ਅਤੇ ਭਾਰਤ ਭੂਸ਼ਣ ਸੰਧੂ ਜੀ। ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਆਈ ਹੈ ਜੀ ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ, ਸੌਰਵ, ਸਾਇਨਾ ਅਤੇ ਨਿਵਾਨ ਸ਼ਰਮਾ ਜੀ ਵੱਲੋਂ। ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਕਰ ਰਹੇ ਨੇ MLB ਰੋਡ ਗਵਾਲੀਅਰ ਤੋਂ ਸੁਰੇਸ਼ ਖੁਰਾਨਾ, ਪੱਪੀ, ਕਿਰਨ ਖੁਰਾਨਾ, ਲਵਿਆ, ਆਰਵ, ਮੇਘਾ ਅਤੇ ਇਹਨਾਂ ਦਾ ਸਮੂਹ ਪਰਿਵਾਰ। ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਕਰ ਰਹੇ ਨੇ ਹਰਦੋਈ ਰੋਡ ਲਖਨਊ ਤੋਂ ਮਾਸਟਰ ਖਿੱਲੂ ਪਰਵੇਜ਼, ਬੇਗਮ ਇਮਰਾਨਾ ਨਾਜ਼, ਨਵਾਜ਼ਿਸ਼ ਸ਼ੇਖ ਅਤੇ ਇਹਨਾਂ ਦਾ ਸਮੂਹ ਪਰਿਵਾਰ। ਅਗਲੀ ਫਰਮਾਇਸ਼ ਕਰ ਰਹੇ ਨੇ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ, ਗੀਤੂ, ਨਿਹਾਰਿਕਾ ਅਤੇ ਇਹਨਾਂ ਦਾ ਸਮੂਹ ਪਰਿਵਾਰ। ਅਗਲੀ ਫਰਮਾਇਸ਼ ਆਈ ਹੈ ਜੀ ਉੱਤਮ ਨਗਰ ਦਿੱਲੀ ਤੋਂ ਕਮਲਾ ਰਾਣੀ, ਗੀਤਿਕਾ ਭਾਨੂ ਅਤੇ ਬੋਧਰਾਜ ਖੋਰਵਾਲ ਜੀ ਵੱਲੋਂ। ਅਤੇ ਆਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ ਅਤੇ ਇਹ ਗੀਤ।

ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਆਈ ਹੈ ਜੀ ਮੰਡੀ ਡੱਬ ਵਾਲੀ ਹਰਿਆਣਾ ਤੋਂ ਆਸ਼ਾ ਵਾਲਮੀਕੀ, ਜੀਆ, ਵੇਦ, ਵਿਜੇ, ਵਿਜੇਤਾ, ਵਿਕਰਾਂਤ, ਸਪਨਾ, ਓਜਸ ਅਤੇ ਆਰਵ ਜੀ ਵੱਲੋਂ। ਇਸ ਤੋਂ ਬਾਅਦ ਫਰਮਾਇਸ਼ ਕਰ ਰਹੇ ਨੇ ਗੋਬਿੰਦਪੁਰਾ ਸੀਕਰ ਰਾਜਸਥਾਨ ਤੋਂ ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ ਤੁਸ਼ਾਰ ਸਿੰਘ ਅਤੇ ਰਿੰਕੀ ਸ਼ੇਖਾਵਤ ਜੀ। ਅਗਲੀ ਫਰਮਾਇਸ਼ ਆਈ ਹੈ ਜੀ ਗੁਰੂ ਨਾਨਕ ਪੁਰਾ ਬਠਿੰਡਾ ਤੋਂ ਕਿਸ਼ੋਰ ਸਬਲਾਨੀਆ, ਸਾਵਿਤਰੀ ਸਬਲਾਨੀਆ, ਸੁਮਨ ਸਬਲਾਨੀਆ ਅਤੇ ਅੰਸ਼ੂ ਜੀ ਵੱਲੋਂ। ਇਸ ਤੋਂ ਬਾਅਦ ਫਰਮਾਇਸ਼ ਆਈ ਹੈ ਜੀ ਅੰਬਾਲਾ ਜ਼ਿਲ੍ਹਾ ਤੋਂ ਰਾਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ ਹਰਮਨ ਅਤੇ ਉਹਨਾਂ ਦਾ ਸਮੂਹ ਪਰਿਵਾਰ। ਅਗਲੀ ਫਰਮਾਇਸ਼ ਕਰ ਰਹੇ ਨੇ ਜੀ ਪ੍ਰੋਗਰਾਮ ਵਿੱਚ ਬਠਿੰਡਾ ਰੋਡ ਮੰਡੀ ਡੱਬ ਵਾਲੀ ਤੋਂ ਰਾਜਿੰਦਰ ਨਾਰੰਗ, ਅੰਜੂ, ਮੋਹਿਤ, ਲੱਕੀ, ਤਾਨਿਆ, ਨਾਰੰਗ ਜੀ ਅਤੇ ਇਹਨਾਂ ਦਾ ਸਮੂਹ ਪਰਿਵਾਰ। ਇਸ ਤੋਂ ਬਾਅਦ ਫਰਮਾਇਸ਼ ਆਈ ਹੈ ਜੀ ਏਕਤਾ ਕਲੋਨੀ ਰੋਹਤਕ ਤੋਂ ਸੀਤਾ ਰਾਮ ਕਾਂਗੜਾ, ਬਬੀਤਾ ਬੋਟ, ਨਿਖਿਲ ਕਾਂਗੜਾ, ਤਨਵੀ ਬੋਟ ਅਤੇ ਅੰਕਿਤ ਕਾਂਗੜਾ ਵੱਲੋਂ। ਅਤੇ ਆਓ ਇਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਇਹ ਗੀਤ।

ਇਸੇ ਦੇ ਨਾਲ ਪ੍ਰੋਗਰਾਮ ਰਜਨੀਕੰਧਾ ਦੀ ਅੱਜ ਦੀ ਇਸ ਕੜੀ ਨੂੰ ਇੱਥੇ ਸਮਾਪਤ ਕਰਨ ਦੀ ਮੈਨੂੰ ਅਲੀਸ਼ਾ ਕੌਸ਼ਿਕ ਨੂੰ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਤੁਸੀਂ ਟਿਊਨ ਇਨ ਕੀਤਾ ਹੈ ਆਕਾਸ਼ਬਾਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲਾਓ ਜੀ, ਰਾਤ ਦੇ 11 ਵੱਜਣ ਜਾ ਰਹੇ ਨੇ ਅਤੇ ਹੁਣ ਤੋਂ ਕੁਝ ਦੇਰ ਵਿੱਚ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ ਅਤੇ 11:05 'ਤੇ ਤੁਸੀਂ ਸੁਣੋਗੇ ਇੰਗਲਿਸ਼ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਉਡੀਕ।